ਚਿਤਵਹਿ ਉਦਮ ਜਾਂ ਆਰਾ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੋ ਪਾਏ ਫਾਕਾਰੀ ਕਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ ਸੇ ਸੇ ਰਿਹ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜਾ ਵੇ ਸਹਿ ਕੋਸਾਂ ਤੇ ਪਾਸੇ ਬਾਰੇ ਸਰਿਆ ਤਿੰਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਾ ਸਸ ਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖੇ ਕਹੋ ਹੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣਾ ਪੁਨਰ ਗਾਮਾ ਗਾਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੋ ਜੀ ਹਰ ਸਚੈ ਸਿਵਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆ ਵੋ ਸੰਤੋ ਜੀ ਸਭ ਦੂਵ ਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਵਖਾਣਾ ਜੋ ਸੇਵੈ ਜੋ ਸੇਵੈ ਤੋ ਜੀ ਜਨ ਨਾਨਕ ਤਿਨ ਕਰ ਬਾਣਾ ਹਰ ਦਿਆ ਵਿਰ ਦਿਆਵੇ ਤੋ ਜੀ ਸੇ ਜਨ ਜੋ ਮੈਂ ਸੁਹਵਾਸੀ ਸਹਿ ਮੋਹ ਸਹਿ ਮੋਤ ਭੈ ਜਿਨ ਹਰ ਧਿਆਇਆ ਜੀ ਤਿੰਨ ਟੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇ ਕਰੇ ਹਰ ਪੂਜਾ ਜੀ ਤਵ ਤਾਪੇ ਜੈ ਬੇਅੰਤਾ ਤੇਰੇ ਅਨੇਕ ਪੜੇ ਬਹੁਤ ਸਿਮਰ ਸਾਹ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲਜ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾਹਦਾ ਤੂੰ ਏਕੋ ਜੀ ਤੂੰ ਨੇ ਚਿਲ ਕਰਤਾ ਸੋਈ ਤੁਰੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰੇ ਆਪੇ ਸੇ ਸਭ ਪਾਈ ਜੀ ਤੁਰੇ ਆਪੇ ਸੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਓ ਪਾਣੀ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਅੰਮ੍ਰਿਤਨ ਪਾਇਆ ਗੁਰਮਾ ਲਾਦਾ ਮਨ ਮੋਗਵਾਇਆ ਤੁਰਿਆ ਵਿਛੋੜਿਆ ਮਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਜੇ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਏ ਸੋਈ ਜਾਂ

ਜਿਨੇ ਕੀਆ ਪੰਗ ਜਮੋ ਪੱਗ ਨਹੀਂ ਚਾਲੇ ਹਮ ਦੇਖਾ ਤੈਂ ਡੂਬੇ ਅਲੇ ਮਨ ਏਕ ਨਾ ਚੇ ਸਮੂੜ ਮੰਗਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੂੰ ਜਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜੈਨ ਤੋਂ ਨਾ ਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਨ ਉਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤਿਰ ਕਿਤੇ ਨਾ ਕਾਮ ਮਿਲ ਸਾ ਸੰਤ ਭਾਈ ਕੇਵਲ ਨਾਮ ਸਰੰਜਾਮ ਲਾ ਪਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਯਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੀਂ ਕਵਿ ਹੋ ਅੱਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੋਸਵੇ ਤੋਂ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੇ ਮੋਰੋ ਪਰਿਵਾਰਾ ਸੇਵ ਸੇ ਸਭੇ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਏ ਸਭੈਨ ਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾਡ ਕੋਈ ਅਵਰ ਨਾ ਧਿਆਉਂ ਜੋ ਬਰਚਾਉਂ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹੱਥ ਦੇ ਮੁਝੇ ਅਭਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ ਹੂ ਜੋ ਸਦਾ ਹਮਾਰੇ ਪੱਛਾ ਸਿਰਿਆ ਤੋ ਜੋ ਕਰੀ ਹੋ ਰੱਛਾ ਰਾਹ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਹੁ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਬੇ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਸ਼ਨ ਉਪਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇਸੀ ਕੋ ਮਾਰੀ ਸਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੋ ਦਿਓ ਸਤਰਨ ਕੋ ਪਰਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰੇ ਅਸਤੂਲਾ ਸਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਇਹ ਕਹਿ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਾ ਬੁੱਧ ਕਰ ਕਰਾਂ ਕਰਤਾਰਾ ਪਰਜਾ ਤਰਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬ ਹੂੰ ਤੁਮੇ ਮਿਲਤ ਦੇ ਤਰ ਸਭ ਹੂੰ ਜੇਤੇ ਬਨ ਸੇ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲਾ ਨਾਦ ਸੰਭ ਤਾਕਾ ਮੂੜ ਚਾਤ ਪੇਤਾ ਜਾ ਕੋ ਭੇ ਨ ਪਾਵਤ ਬੇਤਾ ਤਾਕੋ ਕਰਪਾਹਨ ਨਮਾਨਤ ਮਹਾ ਮੂੜ ਕੈ ਪੇ ਨ ਜਾਂਤ ਮਹਾਦੇਵ ਕੋ ਕੈ ਸਦਾ ਸ਼ਿਨ ਅੰਕਾਰ ਕਾ ਚੇਨਤ ਨੈ ਭੇ

ਸਾਰੀ ਸਰਬ ਟੋਰ ਮੋਹੋ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੂੰ ਮਰੇ ਤਬ ਤੇ ਕੋਆ ਤਰੇ ਨੀ ਆਨੇ ਆਉਂ ਰਾਮ ਰਹੀ ਪੁਰਾਣ ਕੁਰਾਨ ਨੇ ਕਹਿ ਮਤੇ ਕ ਨਮਾਨੇ ਓ ਸਿਮਰਤ ਸ਼ਾਸਤਰ ਬੇਸਬੈ ਬਹੁ ਭੇਦ ਕੇ ਅਮੇਕ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਂ ਬਕਾਨੇ ਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਹੋ ਤੁਆਰ ਓ ਦੁਆਰ ਬਾਹੇ ਗਏ ਕੀ ਲਾਜੇ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਕਿਉ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭੇ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਹੈ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀਆਂ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਤ ਸੰਦੋ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਅਧਾਰੋ ਇਹ ਵਸਤਈ ਨ ਜਾਈ ਨਿਤਿਨ ਠਾਕੁਰ ਤਾਰੋ ਤਾਮ ਸੰਸਾਰ ਚਰਨ ਲਗਤਰੀ ਹੈ ਸਭ ਨਾਨ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕਿਤੋ
मैं निर्गुण यारे को गुण नाही, आपे तरस पे होई तरस पया मेहराम तो होई। सतगुर सज्जन मिलिया नानक नाम मिले ता जीवा, तन मन थीवे हरिया। तरस पया मेहराम तो होई, सतगुर सज्जन मिलिया नानक नाम मिले ता जीवा, तन मन थीवे हरिया। वाहिगुरु जी का खालसा वाहि

ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਪਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬੇਖਾਈ। ਮਾਇਆ ਮੋਹ ਪਰਮ ਪੈ ਪੂਲੈ, ਸੋ ਤਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਹਾੜ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸੋ ਕਹੋ ਟਲ ਗੁਰੂ ਸੇਵੀਐ, ਐਨ ਸਹਿ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ,

साहिब जी बैराड़ी महला चौथा हर जन राम नाम गुण गावै जय कोई निंद करे हर जन की अपना गुण ना गवावै हर जन राम नाम गुण गावै जे कोई निंद करे हर जन की अपना गुण ना गवावै रहाओ जो किस करें सो आपे स्वामी हरे आपे कार कमावै हरे आपे ही मत देवै स्वामी हरे आपे बोल बुलावै हरे आपे पांच तत् विस्तारा विच तातु पांच आप पावै जन नानक सतगुर मिले आपे हरे आपे जगर चुकावै हरे आपे पांच तत् विस्तारा विच तातु पांच आप पावै जन नानक सतगुर मेले आपे हरे आपे चागर चकावै वाहिगुरु जी का खालसा वाहिगुरु जी की फतेह परम सकार जो सत्संग जो सतगुरु की पार बख्श रहमत हुई है सोधर दे दीवान दी हास हुई भरिया ने शब चौंक च कीर्तन सोधर राय साहब के पाठ उपरंत गुरु चरणा विच अरदास हुई है सतगुरु ने पवित्र हुक्मनामे बख्शे जो आप श्रद्धा नाल सरवण कीते ने गुरु कृपा करे सब नूं चढ़दियां कला बंस बख्शिया आपदे सिर दे विच दृढ़ हो सके अते जो राह सतगुरु रहमत बख्शी है इस नूं असीं अपने हिरदे विच दृढ़ करन दा यतन कर सकीए अरदास बेनती है मालिक ने बड़ी कृपा करके एक बहुत सुंदर बचन साडे नाल सांझा करके सानूं एक जीवन का सिद्धांत बख्श किया भाई जे तू गुरु चरणा विच जुड़ के गुरु दे दर दी सेवा करदा है जां गुरु चरणा नाल जुड़िया जां कोई अपने जीवन विच कोई ऐसा चंगा तू कर्म कर रहा ते जे कोई तेरी निंदा करे ना ते मालक कहिंदे वी भाई अपना गुण ना गवावी जे कोई निंद करे हर जन की अपना गुण ना गवावे भाई किसे नूं ते नुकसान नहीं होना नुकसान तो तेनू होना जे तू सेवा करदा ਹੁੰਦਾ ਇਹ ਆ ਵੈਸੇ ਇੱਕ ਮਿੰਟ ਗੱਲ ਰਹਿਣੀ ਆ ਅਗਰ ਉਹ ਸੇਵਾ ਕਰਦੇ ਤੇ ਸੇਵਾ ਦੇ ਬਾਰੇ ਕੋਈ ਗੱਲ ਕੀਤੀ ਜਾਵੇ ਨਾ ਭਾਈ ਇੰਜ ਨਹੀਂ ਇੰਜ ਕਰਨੀ ਆ ਤੇ ਬਹੁਤ ਸਾਰੇ ਪ੍ਰਾਣੀ ਨਾ ਛੱਡ ਕੇ ਚਲੇ ਜਾਂਦੇ ਕਹਿੰਦੇ ਤੁਹਾਡਾ ਤਾਂ ਕੰਮ ਹੀ ਇਹੋ ਆਖੋ ਸਤਨਾਮ ਸੇ ਨਹੀਂ ਗੁਰਮੁਖ ਪਿਆਰੋ ਕਈ ਵਾਰ ਕੁਛ ਐਸਾ ਗੱਲਾਂ ਜਿਹਨਾਂ ਦੀ ਸਾਨੂੰ ਨਹੀਂ ਸਮਝ ਹੋ ਸਕਦਾ ਪਰ ਜੇ ਉਹ ਗੱਲ ਸਮਝਾਈ ਜਾਵੇ ਨਾ ਉਹ ਸਮਝਣੀ ਚਾਹੀਦੀ ਆ ਪਰ ਜੇ ਤੁਸੀਂ ਉਹਨੂੰ ਛੱਡ ਗਏ ਨਾ ਤੇ ਸੇਵਾ ਤੇ ਭਾਈ ਤੂੰ ਆਪਣੀ ਆਪ ਛੱਡੀ ਆ ਕਿਸੇ ਨੂੰ ਕੀ ਸੇਵਾ ਤੂੰ ਆਪ ਕਰਦਾ ਤੇਰੇ ਲਈ ਆ ਕਿਸੇ ਲਈ ਤਾਂ ਨਹੀਂ ਕਰਦਾ ਕਰਦਾ ਤੇ ਆਪਣੇ ਲਈ ਆ ਤੇ ਜੇ ਤੂੰ ਛੱਡ ਜਾਏਗਾ ਤੇ ਨੁਕਸਾਨ ਉਹਦਾ ਤਾਂ ਨਹੀਂ ਹੋਣਾ ਹੋਣਾ ਤੇ ਤੇਰਾ ਹੀ ਆ ਪਰ ਨਿੰਦਾ ਭਲੀ ਕਿਸੇ ਕੀ ਨਾਹੀਂ ਮਨ ਮੋਹ ਮੋਦ ਕਰਾਉਣਾ ਮੋਹ ਕਾਲੇ ਤੇ ਨਿੰਦਾ ਨਰਕੇ ਨਿੰਦਾ ਕਿਸੇ ਦੀ ਵੀ ਚੱਕਰੀ ਵੈਸੇ ਨਿੰਦਾ ਗੁਰਮੁਖ ਪਿਆਰੋ ਜਿੰਨਾ ਕਰਨ ਵਾਲਾ ਨਾ ਜਿੰਨਾ ਸੁਣਨ ਵਾਲਾ ਦੋਵਾਂ ਦਾ ਇੱਕੋ ਜਿਹਾ ਹੀ ਆ ਕਿਉਂਕਿ ਨਿੰਦਾ ਕਰਦਾ ਹੀ ਬੰਦਾ ਉਹਦੇ ਕੋਲ ਜਿਹੜੇ ਨੂੰ ਰਸ ਹੋਵੇ ਨਿੰਦਾ ਸੁਣਦਾ ਤੇ ਜੇ ਨਿੰਦਾ ਸੁਣਨ ਦਾ ਰਸ ਨਾ ਹੋਵੇ ਤਾਂ ਦਾਦਾ ਨਿੰਦਾ ਕਰਦਾ ਹੀ ਨਹੀਂ ਕੋਸ਼ਿਸ਼ ਇਹ ਕਰੀਏ ਵੀ ਆਪਾਂ ਇਹ ਨਾ ਕਹਿ ਰਹੇ ਲੈ ਮੈਨੂੰ ਸੁਣ ਜਰਾ ਕਿੱਥੇ ਆਣਗੇ ਇਹ ਤਾਂ ਸੁਣਨ ਵਾਸਤੇ ਆਏ ਹਾਂ ਸੁਣਾਉਣ ਵਾਸਤੇ ਨਹੀਂ ਆਏ ਪਰ ਹੁੰਦਾ ਇੱਦਾਂ ਹੀ ਆ ਪਰ ਗੁਰੂ ਕਿਰਪਾ ਕਰੇ ਮਹਾਰਾਜ ਕਿਰਪਾ ਕਰੇ ਪਾਤਸ਼ਾਹ ਕਹਿੰਦੇ ਮੇਰੀ ਨਿੰਦਾ ਕਰੋ ਕਿਉਂਕਿ ਜੇ ਨਿੰਦਾ ਕਰੋਗੇ ਤਾਂ ਮੇਰੇ ਗੁਰਮੁਖ ਪਿਆਰੋ ਮਹਿਲ ਧੋਪਦੀ ਆ ਪਰ ਕੋਸ਼ਿਸ਼ ਕਰੀਏ ਸੋਨੇ ਨੂੰ ਸੋਨਾ ਹੀ ਕਿਹਾ ਜਾਏਗਾ ਮਿੱਟੀ ਨੂੰ ਸੋਨਾ ਕਦੀ ਨਹੀਂ ਕਿਹਾ ਜਾਂਦਾ ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ ਬਹੁਤ ਬਹੁਤ ਧੰਨਵਾਦ ਅੰਮ੍ਰਿਤ ਸੰਚਾਰ ਹੋ ਰਹੇ ਨੇ ਵੈਸੇ ਕੋਸ਼ਿਸ਼ ਕਰੀਏ ਆਪਾਂ ਅੰਮ੍ਰਿਤ ਛਕੀਏ ਜਿਹਨਾਂ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਆ ਅੰਮ੍ਰਿਤ ਸੰਚਾਰ ਹੋ ਰਿਹਾ ਅੰਮ੍ਰਿਤ ਛਕਣ ਲਈ ਆਪਣੇ ਮਨ ਬਣਾਓ ਔਰ ਐਤਵਾਰ ਨੇ 9:30 ਤਿਆਰ ਬਰ ਤਿਆਰ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਨਵੀਂ ਉਸਾਰੀ ਆਰੰਭ ਹੋ ਰਹੀ ਹੈ ਤੇ 20 ਤਰੀਕ ਨੂੰ ਪ੍ਰੋਗਰਾਮ ਰੱਖਿਆ ਗਿਆ ਆਪ ਵੀ ਸਹਿਯੋਗ ਬਖਸ਼ਿਓ
ਤਾਂ ਕਿ ਆਪਦੇ ਤਿਲ ਫੁਲਪਟਾਵਾਂ ਦੇ ਨਾਲ ਇਹ ਕਾਰਜ ਸੰਪੂਰਨ ਹੋ ਸਕਦੇ ਨੇ। ਕੋਸ਼ਿਸ਼ ਕਰੀਏ ਆਪਾਂ ਜਿਹੜੇ ਵਾਧੂ ਖਰਚੇ ਕਰਦੇ ਉਹਨਾਂ 'ਚੋਂ ਕੁਛ ਸੰਕੋਚ ਕਰਕੇ ਆਪਾਂ ਇਸ ਧਰਮ ਦੇ ਕਰਮ ਵਿੱਚ ਲਾਉਣ ਦਾ ਯਤਨ ਕਰੀਏ। ਆਉਣ ਵਾਲੀ ਜਨਰੇਸ਼ਨ ਵਾਸਤੇ ਕੁਛ ਅਸੀਂ ਬਣਾਉਣ ਦਾ ਯਤਨ ਕਰ ਰਹੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਬਜ਼ੁਰਗਾਂ ਨੂੰ ਚੇਤੇ ਕਰਨ। ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੁੜਨ ਜਥੇ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਲਾਹੇਵਾਲੀ ਦੀ ਮਨੋਲ ਕੀਰਤਨ ਸਰਵਣ ਕੀ ਸਰਵਣ ਕਰਾਏ ਨੇ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਉਸ ਤੋਂ ਬਾਅਦ ਢਾਡੀ ਜਥਾ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਔਰ 13 ਤਰੀਕ ਨੂੰ ਆਉਂਦੇ ਐਤਵਾਰ 9:30 ਵਜੇ ਸਵੇਰੇ ਖੰਡੇ ਬਾਟੇ ਦੀ ਪੌਲ ਤਿਆਰ ਹੋ ਗਈ, ਅੰਮ੍ਰਿਤ ਦੇ ਬਾਟੇ ਤਿਆਰ ਹੋਣਗੇ। ਅੰਮ੍ਰਿਤ ਛਕਣ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ, ਜਾਂ ਅਗਰ ਆਪ ਸੁਣ ਰਹੇ ਬਾਹਰ ਆਉਣਾ ਤਾਂ ਤੁਸੀਂ ਤਕਰੀਬਨ 9 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਤਿਆਰ ਹੋ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਨਵੀਂ ਇਮਾਰਤ ਗੁਰਦੁਆਰੇ ਸਾਹਿਬ ਦੀ ਜਿਹੜੀ ਹੈ ਉਹਦੀ ਜੋ ਸ਼ੁਰੂਆਤ ਹੈ 20 ਤਰੀਕ ਨੂੰ ਹੋਏਗੀ। ਸੋ ਆਪ ਸਭ ਨੂੰ ਬੇਨਤੀ ਹੈ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ਿਸ਼ ਕਰਨਾ। ਸੋ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ, ਸਾਹਿਬ ਜੀਓ।

निमख निमख तुम ही प्रतपालू।

जिहवा एक कवन गुण कहिए बेशुमार बेअंत स्वामी तिरुअंत।

ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੂ ਰਾਖਨਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂੰਡ

ਪਰੀ ਮਨ ਗਹਿਲੀ ਬਾਵਲੀ ਮਾਣੇ ਕਿਆ ਰਲੀਆਂ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਅਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਮਾਂ ਹੈ ਲੜੀਵਾਰ ਚੱਲ ਰਹੀ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਵਿਚਾਰਾਂ ਨੂੰ ਪ੍ਰਾਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅੱਜ ਦੋ ਪਾਣੀ ਦੇ ਉਹਨਾਂ ਥਾਵਾਂ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਉਹਨਾਂ ਨੇ ਸਰੋਵਰ ਅਤੇ ਛੱਪੜ ਕਿਹਾ ਹੈ। ਇੱਕ ਹੁੰਦਾ ਹੈ ਸਰੋਵਰ, ਸਰ ਦਾ ਵੈਸੇ ਅਰਥ ਹੁੰਦਾ ਹੈ ਤਲਾਬ ਅਤੇ ਵਰ ਦਾ ਅਰਥ ਹੁੰਦਾ ਸ੍ਰੇਸ਼ਟ। ਇੱਕ ਉਹ ਤਲਾਬ ਜਿਹੜਾ ਪਾਣੀ ਦਾ ਬੜਾ ਸ੍ਰੇਸ਼ਟ ਪਾਣੀ ਹੈ ਉਹਦੇ ਵਿੱਚ, ਅਤੇ ਦੂਜਾ ਜਿਹੜਾ ਆਪਣੇ ਆਮ ਪਿੰਡਾਂ ਦੇ ਵਿੱਚ ਜਦੋਂ ਸਾਰੇ ਪਿੰਡ ਦੀ ਗੰਦਗੀ ਇੱਕ ਥਾਂ ਉੱਤੇ ਜਾਂਦੀ ਹੈ ਅਤੇ ਉਹ ਵੀ ਪਾਣੀ ਹੁੰਦਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਛੱਪੜ। ਬਹੁਤ ਸਾਰੀਆਂ ਉਦਾਹਰਨਾਂ ਮਹਾਰਾਜ ਨੇ ਇਸ ਪ੍ਰਥਾਏ ਬਾਣੀ ਵਿੱਚ ਦਿੱਤੀਆਂ ਨੇ। ਜਦੋਂ ਅਸੀਂ ਸਲੋਕ ਵਾਰਾਂ ਅਤੇ ਵਧੀਕ ਨੂੰ ਪੜ੍ਹਦੇ ਹਾਂ ਨਾ, ਉਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ, ਉੱਥੇ ਉਹਨਾਂ ਨੇ ਸ਼ਬਦ ਵਰਤੇ ਪੱਬਰ ਤੋਂ ਹਰੀਆਵਲਾ, ਕਵਲਾ ਕੰਚਨ ਵੰਨ, ਕਹਿ ਦੋਖੜੇ ਸੜਿਓ ਇਹ ਕਾਲੀ ਹੋਈ ਆ ਦੇਰੀ, ਨਾਨਕ ਮੈਂ ਤਨ ਭੰਗ। ਲਿਖਣ ਵਾਲਿਆਂ ਨੇ ਇੱਥੇ ਇੱਕ ਸਾਖੀ ਲਿਖੀ ਹੈ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਵਾਰ ਭਾਈ ਮਰਦਾਨਾ ਜੀ ਦੇ ਨਾਲ ਇੱਕ ਥਾਂ ਉੱਤੋਂ ਗੁਜ਼ਰ ਰਹੇ ਸਨ, ਲੰਘ ਰਹੇ ਸਨ, ਅਤੇ ਰਸਤੇ ਵਿੱਚ ਬੜਾ ਸੁੰਦਰ ਤਲਾਬ ਸੀ ਜਿਹੜਾ ਹਰਿਆ ਭਰਿਆ ਸੀ। ਉੱਥੇ ਸੋਹਣੇ ਕੌਲ ਦੇ ਫੁੱਲ ਖਿੜੇ ਹੋਏ ਸਨ, ਆਲਾ ਦੁਆਲਾ ਪੂਰਾ ਚਹਿਕ ਰਿਹਾ ਸੀ। ਜਿਵੇਂ ਆਪਾਂ ਆਮ ਵੇਖਦੇ ਹਾਂ ਵੀ ਲੋਕ ਦਰਿਆਵਾਂ ਝੀਲਾਂ ਦੇ ਤਲਾਬਾਂ ਦੇ ਕੰਢਿਆਂ ਦੇ ਉੱਤੇ ਬੈਠ ਕੇ ਆਪਣੇ ਪਰਿਵਾਰਾਂ ਦੇ ਨਾਲ ਉੱਥੋਂ ਦੀ ਆਬੋ ਹਵਾ ਦਾ ਆਨੰਦ ਮਾਣਦੇ ਨੇ, ਤੇ ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਉੱਧਰ ਦੀ ਗੁਜ਼ਰੇ ਤੇ ਉੱਥੇ ਬੜੀ ਹਰਿਆਵਲ ਸੀ, ਬੜੀ ਚਹਿਲ ਪਹਿਲ ਸੀ। ਕੁਝ ਸਮੇਂ ਬਾਅਦ ਜਦੋਂ ਬਾਬਾ ਜੀ ਉੱਥੋਂ ਵਾਪਸ ਪਰਤੇ ਨੇ ਨਾ, ਤੇ ਕੀ ਵੇਖਦੇ ਨੇ ਵੀ ਉੱਥੇ ਅੱਗੇ ਵਾਲੀ ਚਹਿਲ ਪਹਿਲ ਨਹੀਂ ਰਹੀ। ਹੁਣ ਉਹ ਜਿਹੜਾ ਪੱਬਰ ਸੀ, ਜਿਹੜਾ ਉਹ ਤਲਾਬ ਸੀ, ਉਹਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਸੀ, ਤੇ ਗੁਰਦੇਵ ਮਹਾਰਾਜ ਨੇ ਉੱਥੇ ਪੱਬਰ ਨੂੰ ਛੱਪੜ ਨੂੰ ਸਵਾਲ ਕੀਤਾ ਵੀ ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵੰਨ, ਕਹਿ ਦੋਖੜੇ ਸੜਿਓ ਏ ਕਾਲੀ ਹੋਈ ਆ ਦੇਰੀ, ਨਾਨਕ ਮੈਂ ਤਨ ਭੰਗ। ਮਹਾਰਾਜ ਕਹਿੰਦੇ ਨੇ ਹੇ ਛੱਪੜ, ਤੂੰ ਬੜਾ ਹਰਿਆ ਭਰਿਆ ਸੀ, ਬੜਾ ਸੁੰਦਰ ਸੀ, ਕੀ ਕਾਰਨ ਹੋ ਗਿਆ ਵੀ ਤੇਰਾ ਸਰੀਰ ਸੜ ਚੁੱਕਾ ਹੈ, ਤੇਰੇ ਵਿੱਚੋਂ ਬਦਬੂ ਆ ਰਹੀ ਹੈ, ਤੇ ਜਿੱਥੇ ਅੱਗੇ ਲੋਕ ਤੇਰੇ ਸਰਾਣੇ ਖਲੋ ਕੇ ਤੇਰੇ ਆਸੇ ਪਾਸੇ ਦੀ ਹਰਿਆਵਲ ਦਾ ਆਨੰਦ ਲੈਂਦੇ ਸੀ,
ਉਹ ਹੁਣ ਤੇਰੇ ਲਾਗੇ ਬਹਿੰਦੇ ਨਹੀਂ। ਤੇ ਅੱਗੋਂ ਉਸ ਪੱਬਰ ਨੇ ਜਵਾਬ ਦਿੱਤਾ ਵੀ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ ਜਿੱਤ ਡਿੱਠੈ ਤਨ ਪਰਫੜੈ ਚੜ੍ਹੈ ਚਵੱਗਣ ਵੰਨ। ਕਹਿੰਦੇ ਉਸ ਛੱਪੜ ਨੇ ਕਿਹਾ ਵੀ ਬਾਬਾ ਜੀ ਅੱਗੇ ਨਾ ਮੇਰੇ ਲਾਗੋਂ ਦੀ ਇੱਕ ਦਰਿਆ ਲੰਘਦਾ ਸੀ, ਉਸ ਦਰਿਆ ਦਾ ਕਨੈਕਸ਼ਨ ਮੇਰੇ ਨਾਲ ਸੀ, ਉੱਥੋਂ ਜਿਹੜਾ ਤਾਜ਼ਾ ਪਾਣੀ ਸੀ ਉਹ ਮੇਰੇ ਵਿੱਚ ਆਉਂਦਾ ਸੀ ਲਗਾਤਾਰ। ਹੁਣ ਮੇਰਾ ਉਸ ਦਰਿਆ ਦੇ ਨਾਲੋਂ ਜਿਹੜਾ ਕਨੈਕਸ਼ਨ ਹੈ ਉਹ ਟੁੱਟ ਚੁੱਕਾ ਹੈ, ਇਸ ਕਰਕੇ ਜਿਹੜਾ ਪਾਣੀ ਹੈ ਉਹ ਖੜ ਗਿਆ, ਤਾਜ਼ਾ ਪਾਣੀ ਇਹਦੇ ਵਿੱਚ ਪਿਆ ਕੋਈ ਨਹੀਂ। ਹੁਣ ਸਰੀਰ ਮੇਰਾ ਕਾਲਾ ਹੋ ਗਿਆ, ਇਹਦੇ ਵਿੱਚੋਂ ਬਦਬੂ ਆਉਣ ਲੱਗ ਪਈ ਹੈ, ਤੇ ਮੈਂ ਇੱਕ ਛੱਪੜ ਦਾ ਭੈੜਾ ਰੂਪ ਜਿਹੜਾ ਹੈ ਉਹ ਅਖਤਿਆਰ ਕਰ ਲਿਆ। ਹੁਣ ਗੁਰਦੇਵ ਮਹਾਰਾਜ ਨੇ ਨਾ ਤੇ ਇੱਥੇ ਕਿਸੇ ਬਾਹਰੀ ਛੱਪੜ ਦੀ ਗੱਲ ਕੀਤੀ ਹੈ, ਦਰਅਸਲ ਵਿੱਚ ਇਹ ਸਾਡੀ ਸਾਰਿਆਂ ਦੀ ਖੇਡ ਹੈ, ਮੇਰੀ ਤੁਹਾਡੀ ਆਪਣੇ ਸਾਰਿਆਂ ਦੀ ਖੇਡ ਹੈ। ਜਿੰਨਾ ਚਿਰ ਸਾਡਾ ਸੰਬੰਧ ਗੁਰੂ ਦੀ ਨਿਰਮਲ ਵਿਚਾਰ ਦੇ ਨਾਲ ਰਹੇਗਾ ਉਨਾ ਚਿਰ ਤੱਕ ਮੈਂ ਖਿੜਿਆ ਰਹਿੰਦਾ ਹਾਂ। ਜਦੋਂ ਮੇਰਾ ਨਾਤਾ ਮੇਰਾ ਸੰਬੰਧ ਗੁਰੂ ਦੀ ਵਿਚਾਰ ਨਾਲੋਂ ਟੁੱਟਿਆ, ਤੇ ਇਹਨੂੰ ਮਹਾਰਾਜ ਇੱਦਾਂ ਵੀ ਬਾਣੀ ਵਿੱਚ ਬਿਆਨ ਕਰਦੇ ਨੇ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਚੇਤਾ ਰੱਖੋ, ਪਾਣੀ ਬੰਦਾ ਗੰਦਾ ਵੀ ਪੀ ਲਵੇ ਤੇ ਪਿਆਸ ਉਹ ਵੀ ਬੁਝਾ ਦਿੰਦਾ ਏ, ਜੇ ਬੰਦਾ ਗੰਦਾ ਪਾਣੀ ਵੀ ਪੀ ਲਵੇ ਨਾ ਪਿਆਸ ਉਹਨੇ ਵੀ ਖਤਮ ਕਰ ਦੇਣੀ ਹੈ, ਪਰ ਕਈ ਬਿਮਾਰੀਆਂ ਵੀ ਉਹਨੇ ਸਾਨੂੰ ਨਾਲ ਲਾ ਦੇਣੀਆਂ ਨੇ। ਪਾਣੀ ਬੰਦਾ ਸਾਫ਼ ਪੀਵੇ ਤੇ ਪਿਆਸ ਉਹ ਵੀ ਬੁਝਾਉਂਦਾ, ਗੰਦਾ ਪੀਵੇ ਤੇ ਉਹ ਵੀ ਪਿਆਸ ਅੰਦਰ ਦੀ ਬੁਝਾ ਦਿੰਦਾ, ਪਰ ਕਈ ਬਿਮਾਰੀਆਂ ਨਾਲ ਲੈ ਆਉਂਦਾ। ਹੁਣ ਛੱਪੜ ਦਾ ਪਾਣੀ ਗੰਦਗੀ ਵਾਲਾ ਪਾਣੀ ਹੈ, ਖੜਿਆ ਹੋਇਆ ਹੈ, ਇਸ ਕਰਕੇ ਉਹ ਮਲੀਨ ਹੋ ਗਿਆ, ਭੈੜਾ ਹੋ ਗਿਆ, ਉਹਦੇ ਵਿੱਚ ਹੋਰ ਕਈ ਚੀਜ਼ਾਂ ਆਣ ਕੇ ਰਲ ਗਈਆਂ। ਮਨੁੱਖੀ ਜੀਵਨ ਵਿੱਚ ਵੀ ਗੁਣ ਹਨ, ਸਤਿਗੁਰ ਨੇ ਬਾਣੀ ਵਿੱਚ ਬਹੁਤ ਵਾਰ ਇਸ ਚੀਜ਼ ਨੂੰ ਬਿਆਨ ਕੀਤਾ ਵੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਵੀ ਬੰਦੇ ਦੇ ਅੰਦਰ ਅੰਮ੍ਰਿਤ ਹੈ, ਬੰਦੇ ਦੇ ਅੰਦਰ ਗੁਣ ਹੈ, ਸਭ ਕੁਝ ਬੰਦੇ ਦੇ ਅੰਦਰ ਹੈ, ਪਰ ਜੇ ਉਹਦਾ ਨਾਤਾ ਗੁਰੂ ਦੇ ਨਾਲ ਬਣਿਆ ਰਹੇਗਾ ਤੇ ਇਹ ਅੰਦਰ ਦਾ ਜਿਹੜਾ ਜਲ ਹੈ ਇਹ ਅੰਮ੍ਰਿਤ ਹੋਵੇਗਾ, ਤੇ ਜੇ ਗੁਰੂ ਦੇ ਨਾਲੋਂ ਨਾਤਾ ਟੁੱਟ ਗਿਆ ਤੇ ਫਿਰ ਬੰਦੇ ਦਾ ਅੰਦਰ ਵੀ ਸੜਾਂਦ ਮਾਰਨ ਲੱਗ ਪੈਂਦਾ ਹੈ, ਬੰਦੇ ਦਾ ਅੰਦਰ ਹੀ ਛੱਪੜ ਬਣ ਜਾਂਦਾ ਹੈ। ਤੋ ਮਹਾਰਾਜ ਨੇ ਅੱਜ ਸ਼ੇਖ ਫਰੀਦ ਸਾਹਿਬ ਨੇ ਜਿਹੜਾ ਬਚਨ ਸਾਡੇ ਸਨਮੁਖ ਰੱਖਿਆ ਉਹਨਾਂ ਨੇ ਦੋ ਚੀਜ਼ਾਂ ਦਾ ਜ਼ਿਕਰ ਕੀਤਾ, ਇੱਕ ਸਰੋਵਰ, ਮੈਂ ਅਰਥ ਕਰ ਰਿਹਾ ਵੀ ਸਰ ਦਾ ਅਰਥ ਹੈ ਤਲਾਬ, ਤੇ ਵਰ ਦਾ ਅਰਥ ਹੁੰਦਾ ਜਿਹੜਾ ਸ੍ਰੇਸ਼ਟ ਹੋਵੇ, ਉੱਤਮ ਹੋਵੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਸੋਈ ਸਰੋਵਰ ਢੂੰਡ ਲਹੋ, ਆਖਿਆ ਭਾਈ ਖਿਆਲ ਕਰ ਵੀ ਸੋਹਣਾ ਤਲਾਬ ਲੱਭ ਜਿਹਦੇ ਦੇ ਵਿੱਚੋਂ ਕੋਈ ਅਸਲੇ ਵਾਲੀ ਚੀਜ਼ ਲੱਭੇ, ਕੋਈ ਨਾਮ ਰੂਪੀ ਮੋਤੀ ਲੱਭੇ, ਕੋਈ ਗੁਣ ਲੱਭੇ। ਜਿੱਥੋਂ ਲੱਭੀ ਵੱਥ, ਜਿੱਥੋਂ ਕੋਈ ਚੰਗੀ ਵਸਤੂ ਲੱਭੇ, ਛੱਪੜ ਢੂੰਡੈ ਕਿਆ ਹੋਵੇ। ਤੇ ਜੇ ਤੂੰ ਛੱਪੜਾਂ ਦੇ ਵਿੱਚ ਹੱਥ ਮਾਰੇਗਾ ਤੇ ਤੇਰਾ ਹੱਥ ਚਿੱਕੜ ਦੇ ਨਾਲ ਭਰੇਗਾ, ਤੇਰੇ ਹੱਥ ਦੇ ਵਿੱਚ ਗੰਦਗੀ ਆਵੇਗੀ, ਉੱਥੋਂ ਕੁਝ ਵੀ ਲਾਭ ਹੋਣ ਵਾਲਾ ਨਹੀਂ ਹੈ। ਇਸ ਕਰਕੇ ਤੂੰ ਆਪਣਾ ਜਿਹੜਾ ਨਾਤਾ ਹੈ ਨਾ ਇਹ ਗੁਰੂ ਸਰੋਵਰ ਦੇ ਨਾਲ ਜੋੜ। ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਰੋਵਰ ਵੀ ਕਿਹਾ ਗਿਆ, ਸਾਗਰ ਵੀ ਕਿਹਾ ਗਿਆ, ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ ਵੀ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਉਹ ਸਾਗਰ ਹੈ, ਗੁਰੂ ਉਹ ਸਰੋਵਰ ਹੈ, ਜਿਹੜੇ ਗੁਰੂ ਦੇ ਸੰਤ ਸੇਵਕ ਨੇ ਉਹ ਇਹਦੇ ਵਿੱਚੋਂ ਹੀਰੇ ਤੇ ਮੋਤੀ ਚੁਗਦੇ ਨੇ, ਤੇ ਗੁਰੂ ਤੋਂ ਬਿਨਾਂ ਬਾਕੀ ਕੀ ਹੈ, ਸਾਰਾ ਕੁਝ ਛੱਪੜ ਹੈ, ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ, ਕੁਝ ਵੀ ਉਹਦੇ ਵਿੱਚੋਂ ਲਾਭ ਮਿਲਣ ਵਾਲਾ ਨਹੀਂ। ਮਹਾਰਾਜ ਬਾਣੀ ਦੇ ਵਿੱਚ ਨਾ ਇੱਕ ਬੜਾ ਸੁੰਦਰ ਖਿਆਲ ਦਿੰਦੇ ਨੇ, ਕਹਿੰਦੇ ਇੱਕ ਹੋਰ ਖਿਆਲ ਕਰਿਓ ਵੀ ਛੱਪੜੀਆਂ ਦੇ ਵਿੱਚ ਕਦੀ ਹੰਸ ਮੂੰਹ ਨਹੀਂ ਮਾਰਦੇ, ਜਦੋਂ ਵੀ ਗੰਦਗੀ ਦੇ ਵਿੱਚ ਮੂੰਹ ਮਾਰੇਗਾ ਤੇ ਕਾਂ ਹੀ ਮਾਰੇਗਾ। ਕਾਂ ਨੂੰ ਉਹ ਚਿੱਕੜ ਚੰਗਾ ਲੱਗਦਾ, ਕਾਂ ਕੀ ਹੈ, ਬੰਦੇ ਦੀ ਬਿਰਤੀ ਹੈ, ਬੰਦੇ ਦਾ ਸੁਭਾਅ ਹੈ।
ਤੋ ਕਾਂ ਨੂੰ ਉਹਦੇ ਵਿੱਚੋਂ ਲਾਭ ਕੋਈ ਨਹੀਂ ਹੁੰਦਾ, ਪਰ ਕਈ ਵਾਰ ਕੀ ਹੁੰਦਾ ਹੈ ਵੀ ਜਿਹੜੀ ਬਿਰਤੀ ਬੰਦੇ ਦੀ ਹੋਵੇ ਉਹਨੂੰ ਚਿੱਕੜੀ ਆਨੰਦ ਦੇਣ ਲੱਗ ਪੈਂਦਾ। ਹੁਣ ਸੂਰ ਨੂੰ ਚਿੱਕੜੀ ਆਨੰਦ ਦੇਣ ਲੱਗ ਪੈਂਦਾ, ਕਾਂ ਨੂੰ ਵੀ ਚਿੱਕੜੀ ਆਨੰਦ ਦੇਣ ਲੱਗ ਪੈਂਦਾ। ਤੋ ਮਹਾਰਾਜ ਨੇ ਇੱਕ ਬਚਨ ਇਹ ਵੀ ਬੜਾ ਪਿਆਰਾ ਰੱਖਿਆ, ਆਖਿਆ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਵੀ ਕਊਆ ਉੱਥੇ ਨਹਾ ਰਿਹਾ ਹੈ ਜਿੱਥੋਂ ਲਾਭ ਕੋਈ ਨਹੀਂ ਹੋਣਾ। ਅੱਛਾ, ਗੰਦਗੀ ਦੇ ਨਾਲ ਬੰਦਾ ਆਪਣੇ ਤਨ ਦੀ ਸਫਾਈ ਵੀ ਕਰ ਲਵੇ, ਗੰਦੇ ਪਾਣੀ ਦੇ ਨਾਲ ਵੀ ਕਈ ਵਾਰ ਨਾ ਜਿਹੜੀ ਜੇ ਉੱਪਰ ਚਿੱਕੜ ਲੱਗਾ ਹੋਵੇ ਤੇ ਉਹ ਲਹਿ ਜਾਂਦਾ, ਪਰ ਗੰਦਗੀ ਦੇ ਨਾਲ ਜੇ ਕੋਈ ਸਫਾਈ ਕਰੇਗਾ ਤੇ ਸਕਿਨ ਦੇ ਵਿੱਚੋਂ ਬਦਬੂ ਆਉਣ ਲੱਗ ਪਵੇਗੀ, ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਣਗੇ। ਆਮ ਤੁਸੀਂ ਕਦੀ ਵੇਖਿਓ ਜਦੋਂ ਨਾ ਛੱਪੜ ਦੇ ਵਿੱਚ ਮੱਝਾਂ ਨੂੰ ਨਹਾਉਂਦੇ ਸੀ ਤੇ ਮੱਝਾਂ ਨੇ ਲਿਬੜੀਆਂ ਹੋਣਾ, ਕਿਸਾਨ ਜਦੋਂ ਚਾਰ ਕੇ ਲਿਆਉਂਦਾ ਸੀ ਤੇ ਉਹਨੂੰ ਛੱਪੜ ਦੇ ਪਾਣੀ ਨਾਲ ਹੀ ਨਵਾ ਦਿੰਦਾ ਸੀ, ਉਹ ਤੇ ਜਾਨਵਰ ਹੈ। ਪਰ ਜੇ ਛੱਪੜ ਦੇ ਪਾਣੀ ਨਾਲ ਨਹਾਤਾ ਜਾ ਸਕਦਾ ਹੈ ਫਿਰ ਬੰਦਾ ਕਿਉਂ ਨਹੀਂ ਨਹਾਉਂਦਾ? ਕਿਉਂਕਿ ਬੰਦੇ ਨੂੰ ਇਸ ਗੱਲ ਦਾ ਇਲਮ ਹੈ ਵੀ ਛੱਪੜ ਦਾ ਪਾਣੀ ਸਾਡੀ ਉੱਪਰਲੀ ਗੰਦਗੀ ਬੇਸ਼ੱਕ ਲਾ ਦੇਵੇਗਾ, ਪਰ ਇਸ ਛੱਪੜ ਦੇ ਪਾਣੀ ਨੇ ਸਰੀਰ ਵਿੱਚ ਬਦਬੂ ਭਰ ਦੇਣੀ ਹੈ ਤੇ ਕਈ ਰੋਗ ਪੈਦਾ ਕਰ ਦੇਣੇ ਨੇ। ਆਲੇ ਦੁਆਲੇ ਛੱਪੜੀਆਂ ਬਹੁਤ ਨੇ ਗੁਰੂ ਨੂੰ ਛੱਡ ਕੇ, ਕੋਈ ਸ਼ੱਕ ਨਹੀਂ, ਲੋਕ ਉੱਥੇ ਜਾਂਦੇ ਵੀ ਨੇ, ਉਹਨਾਂ ਨੂੰ ਜਾ ਕੇ ਨਮਨ ਵੀ ਕਰਦੇ ਨੇ, ਨਮਸਕਾਰ ਵੀ ਕਰਦੇ ਨੇ, ਤੇ ਬਾਹਰੋਂ ਬੜੇ ਸਜਰੇ ਸਵਰੇ ਵੀ ਲੱਗਦੇ ਨੇ, ਬੜੇ ਨਿਖਰੇ ਵੀ ਲੱਗਦੇ ਨੇ। ਜੇ ਮੈਂ ਡੇਰੇਦਾਰਾਂ ਦੀ ਗੱਲ ਕਰ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੰਦਾ ਜਿੱਥੇ ਵੀ ਜਾਂਦਾ ਹੈ ਉੱਥੇ ਉਹ ਮਤਲਬ ਇਹ ਸਾਰਾ ਨਹਾਉਣਾ ਕਿੱਦਾਂ ਦਾ ਹੈ ਵੀ ਜਿਵੇਂ ਬੰਦੇ ਨੇ ਇਸ਼ਨਾਨ ਤੇ ਕੀਤਾ ਹੋਵੇ, ਬਾਹਰੋਂ ਤੇ ਵੇਖਣ ਨੂੰ ਉਹ ਸਾਫ਼ ਸੁਥਰਾ ਲੱਗੇ। ਕਿਉਂਕਿ ਇਹ ਇਹ ਜਿਹੜੀ ਇੱਕ ਲੜੀ ਚੱਲ ਰਹੀ ਹੈ ਬਾਬਾ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦੀ, ਪਿੱਛੇ ਕਨੈਕਟ ਹੋਵੇਗੀ ਇਹ ਚੀਜ਼। ਕਿਉਂਕਿ ਪਹਿਲਾਂ ਆਪਾਂ ਜਿਹੜਾ ਕੱਲ੍ਹ ਸਲੋਕ ਵਿਚਾਰਿਆ ਸੀ ਨਾ ਉਹਦੇ ਵਿੱਚ, ਪਰਸੋਂ ਜਿਹੜਾ ਸਲੋਕ ਵਿਚਾਰਿਆ ਸੀ ਉਹਦੇ ਵਿੱਚ ਗੱਲ ਚੱਲ ਰਹੀ ਸੀ, ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਗਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਮਨ ਨੂੰ ਛੱਪੜ ਦੇ ਵਿੱਚ ਨਹਾ ਕੇ ਬੰਦਾ ਬਾਹਰੋਂ ਤੇ ਚਮਕ ਗਿਆ, ਪਰ ਸਕਿਨ ਦੇ ਵਿੱਚ ਕੀ ਆ ਗਈ? ਗੰਦਗੀ ਆ ਗਈ, ਬਿਮਾਰੀ ਆ ਗਈ। ਜਿਹੜੇ ਲੋਕ ਗੁਰੂ ਨੂੰ ਛੱਡ ਕੇ ਭਟਕਦੇ ਫਿਰਦੇ ਨੇ, ਚਮਕਦੇ ਉਹ ਵੀ ਲੱਗਦੇ ਨੇ, ਪਰ ਉਹਨਾਂ ਦੀ ਸਕਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ। ਉਹ ਪ੍ਰੋਬਲਮਸ ਕਿਹੜੀਆਂ ਹੋ ਸਕਦੀਆਂ ਨੇ? ਉਹ ਲੋਭ ਹੈ, ਲਾਲਚ ਹੈ, ਸਵਾਰਥ ਹੈ, ਇਹ ਸਾਰੀਆਂ ਚੀਜ਼ਾਂ, ਇਹ ਐਲੀਮੈਂਟ ਉਹਨਾਂ ਦੇ ਤਨ ਵਿੱਚ ਆਉਂਦੇ ਨੇ। ਤੋ ਬਾਬਾ ਜੀ ਕਹਿੰਦੇ ਨੇ ਕਾਂ ਜਿਹੜਾ ਹੈ ਨਾ ਉਹ ਬੜਾ, ਵੈਸੇ ਕਾਂ ਨੂੰ ਸਿਆਣਾ ਹੀ ਕਿਹਾ ਜਾਂਦਾ, ਜਿੰਨੇ ਵੀ ਲੋਕਾਂ ਨੇ ਕਿਹਾ ਕਾਂ ਨੂੰ ਕੀ ਕਿਹਾ, ਸਿਆਣਾ ਹੀ ਕਿਹਾ, ਤੇ ਹੁੰਦਾ ਵੀ ਹੈ, ਉਹ ਆਪਣੀ ਚਲਾਕੀ ਲਈ ਜਾਣਿਆ ਜਾਂਦਾ। ਇਸ ਕਰਕੇ ਕਾਂ ਜਦੋਂ ਛੱਪੜ ਚ ਨਹਾਤਾ ਤੇ ਉਹਨੇ ਆਖਿਆ ਜੀ ਵੇਖੋ ਮੈਨੂੰ ਤੇ ਆਨੰਦ ਆਇਆ, ਮੈਂ ਤੇ ਬਿਲਕੁਲ ਸਾਫ਼ ਸੁਥਰਾ ਚਮਕ ਰਿਹਾ ਹਾਂ। ਪਰ ਸਿਆਣਾ ਬੰਦਾ ਛੱਪੜ ਦੇ ਵਿੱਚ ਨਹੀਂ ਨਹਾਉਂਦਾ, ਉਹਨੂੰ ਪਤਾ ਹੈ ਵੀ ਭਾਵੇਂ ਬਾਹਰੀ ਗੰਦਗੀ ਜੇ ਥੋੜ੍ਹੀ ਜਿਹੀ ਤਨ ਉੱਤੇ ਲੱਗੀ ਹੈ ਲੈ ਵੀ ਜਾਵੇਗੀ, ਪਰ ਇਹਨੇ ਮੇਰੀ ਸਕਿਨ ਵਿੱਚ ਗੰਦਗੀ ਭਰ ਦੇਣੀ ਹੈ, ਇਹਨੇ ਮੇਰੇ ਅੰਦਰ ਗੰਦਗੀ ਭਰ ਦੇਣੀ ਹੈ। ਹੁਣ ਬਾਬਾ ਜੀ ਨੇ ਬੜਾ ਪਿਆਰਾ ਬਚਨ ਰੱਖਿਆ, ਆਖਿਆ ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਹਾਏ। ਮਲ ਮਲ ਕੇ ਨਹਾਉਂਦਾ, ਮਲ ਮਲ ਕੇ ਵਿਖਾਉਂਦਾ ਹੈ ਵੀ ਮੈਂ ਨਹਾ ਰਿਹਾ। ਬਾਬਾ ਜੀ ਨੇ ਕਿਹਾ ਮਨ ਤਨ ਮੈਲਾ ਅਵਗਣੀ। ਮਨ ਤੇ ਤਨ ਕਾਹਦੇ ਨਾਲ ਮੈਲਾ ਹੋ ਗਿਆ? ਔਗਣਾ ਨਾਲ, ਬਿਰਤੀ ਗੰਦੀ ਸੀ, ਜਾ ਕੇ ਛੱਪੜ ਦੇ ਵਿੱਚ ਡਿੱਗ ਪਿਆ। ਮਨ ਤਨ ਮੈਲਾ ਅਵਗਣੀ ਚਿੰਜ ਭਰੀ ਗੰਦੀ ਆਏ। ਤੇ ਮਹਾਰਾਜ ਕਹਿੰਦੇ ਨੇ ਉਹਨੇ ਆਪਣਾ ਚਿੰਜ ਜਿਹੜੀ ਹੈ, ਚੁੰਝ ਜਿਹੜੀ ਹੈ, ਉਹ ਵੀ ਛੱਪੜ ਦੀ ਗੰਦਗੀ ਦੇ ਨਾਲ ਭਰ ਲਈ। ਉਹਦੇ ਮੂੰਹ ਵਿੱਚ ਵੀ ਗੰਦ ਹੈ, ਉਹਦੇ ਮਨ ਵਿੱਚ ਵੀ ਗੰਦ ਹੈ, ਤੇ ਉਹਦੇ ਤਨ ਦੇ ਵਿੱਚ ਵੀ ਕੀ ਹੈ? ਗੰਦ ਹੈ। ਮਨ ਤਨ ਮੈਲਾ ਅਵਗਣੀ ਚਿੰਜ ਭਰੀ ਗੰਦੀ ਆਏ। ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ। ਮਹਾਰਾਜ ਗੁਰਦੇਵ ਨੇ ਆਖਿਆ ਭਾਈ ਭੈੜੇ ਪੰਛੀਆਂ ਕਾਵਾਂ ਦੀ ਸੰਗਤ ਵਿੱਚ, ਵਿਕਾਰੀ ਬੰਦਿਆਂ ਦੀ ਸੋਭਤ ਵਿੱਚ ਬੰਦਾ ਜਿਹੜਾ ਸੀ ਨਾ ਉਹ ਵੀ ਹੈ ਤੇ ਹੰਸ ਸੀ, ਪਰ ਇਹਨੇ ਵੀ ਗੁਰੂ ਦੀ ਕਦਰ ਨਾ ਜਾਣੀ। ਕਈ ਵਾਰਾਂ ਕੋਈ ਭੈੜਾ ਐਲੀਮੈਂਟ, ਕੋਈ ਭੈੜਾ ਬੰਦਾ ਸਾਨੂੰ ਗੁਰੂ ਨਾਲੋਂ ਤੋੜ ਕੇ ਹੋਰ ਹੀ ਬੰਨੇ ਲਈ ਫਿਰਦਾ, ਕਿਉਂਕਿ ਸੰਗਤ ਕਾਹਦੀ ਹੋ ਗਈ? ਕਾਵਾਂ ਦੀ। ਤੁਸੀਂ ਵੇਖੋ ਜਿੰਨੇ ਕਈ ਵਾਰਾਂ ਬਾਬਿਆਂ ਦੇ ਚੇਲੇ ਹੁੰਦੇ ਨੇ, ਡੇਰੇਦਾਰਾਂ ਦੇ ਨਾਲ ਜੁੜੇ ਹੁੰਦੇ ਨੇ, ਉਹ ਇਹੋ ਹੀ ਕਹਿੰਦੇ ਨੇ, ਕਹਿੰਦੇ ਜੀ ਬੜਾ ਆਨੰਦ ਹੈ ਜੀ ਉੱਥੇ, ਚੱਲੋ ਤੇ ਸਹੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲੋਂ ਤੋੜ ਕੇ ਅਗਲੇ ਧੱਕੇ ਨਾਲ ਉਸ ਛੱਪੜ ਦੇ ਵਿੱਚ ਲੈ ਜਾਂਦੇ ਨੇ।
ਕਿਉਂਕਿ ਕਾਵਾਂ ਦੀ ਸੰਗਤ ਜਿਹੜੀ ਹੈ, ਬਾਬਾ ਜੀ ਨੇ ਕਿਹਾ ਸਰਵਰ ਹੰਸ ਨਾ ਜਾਣੇ ਆ, ਹੰਸ ਨੇ ਕਿਹਨੂੰ ਨਹੀਂ ਜਾਣਿਆ, ਸਰੋਵਰ ਨੂੰ ਨਹੀਂ ਜਾਣਿਆ, ਸਰੋਵਰ ਕੌਣ ਸੀ, ਗੁਰੂ ਮਹਾਰਾਜ ਕਿਉਂ ਭਲਾ, ਆਖਿਆ ਕਾਗ ਕੋ ਪੰਖੀ ਸੰਗ, ਜਿਹੜਾ ਕਾਂ ਸੀ ਇਹਦੀ ਭੈੜੀ ਸੰਗਤ ਦੇ ਵਿੱਚ ਪੈ ਕੇ ਸਿੱਖ ਨੇ ਗੁਰੂ ਸਰੋਵਰ ਨੂੰ ਜਾਣਿਆ ਨਹੀਂ, ਉਲਝ ਗਿਆ, ਉਧਰਲੇ ਬੰਨੇ ਤੁਰ ਗਿਆ। ਮਹਾਰਾਜ ਕਹਿੰਦੇ ਸਾਕਤ ਸਿਉਂ ਐਸੀ ਪ੍ਰੀਤ ਹੈ ਬੁੱਝੋ ਗਿਆਨੀ ਰੰਗ, ਸੰਤ ਸਭਾ ਜੈਕਾਰ ਕਰ, ਗੁਰੂ ਦੇ ਸੰਤਾਂ ਦੀ ਸਭਾ ਵਿੱਚ ਬਹਿ ਕੇ, ਸੰਤਾਂ ਦੀ ਸੰਗਤ ਵਿੱਚ ਬਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੈ ਜੈਕਾਰ ਕਰਿਆ ਕਰ, ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਮਹਾਰਾਜ ਨੇ ਆਖਿਆ ਸਭ ਤੋਂ ਨਿਰਮਲ ਨਹਾਉਣਾ ਕਿੱਥੇ ਹੈ, ਐਸ ਗੁਰੂ ਰੂਪੀ ਤੀਰਥ ਦੇ ਵਿੱਚ, ਇਸ ਗੁਰੂ ਦੀ ਵਿਚਾਰ ਵਿੱਚ ਸਿੱਖ ਨੇ ਨਹਾਉਣਾ ਹੈ। ਤਾਂ ਸ਼ੇਖ ਫਰੀਦ ਸਾਹਿਬ ਨੇ ਵੀ ਗੱਲ ਇਹੋ ਆਖੀ, ਉਹਨਾਂ ਆਖਿਆ ਫਰੀਦਾ ਸੋਈ ਸਰੋਵਰ ਢੂੰਡ ਲਓ, ਉਸ ਸਰੋਵਰ ਨੂੰ ਲੱਭ, ਜਿੱਥੋਂ ਲੱਭੀ ਵੱਥ, ਜਿੱਥੋਂ ਤੁਹਾਨੂੰ ਕੁਝ ਪ੍ਰਾਪਤ ਹੋਵੇ। ਇਹਦੇ ਬਾਰੇ ਮੈਂ ਇੱਕ ਅਰਜ਼ ਅਕਸਰ ਕਰਦਾ ਹੁੰਦਾ, ਸਾਨੂੰ ਤੇ ਅੱਜ ਸਰੋਵਰ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ ਸਾਨੂੰ ਗੁਰੂ ਸਾਹਿਬ ਲੱਭ ਕੇ ਦੇ ਗਏ ਨੇ, ਸਾਨੂੰ ਲੱਭਣ ਦੀ ਲੋੜ ਨਹੀਂ, ਲੱਭ ਕੇ ਦੇ ਗਏ ਨੇ। ਸਾਡੇ ਲਈ ਤੇ ਕੰਮ ਹੀ ਬੜਾ ਸੌਖਾ ਕਰ ਦਿੱਤਾ, ਭੱਟ ਸਾਹਿਬਾਨ ਦੀ ਬਾਣੀ ਪੜ੍ਹੋ, ਨਾ ਕਿਹਾ ਰਹੇ ਹੋ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ। ਹੁਣ ਸਾਡੇ ਗੁਰੂ ਸਾਹਿਬ ਨੇ ਪਹਿਲਾਂ ਇਹ ਚੀਜ਼ਾਂ ਨੂੰ ਵੇਖ ਲਿਆ ਸਾਰੀਆਂ ਨੂੰ, ਉਹਨਾਂ ਨੇ ਆਖਿਆ ਵੱਡੇ ਵੱਡੇ ਸੰਤਾਂ ਨੂੰ ਮੈਂ ਟੋਹ ਕੇ ਵੇਖਿਆ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਸਨ, ਰਹੇ ਉਹ ਸੰਤ ਹੋ, ਭੱਟ ਜੀ ਕਹਿੰਦੇ ਨੇ, ਰਹੇ ਉਹ ਸੰਤ ਹੋ ਟੋਲ, ਟੋਲਦਾਰ ਸਮਝਦੇ, ਟੋਹ ਕੇ ਵੇਖਣਾ, ਕਿਸੇ ਨੂੰ ਪਰਖ ਕੇ ਵੇਖਣਾ, ਵੱਡੇ ਵੱਡੇ ਸਾਧ ਵੇਖ ਲਏ, ਸਾਧ ਬਹੁਤ ਤੇਰੇ ਡਿੱਠੇ, ਬਹੁਤ ਤੇਰੇ ਦਾ ਅਰਥ ਹੈ ਬਹੁਤ ਸਾਧ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਸਾਧ ਬਹੁਤ ਤੇਰੇ ਡਿੱਠੇ। ਆਖਿਆ ਸੰਨਿਆਸੀ ਵੀ ਵੇਖੇ ਮੈਂ, ਸੰਨਿਆਸੀ, ਸੰਨਿਆਸੀ ਕਿਹਨੂੰ ਕਹਿੰਦੇ ਨੇ, ਜਿਨ੍ਹਾਂ ਨੇ ਘਰ ਬਾਰ ਦਾ ਤਿਆਗ ਕਰ ਲਿਆ, ਜਿਵੇਂ ਆਪਾਂ ਇੱਕ ਆਮ ਸ਼ਬਦ ਵਰਤਦੇ ਹਾਂ ਵੀ ਫਲਾਨੇ ਬੰਦੇ ਨੇ ਕ੍ਰਿਕਟ ਦੇ ਉੱਤੋਂ ਉਸ ਗੇਮ ਵਿੱਚੋਂ ਸੰਨਿਆਸ ਲੈ ਲਿਆ, ਤਿਆਗ ਦਿੱਤਾ, ਸੰਨਿਆਸੀ ਤਪੱਸੀ, ਵੱਡੇ ਵੱਡੇ ਤਪੱਸੀ ਵੀ ਵੇਖੇ, ਮੁੱਖੋਂ ਇਹ ਪੰਡਿਤ ਮਿੱਠੇ, ਮਿੱਠੀਆਂ ਮਿੱਠੀਆਂ ਗੱਲਾਂ ਮਾਰਨ ਵਾਲੇ ਪੰਡਿਤ ਵੀ ਵੇਖ ਲਏ। ਤੋ ਬਾਬਾ ਜੀ ਨੇ ਆਖਿਆ ਬਰਸ ਏਕ ਹੋ ਫਿਰਿਓ, ਕਿਨੈ ਨਾ ਪਰਚੋ ਲਾਇਓ, ਇੱਕ ਸਾਲ ਅਸੀਂ ਫਿਰਦੇ ਰਹੇ ਭੱਟ ਜੀ ਕਹਿੰਦੇ, ਕਿੰਨਾ ਕਿਸੇ ਨੇ ਸਾਡੇ ਮਨ ਨੂੰ ਤਸੱਲੀ ਨਹੀਂ ਦਿੱਤੀ। ਬਰਸ ਏਕ ਹੋ ਫਿਰਿਓ, ਕਿਨੈ ਨਾ ਪਰਚੋ ਲਾਇਓ, ਕਹਿਤੇ ਹੋ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਲੱਗੇ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲੇ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਦੁਨੀਆਂ ਉੱਤੇ ਬਥੇਰੇ ਸਨ, ਪਰ ਉਹਨਾਂ ਦੀ ਆਪਣੀ ਰਹਿਤ ਕੋਈ ਚੰਗੀ ਨਹੀਂ ਸੀ। ਵੀ ਸਾਨੂੰ ਉਹਨਾਂ ਦੀਆਂ ਗੱਲਾਂ ਨੇ ਤੇ ਇੰਸਪਾਇਰ ਕੀਤਾ, ਗੱਲਾਂ ਨੇ ਤੇ ਪ੍ਰਭਾਵਿਤ ਕੀਤਾ, ਪਰ ਉਹਨਾਂ ਦੀ ਆਪਣੀ ਰਹਿਤ ਚੰਗੀ ਨਹੀਂ ਸੀ। ਤੋ ਮਹਾਰਾਜ ਨੇ ਆਖਿਆ ਹੇ ਗੁਰੂ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ, ਜਦੋਂ ਅਸੀਂ ਤੇਰੇ ਦਰ ਦੇ ਉੱਤੇ ਆਏ, ਸਾਡੇ ਜੀਵਨ ਨੂੰ ਆਣ ਕੇ ਤਸੱਲੀ ਇੱਥੋਂ ਲੱਭੀ। ਇਸ ਕਰਕੇ ਗੁਰੂ ਸਾਹਿਬ ਨੇ ਪਰਖ ਕੇ ਸਾਡੀ ਝੋਲੀ ਵਿੱਚ ਸ਼ਬਦ ਗੁਰੂ ਨੂੰ ਪਾ ਦਿੱਤਾ ਤੇ ਸਿੱਖਾਂ ਨੂੰ ਸ਼ਬਦ ਗੁਰੂ ਦੀ ਝੋਲੀ ਵਿੱਚ ਪਾ ਦਿੱਤਾ, ਵੀ ਇਹ ਉਹ ਸਰੋਵਰ ਹੈ ਜਿਹਨੂੰ ਤੁਸੀਂ ਕਦੀ ਵੀ ਤਿਆਗ ਕੇ ਛੱਡ ਕੇ ਕਿਧਰੇ ਵੀ ਨਹੀਂ ਜਾਣਾ। ਪਰ ਬੰਦਾ ਭਟਕਦਾ ਫਿਰਦਾ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ, ਉਹਨਾਂ ਨੇ ਕੁਝ ਕੁ ਉਦਾਹਰਨਾਂ ਦੇ ਕੇ ਗੱਲ ਸਮਝਾਈ। ਉਹ ਕਹਿੰਦੇ ਨੇ, ਆਂਬਨ ਕੀ ਸਦਰ ਕੱਤ ਮਿੱਟਤ ਆਂਬਲੀ ਖਾਏ। ਅੱਛਾ, ਜਦੋਂ ਅੰਬਾਂ ਦਾ ਮੌਸਮ ਆਉਂਦਾ ਤੇ ਲੋਕ ਅੰਬ ਖਾਂਦੇ ਨੇ, ਇੱਕ ਪਾਸੇ ਇਮਲੀ ਤੇ ਦੂਜੇ ਪਾਸੇ ਅੰਬ, ਬੰਦੇ ਨੂੰ ਤੇਹ ਲੱਗੀ ਹੋਵੇ ਜੀ ਅੰਬ ਦੀ, ਪਿਆਸ ਅੰਬ ਦੀ ਹੋਵੇ ਅੰਦਰ, ਤੇ ਉਹ ਖਾ ਲਵੇ ਇਮਲੀ ਤੇ ਕੀ ਕਦੀ ਅੰਬ ਦੀ ਪਿਆਸ ਮਿਟ ਜਾਵੇਗੀ? ਅੰਬ ਮਿੱਠਾ ਹੁੰਦਾ, ਉਹਦਾ ਸਵਾਦ ਵੱਖਰਾ ਏ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਅੰਬਨ ਕੀ ਸਦਰ ਕੱਤ ਮਿੱਟਤ ਆਂਬਲੀ ਖਾਏ, ਵੀ ਜੇ ਕਿਸੇ ਨੇ ਇਮਲੀ ਖਾ ਲਈ ਤੇ ਅੰਬ ਵਾਲਾ ਸਵਾਦ ਥੋੜ੍ਹਾ ਉਹਨੂੰ ਆ ਜਾਵੇਗਾ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਜਿਹੜੀ ਮੁਹੱਬਤ ਬੱਚੇ ਨੂੰ ਉਹਦੇ ਪਿਓ ਨੇ ਕਰ ਲੈਣੀ, ਉਹ ਗੁਆਂਢੀ ਨਹੀਂ ਕਰ ਸਕਦਾ, ਇਹ ਚੇਤਾ ਰੱਖੋ। ਕਈ ਵਾਰ ਇੱਦਾਂ ਲੱਗਦਾ, ਵੇਖੋ ਸਮਾਜ ਦਾ ਹਰ ਰਿਸ਼ਤਾ ਆਪੋ ਆਪਣੀ ਜਗ੍ਹਾ ਦੇ ਉੱਤੇ ਹੁੰਦਾ, ਕੋਈ ਦੋ ਰਾਇ ਨਹੀਂ,
ਪਰ ਸਮਾਜ ਦੇ ਵਿੱਚ ਇਹ ਗੱਲ ਆਮ ਹੈ ਵੀ ਜਿਹੜੀ ਮੁਹੱਬਤ ਇੱਕ ਪਿਓ ਦੀ ਆਪਣੇ ਬੱਚੇ ਨਾਲ ਹੈ ਤੇ ਜਿਹੜੀ ਬੱਚੇ ਨੂੰ ਉਹਦੇ ਪਿਓ ਕੋਲੋਂ ਮੁਹੱਬਤ ਮਿਲ ਜਾਣੀ ਹੈ ਉਹ ਗੁਆਂਢੀਆਂ ਦੇ ਕੋਲੋਂ ਕਦੀ ਨਹੀਂ ਮਿਲ ਸਕਦੀ। ਹਾਂ ਜੇ ਕੋਈ ਰੱਬ ਨੂੰ ਪਹੁੰਚਿਆ ਹੋਇਆ ਤੇ ਗੱਲ ਵੱਖਰੀ ਹੈ, ਪਰ ਜਿਹੜਾ ਆਮ ਜਨਰਲ ਜੇ ਆਪਾਂ ਸਧਾਰਨ ਗੱਲ ਕਰੀਏ ਤੇ ਉੱਥੇ ਇਦਾਂ ਹੀ ਹੈ। ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਉਹਨਾਂ ਨੇ ਆਖਿਆ ਪਹਿਲੀ ਉਦਾਹਰਨ ਦਿੱਤੀ ਅੰਬ ਤੇ ਇਮਲੀ, ਦੂਜੀ ਉਹਨਾਂ ਆਖਿਆ ਪਿਤਾ ਤੇ ਪੜੋਸੀ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਆਖਿਆ ਸਾਗਰ ਕੀ ਨਿੱਧ ਕੱਤ ਪਾਈਏ ਤੂੰ ਪੋਖਰ ਸਹਿ। ਸਾਗਰ ਨਿੱਧ ਦਾ ਅਰਥ ਹੁੰਦਾ ਜੀ ਖਜ਼ਾਨਾ, ਆਖਿਆ ਜਿਹੜੇ ਖਜ਼ਾਨੇ ਸਾਗਰ ਵਿੱਚੋਂ ਲੱਭਣੇ ਨੇ ਉਹ ਖਜ਼ਾਨੇ ਛੱਪੜ ਵਿੱਚੋਂ ਨਹੀਂ ਲੱਭਦੇ। ਸਾਗਰ ਕੀ ਨਿੱਧ, ਹੁਣ ਸਾਗਰ ਦੇ ਵਿੱਚ ਕੋਈ ਡੂੰਘਾ ਉਤਰੇ ਉਹਨੂੰ ਕੀਮਤੇ ਹੀਰੇ ਮੋਤੀ ਲੱਭਣਗੇ, ਪਰ ਜੇ ਕੋਈ ਛੱਪੜ ਦੇ ਵਿੱਚ ਜਿੰਨਾ ਮਰਜ਼ੀ ਡੂੰਘਾ ਉਤਰ ਜਾਵੇ ਤੇ ਚਿੱਕੜ ਤੋਂ ਸਿਵਾਏ ਗੰਦਗੀ ਤੋਂ ਸਿਵਾਏ ਉਹਨੂੰ ਉੱਥੋਂ ਕੁਝ ਨਹੀਂ ਲੱਭੇਗਾ। ਸਾਗਰ ਕੀ ਨਿੱਧ, ਨਿੱਧ ਦਾ ਅਰਥ ਖਜ਼ਾਨਾ, ਆਖਿਆ ਸਾਗਰ ਵਰਗਾ ਖਜ਼ਾਨਾ। ਸਾਗਰ ਕੀ ਨਿੱਧ ਕੱਤ ਪਾਈ ਤੂੰ ਪੋਖਰ ਸਹਿ, ਪੋਖਰ ਛੱਪਣ ਨੂੰ ਕਹਿੰਦੇ ਨੇ, ਜਿਵੇਂ ਬਾਬਾ ਸ਼ੇਖ ਫਰੀਦ ਸਾਹਿਬ ਨੇ ਇੱਕ ਬਚਨ ਰੱਖਿਆ ਸੀ ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਕੋਏ, ਵੀ ਛੱਪੜ ਛੱਪੜ ਐਵੇਂ ਲੱਭਦਾ ਫਿਰਦਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਸਾਗਰ ਕੀ ਨਿੱਧ ਕੱਤ ਪਾਈ ਤੂੰ ਪੋਖਰ ਸਹਿ, ਆਖਿਆ ਦਿਨ ਕਰ ਸਰ ਦੀਪ ਜੋਤ ਨਾ ਬੁਝਾਈਏ, ਇੱਕ ਪਾਸੇ ਸੂਰਜ ਚੜਿਆ ਹੋਵੇ ਦੂਜੇ ਪਾਸੇ ਕੋਈ ਤਲੀ ਉੱਤੇ ਨਿਗਾਹ ਜਾਂ ਦੀਵਾ ਜਗਾ ਕੇ ਤੇ ਚੰਨ ਵਿੱਚ ਤੁਰਿਆ ਫਿਰੇ, ਸੂਰਜ ਦੇ ਸਾਹਮਣੇ ਦੀਵੇ ਦੀ ਕੀ ਬੁਕਤ ਹੈ, ਹੈ ਕੋਈ ਬੁਕਤ? ਕੋਈ ਬੁਕਤ ਨਹੀਂ। ਜੇ ਕੋਈ ਬੰਦਾ ਆਖੇ ਵੀ ਮੈਂ ਹਥੇਲੀ ਉੱਤੇ ਦੀਵਾ ਰੱਖ ਕੇ ਸੂਰਜ ਦੀ ਰੀਸ ਕਰ ਲਵਾਂਗਾ ਤੇ ਨਹੀਂ ਕੀਤੀ ਜਾ ਸਕਦੀ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ, ਆਖਿਆ ਸੂਰਜ ਦੇ ਸਾਹਮਣੇ ਹੱਥ ਦੀ ਤਲੀ ਉੱਤੇ ਧਰਿਆ ਹੋਇਆ ਜੋਤ ਦੀਵਾ ਕਦੀ ਨਹੀਂ ਪਹੁੰਚਦੇ। ਇੰਦਰ ਬਰਖਾ ਅਸਮਾਨ ਪੂਜਸ ਨਾ ਕੂਪ ਜਲ, ਇੱਕ ਪਾਸੇ ਅਸਮਾਨ ਵਿੱਚੋਂ ਡਿੱਗਦਾ ਮੀਂਹ ਤੇ ਦੂਜੇ ਪਾਸੇ ਖੂਹ ਦਾ ਜਲ, ਫਰਕ ਤੇ ਹੈ ਨਾ, ਖੂਹ ਦਾ ਜਲ ਇੱਕ ਜਗ੍ਹਾ ਉੱਤੇ ਲਿਮਿਟਡ ਹੈ, ਸੀਮਤ ਹੈ। ਇੱਕ ਪਾਸੇ ਜੇ ਕਿਤੇ ਕਿਸਾਨ ਪਹਿਲੇ ਸਮਿਆਂ ਦੇ ਵਿੱਚ ਨਾ ਖੂਹਾਂ ਨਾਲ ਖੇਤੀ ਜਦੋਂ ਹੁੰਦੀ ਸੀ ਉਹਦੀ ਮਿਹਨਤ ਬੜੀ ਸੀ, ਜਿਹੜੀ ਖੂਹ ਦੀ ਖੇਤੀ ਹੁੰਦੀ ਸੀ ਉਹਦੀ ਮਿਹਨਤ ਬੜੀ ਸੀ, ਬਲਦ ਜੋੜੇ ਫਿਰ ਛੱਡਣਾ। ਪਹਿਲੀ ਗੱਲ, ਮਾੜੇ ਬੰਦਿਆਂ ਕੋਲ ਖੂਹ ਹੀ ਨਹੀਂ ਸੀ ਲੱਗਦੇ ਹੁੰਦੇ, ਜਿਨ੍ਹਾਂ ਦੇ ਕੋਲ ਧਨ ਦੌਲਤ ਨਹੀਂ ਸੀ ਹੁੰਦੀ ਉਹ ਵਿਚਾਰੇ ਖੂਹ ਹੀ ਨਹੀਂ ਸੀ ਅਫੋਰਡ ਕਰ ਪਾਉਂਦੇ, ਜਿਵੇਂ ਹੁਣ ਮੋਟਰ ਨਾਲ ਕੋਈ ਅਫੋਰਡ ਕਰ ਪਵੇ ਕਨੈਕਸ਼ਨ ਹੀ ਨਹੀਂ ਮਿਲਦਾ। ਪਰ ਜੇ ਕਿਤੇ ਮੀਂਹ ਪੈ ਜਾਵੇ ਅਸਮਾਨ ਵਿੱਚੋਂ ਤੇ ਪੱਧਰੀ ਐਨ ਪੂਰੀ ਫਸਲ ਦੇ ਵਿੱਚ ਜਿਹੜੀ ਹੈ ਉਹ ਬਾਰਿਸ਼ ਹੋ ਜਾਂਦੀ ਹੈ ਤੇ ਉਹਦਾ ਕਾਲ ਨਿਕਲ ਜਾਂਦਾ, ਫਸਲ ਪਲ ਜਾਂਦੀ। ਤੋ ਬਾਬਾ ਭਾਈ ਗੁਰਦਾਸ ਸਾਹਿਬ ਨੇ, ਗੁਰਮਤ ਦੇ ਵਿਆਖਿਆਕਾਰ ਨੇ, ਉਹਨਾਂ ਨੇ ਆਖਿਆ ਸੰਸਾਰ ਦੇ ਲੋਕੋ, ਜੇ ਬੰਦਾ ਖੂਹ ਵਾਲਾ ਇੰਦਰ ਵਰਖਾ ਜਿਹੜੀ ਅਸਮਾਨ ਵਿੱਚੋਂ ਡਿੱਗਣ ਵਾਲੀ ਵਰਖਾ ਹੈ ਉਹਦੀ ਰੀਸ ਕਰੇ ਤੇ ਗੱਲ ਨਹੀਂ ਬਣੇਗੀ। ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਕੂਪ ਦਾ ਅਰਥ ਹੁੰਦਾ ਜੀ ਖੂਹ। ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ, ਜਿਹੜਾ ਹੁੰਦਾ ਚੰਦਨ ਇਹ ਮਹਿਕਦਾ ਹੈ, ਪਰ ਜਿਹੜੇ ਢਾਕ ਪਲਾਸ ਦੇ ਬੂਟੇ ਨੇ ਚੰਦਨ ਇਹਨਾਂ ਵਿੱਚ ਤੇ ਸੁਗੰਧੀ ਭਰ ਸਕਦਾ, ਪਰ ਢਾਕ ਪਲਾਸ ਦੇ ਬੂਟੇ ਨਿੱਕੇ ਨਿੱਕੇ ਘਾਹ ਦੇ ਤਿਣਕੇ ਕਦੀ ਚੰਦਨ ਦੀ ਰੀਸ ਨਹੀਂ ਕਰ ਸਕਦੇ। ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ, ਤੇ ਭਾਈ ਗੁਰਦਾਸ ਸਾਹਿਬ ਨੇ ਹੁੱਕਾ ਮਾਰ ਕੇ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਆਖੀ, ਆਖਿਆ ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਆਖਿਆ ਜਿਹੜਾ ਗੁਰੂ ਹੈ ਨਾ ਇਹ ਏਡਾ ਦਇਆ ਦਾ ਘਰ ਹੈ, ਇਹਦੇ ਨਾਲ ਦਾ ਹੋਰ ਕੋਈ ਦੇਵਤਾ ਨਹੀਂ ਹੈਗਾ। ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਜੋ ਉਹਦੇ ਅਸਤ ਲੋਤਾਈ ਹੈ, ਉਹਨਾਂ ਨੇ ਆਖਿਆ ਤੁਸੀਂ ਖੰਡਾਂ ਬ੍ਰਹਿਮੰਡਾਂ ਵਿੱਚ ਪੂਰੀ ਧਰਤੀ ਦੇ ਉੱਤੇ ਚੱਕਰ ਕੱਟ ਲਓ, ਜਿਹੜੀ ਮੁਹੱਬਤ ਤੇ ਜਿਹੜਾ ਗਿਆਨ ਤੁਹਾਨੂੰ ਸ਼ਬਦ ਗੁਰੂ ਕੋਲੋਂ ਮਿਲਣਾ ਹੈ, ਗੁਰੂ ਦੇ ਪਾਸੋਂ ਮਿਲਣਾ ਹੈ, ਉਹ ਹੋਰ ਕਿਤੇ ਨਹੀਂ ਮਿਲ ਸਕਦਾ, ਹੋਰ ਕਿਤੇ ਨਹੀਂ ਮਿਲ ਸਕਦਾ। ਤੋ ਸ਼ੇਖ ਫਰੀਦ ਸਾਹਿਬ ਨੇ ਅੱਜ ਸਾਨੂੰ ਜਿਹੜਾ ਬਚਨ ਆਖਿਆ, ਉਹਨਾਂ ਆਖਿਆ ਫਰੀਦਾ ਸੋਈ ਸਰਵਰ ਢੂੰਡ ਲਓ, ਤੇ ਮੈਂ ਅਰਧ ਤੁਹਾਡੇ ਚਰਨਾਂ ਵਿੱਚ ਇਹ ਕਰਨ ਲੱਗਾ ਸੀ, ਸਾਨੂੰ ਢੂੰਡਣ ਦੀ ਲੋੜ ਨਹੀਂ, ਸਾਨੂੰ ਬਾਬਾ ਜੀ ਢੂੰਡ ਕੇ ਦੇ ਗਏ। ਗੁਰੂ ਨਾਨਕ ਸਾਹਿਬ ਨੇ ਫਰੀਦ ਲੱਭਾ, ਪਰ ਸਾਨੂੰ ਫਰੀਦ ਲੱਭਣ ਦੀ ਲੋੜ ਨਹੀਂ ਪਈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਲੱਭਿਆ, ਪਰ ਸਾਨੂੰ ਨਾ ਨਾਨਕ ਲੱਭਣ ਦੀ ਲੋੜ ਪਈ ਤੇ ਨਾ ਅੰਗਦ ਨੂੰ ਲੱਭਣ ਦੀ ਲੋੜ ਪਈ। ਭੱਟਾਂ ਨੇ ਫਿਰ ਕੇ ਗੁਰੂ ਅਮਰਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਲੱਭਿਆ, ਪਰ ਸਾਨੂੰ ਨਾ ਭੱਟ ਲੱਭਣ ਦੀ ਲੋੜ ਪਈ ਤੇ ਨਾ ਗੁਰੂ ਅਰਜਨ ਸਾਹਿਬ ਨੂੰ ਲੱਭਣ ਦੀ ਲੋੜ ਪਈ। ਤੋ ਇਸੇ ਤਰੀਕੇ ਨਾਲ ਗੁਰੂ ਦਾ ਸ਼ਬਦ ਜਦੋਂ ਸਾਡੀ ਝੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮਹਾਰਾਜ ਨੇ ਪਾ ਦਿੱਤਾ ਨਾ, ਸਾਨੂੰ ਕਿਤੇ ਲੱਭਣ ਦੀ ਲੋੜ ਨਹੀਂ। ਪਰ ਅਸੀਂ ਬਦਕਿਸਮਤ ਹਾਂ
ਕਿ ਜਿਨ੍ਹਾਂ ਦੇ ਸਾਹਮਣੇ ਸਾਰਾ ਕੁਝ ਹੈ ਪਰ ਫਿਰ ਵੀ ਅਸੀਂ ਭਟਕਦੇ ਫਿਰਦੇ, ਲੱਭਦੇ ਫਿਰਦੇ। ਤਾਂ ਸ਼ੇਖ ਫਰੀਦ ਸਾਹਿਬ ਨੇ ਉਹਨਾਂ ਭੁੱਲਿਆਂ ਨੂੰ ਇਹ ਗੱਲ ਆਖੀ, ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ। ਭਾਈ ਜੇ ਛੱਪੜ ਦੇ ਵਿੱਚ ਜਾ ਕੇ ਲੱਭੋਗੇ ਤੇ ਹੱਥ ਵਿੱਚ ਚਿੱਕੜ ਹੀ ਆਵੇਗਾ, ਲਾਭ ਕੋਈ ਨਹੀਂ ਹੋਵੇਗਾ ਤੁਹਾਨੂੰ, ਫਾਇਦਾ ਕੋਈ ਨਹੀਂ ਹੋਵੇਗਾ। ਤੋ ਅਗਲਾ ਬਚਨ ਹੈ ਸ਼ੇਖ ਫਰੀਦ ਸਾਹਿਬ ਦਾ, ਆਖਿਆ ਫਰੀਦਾ ਨੱਡੀ ਕੰਤ ਨਰ ਆਵਿਆ, ਵੱਡੀ ਥੀ ਮੁਯਾਸ। ਨੱਡੀ ਕਹਿੰਦੇ ਨੇ ਜੀ ਜਵਾਨ ਇਸਤਰੀ ਨੂੰ, ਆਖਿਆ ਜਵਾਨ ਔਰਤ ਨੇ, ਜਵਾਨ ਤੀਵੀ ਨੇ, ਆਪਣੇ ਪਤੀ ਪਾਸੋਂ ਸੁੱਖ ਨਹੀਂ ਮਾਣਿਆ। ਭਲਾ ਕਿਉਂ? ਵੱਡੀ ਥੀ ਮੁਯਾਸ, ਕਿਉਂਕਿ ਉਹ ਆਪਣੇ ਹੰਕਾਰ ਵਿੱਚ ਰਹਿ ਗਈ, ਵੱਡੀ ਹੋ ਗਈ, ਮਰੀ ਪਈ ਹੈ। ਵੱਡੀ ਦਾ ਅਰਥ ਕੀ ਹੈ? ਮਰੀ, ਮਰੇ ਹੋਣਾ। ਜਿਵੇਂ ਨਾ ਇੱਕ ਸ਼ਬਦ ਆਪਾਂ ਵਰਤਦੇ ਹਾਂ, ਤੁਸੀਂ ਵੇਖਿਓ ਕਦੀ ਨਾ ਜਦੋਂ ਦੁਕਾਨਦਾਰ ਜਦੋਂ ਸ਼ਾਮਾਂ ਨੂੰ ਦੁਕਾਨ ਬੰਦ ਕਰਦਾ, ਉਹ ਇੱਕ ਸ਼ਬਦ ਵਰਤਦਾ, ਜੀ ਮੈਂ ਦੁਕਾਨ ਵਧਾਉਣ ਲੱਗਾ। ਉਹ ਸ਼ਟ ਡਾਊਨ ਨਹੀਂ ਕਹਿੰਦਾ, ਬੰਦ ਨਹੀਂ ਕਹਿੰਦਾ ਉਹਦੇ ਲਈ ਉਹਨੇ ਸ਼ਬਦ, ਉਹ ਕਿਉਂਕਿ ਉਹਨੂੰ ਇੱਦਾਂ ਲੱਗਦਾ ਵੀ ਜੇ ਮੈਂ ਬੰਦ ਹੋਈ ਕਹਿਤਾ ਤਾਂ ਫਿਰ ਪੱਕੀ ਬੰਦ ਹੋ ਗਈ, ਇਹਦਾ ਮਤਲਬ। ਉੱਥੇ ਸ਼ਬਦ ਕੀ ਵਰਤਿਆ ਜਾਂਦਾ? ਮੈਂ ਦੁਕਾਨ ਵਧਾਉਣ ਲੱਗਾ, ਵੱਡੀ ਕਰਨ ਲੱਗਾ। ਜਿਵੇਂ ਆ ਗੁਰਦੁਆਰਿਆਂ 'ਚ ਕਈਆਂ 'ਚ ਜੋਤ ਜਗਦੀ ਹੁੰਦੀ ਨਾ, ਅਤੇ ਜਦੋਂ ਸ਼ਾਮਾਂ ਨੂੰ ਭਾਈ ਜੋਤ ਨੂੰ ਬੁਝਾਉਣ ਲੱਗਦੇ ਨੇ ਤਾਂ ਉਹ ਬੁਝਾਉਣਾ ਨਹੀਂ ਕਹਿੰਦੇ, ਉਹ ਕਹਿੰਦੇ ਨੇ ਜੋਤ ਵਧਾਉਣ ਲੱਗੇ ਆਪਾਂ, ਵੱਡੀ ਕਰਨ ਲੱਗੇ। ਤਾਂ ਇਹ ਸ਼ਬਦ ਇੱਦਾਂ ਦੇ ਨੇ। ਤਾਂ ਬਾਬਾ ਜੀ ਨੇ ਇੱਥੇ ਆਖਿਆ ਵੀ ਇੱਕ ਬੰਦਾ ਆਪਣੇ ਆਪ ਦੇ ਵਿੱਚ ਜਿਹੜਾ ਵੱਡਾ ਬਣਿਆ ਰਿਹਾ, ਜਿਹੜਾ ਹੰਕਾਰੀ ਹੋ ਕੇ ਜੀਵਿਆ, ਉਹ ਮਰ ਗਿਆ, ਖਤਮ ਹੋ ਗਿਆ। ਹੰਕਾਰੀ ਬੰਦਾ ਕਦੀ ਸੁੱਖ ਨਹੀਂ ਮਾਣ ਸਕਦਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਨੱਡੀ ਕੰਤ ਨਰ ਆਵਿਆ, ਵੱਡੀ ਥੀ ਮੁਯਾਸ, ਧਨ ਕੁਕੇਂਦੀ ਗੋਰ ਮੇ ਤੈ ਸ਼ੈ ਨਾ ਮਿਲੀ ਆਸ। ਆਖਿਆ ਉਹ ਇਸਤਰੀ ਜਦੋਂ ਵੱਡੀ ਹੋ ਗਈ, ਮਰ ਗਈ, ਖਾਵ ਗਈ, ਤੇ ਗੋਰ, ਗੋਰ ਦਾ ਅਰਥ ਹੁੰਦਾ ਜੀ ਮੜੀ। ਵੇਖੋ ਦੋ ਤਰੀਕੇ ਹੁੰਦੇ ਨੇ ਗੁਰਬਾਣੀ ਦੇ ਜਿਹੜੇ ਅਰਥ ਨੇ ਨਾ, ਇੱਕ ਤੇ ਜਿਹੜਾ ਪ੍ਰਤੱਖ ਸੱਚ ਹੈ ਸੰਸਾਰ ਦਾ, ਵੀ ਇੱਕ ਜੀਵ ਇਸਤਰੀ ਜਿਹਨੇ ਆਪਣੇ ਪਤੀ ਰੱਬ ਦੀ ਖੁਸ਼ੀ ਨੂੰ ਮਾਣਿਆ ਨਹੀਂ, ਇਹ ਆਪਣੀ ਸਾਰਿਆਂ ਦੀ ਗੱਲ ਹੈ, ਤੇ ਉਹ ਮਰ ਗਈ ਆਪਣੇ ਹੰਕਾਰ ਦੇ ਵਿੱਚ। ਆਸਾ ਕੀ ਵਾਰ ਪੜ੍ਹੋ, ਉੱਥੇ ਮਹਾਰਾਜ ਕਹਿੰਦੇ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਵੱਡਾ ਹੋਆ ਕੀ ਹੁੰਦਾ? ਵੱਡਾ ਹੋਆ ਦਾ ਅਰਥ ਹੈ ਦੁਨੀਆਦਾਰੀ ਦੇ ਵਿੱਚ ਮਰਿਆ ਹੀ ਪਿਆ, ਸਿਰਫ ਜ਼ਿੰਦਗੀ ਦੇ ਵਿੱਚ ਦੁਨੀਆਦਾਰੀ ਤੇ ਪਦਾਰਥ ਹੀ ਰਹਿ ਗਿਆ, ਉਹਨੂੰ ਬਾਬਾ ਜੀ ਨੇ ਕਿਹਾ ਵੱਡਾ ਹੋਆ ਦੁਨੀਦਾਰ। ਦੁਨੀਆਦਾਰੀ ਵਿੱਚ ਕੀ ਹੋ ਗਿਆ? ਵੱਡਾ ਹੋ ਗਿਆ, ਮਰ ਗਿਆ ਦੁਨੀਆਦਾਰੀ ਦੇ ਵਿੱਚ ਹੀ। ਗਲ ਸੰਗਲ ਘੱਤ ਚਲਾਇਆ, ਔਗਣਾਂ ਦਾ ਸੰਗਲ ਗਲ ਵਿੱਚ ਪਿਆ ਹੋਇਆ ਹੈ ਤੇ ਇਹਨੂੰ ਖਿੱਚੀ ਫਿਰਦਾ ਏ, ਕੇਵਲ ਜ਼ਿੰਦਗੀ ਦਾ ਪ੍ਰਯੋਜਨ ਦੁਨੀਆਦਾਰੀ ਰਹਿ ਗਿਆ, ਦੁਨੀਆਦਾਰੀ ਬਣ ਕੇ ਰਹਿ ਗਿਆ। ਜਦੋਂ ਅਸੀਂ ਸਤਿਗੁਰ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਬੰਦਾ ਮਰਿਆ ਹੋਇਆ ਸਰੀਰ ਦੀ ਕਬਰ ਵਿੱਚ ਹੀ ਪਿਆ ਹੁੰਦਾ। ਆ ਸਰੀਰ ਕੀ ਹੈ? ਇੱਕ ਗੌਰ ਹੈ, ਕਬਰ ਹੈ, ਇਹਦੇ ਵਿੱਚ ਹੀ ਅਸੀਂ ਇੱਕ ਕਬਰ ਹੈ ਜਿਹੜੀ ਕਿਤੇ ਖੋਦੀ ਜਾਣੀ ਹੈ ਤੇ ਉਹਦੇ ਵਿੱਚ ਸਾਡਾ ਸਰੀਰ ਪੈਣਾ। ਜਦੋਂ ਅਸੀਂ ਗੁਰੂ ਦੀ ਵਿਚਾਰ ਨਾਲੋਂ ਟੁੱਟ ਜਾਂਦੇ ਹਾਂ ਤੇ ਸਰੀਰ ਰੂਪੀ ਕਬਰ ਦੇ ਵਿੱਚ ਅਸੀਂ ਆਪ ਹੀ ਇੱਕ ਲਾਸ਼ ਬਣੇ ਹੁੰਦੇ ਹਾਂ। ਤਾਂ ਸ਼ੇਖ ਫਰੀਦ ਸਾਹਿਬ ਨੇ ਉਹ ਗੱਲ ਕੀਤੀ ਹੈ, ਆਖਿਆ ਫਰੀਦਾ ਨੰਡੀ ਕੰਤ ਨਰ ਆਵਿਆ। ਇਸ ਜਵਾਨ ਇਸਤਰੀ ਨੇ ਜਦੋਂ ਰੱਬ ਨੂੰ ਚੇਤੇ ਕਰਨ ਦਾ ਵੇਲਾ ਸੀ, ਆਪਣੇ ਕੰਤ ਨੂੰ ਰਾਵਿਆ ਨਹੀਂ, ਖੁਸ਼ ਨਹੀਂ ਕੀਤਾ, ਰੱਬ ਨੂੰ ਖੁਸ਼ ਨਹੀਂ ਕੀਤਾ। ਵੱਡੀ ਥੀ ਮੁਯਾਸ, ਮਰ ਗਈ, ਵੱਡੀ ਹੋ ਗਈ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਧਨ ਕੁਕੇਂਦੀ ਗੋਰ ਮੇ, ਆਖਿਆ ਹੁਣ ਇਹ ਜੀਵ ਇਸਤਰੀ ਜਿਹੜੀ ਹੈ ਇਹ ਗੋਰ ਵਿੱਚ ਪਈ ਹੋਈ ਹੈ, ਮੜੀ ਵਿੱਚ ਪਈ ਹੋਈ ਹੈ, ਮਰੀ ਹੋਈ ਹੈ। ਤੈ ਸ਼ੈ ਨਾ ਮਿਲੀ ਆਸ, ਕਿਉਂ? ਕਿਉਂਕਿ ਇਹ ਆਪਣੇ ਖਸਮ ਨੂੰ ਮਿਲੀ ਨਹੀਂ, ਖਸਮ ਨਾਲ ਇੱਕਮੇਕ ਨਹੀਂ ਹੋਈ, ਗੁਰੂ ਦੇ ਨਾਲ ਇੱਕਮੇਕ ਨਹੀਂ ਹੋਈ, ਤਾਂ ਕਰਕੇ ਕਬਰ ਵਿੱਚ ਪਈ ਹੋਈ ਹੈ। ਇਹਨੂੰ ਸੌਖੇ ਸ਼ਬਦਾਂ ਵਿੱਚ ਸਮਝਣਾ ਤੇ ਇੱਦਾਂ ਸਮਝ ਲਓ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਜੇ ਮੈਂ ਗੁਰੂ ਸਾਹਿਬ ਤੈਨੂੰ ਵਿਸਾਰਿਆ ਹੋਇਆ ਤੇ ਮੈਂ ਜਿਉਂਦਿਆਂ ਜੀ ਮਰਿਆ ਹੀ ਹੋਇਆ ਹਾਂ, ਕਬਰ ਵਿੱਚ ਹੀ ਪਿਆ ਹੋਇਆ। ਅਗਲਾ ਬੋਲ ਹੈ ਫਰੀਦਾ ਸਿਰ ਪਲਿਆ ਦਾੜੀ ਪਲੀ,
ਮੱਛਾਂ ਪੀ ਪਲੀਆਂ ਆ ਕੇ ਹੁਣ ਤੇ ਸਿਰ ਵੀ ਚਿੱਟਾ ਹੋ ਗਿਆ, ਦਾੜੀ ਵੀ ਚਿੱਟੀ ਹੋ ਗਈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ। ਰੇ ਮਨ ਗੈਲੇ ਬਾਬਲੇ, ਹੇ ਮੇਰੇ ਕਮਲੇ ਮਨ, ਅਜੇ ਵੀ ਤੂੰ ਆਪਣੀਆਂ ਆਦਤਾਂ ਤੇ ਸੁਭਾਅ ਨੂੰ ਸੁਧਾਰ ਨਹੀਂ ਰਿਹਾ। ਹੁਣ ਜ਼ਿੰਦਗੀ ਦਾ ਪੜਾਅ ਜਿਹੜਾ ਹੈ ਉਹ ਜਵਾਨੀ ਵਾਲਾ ਨਹੀਂ ਰਿਹਾ, ਦਾੜੀ ਚਿੱਟੀ ਹੋ ਗਈ, ਸਰੀਰ ਬੁਢੇਪੇ ਵਾਲੇ ਬੰਨੇ ਵੱਧ ਗਿਆ, ਸਰੀਰ ਦੀ ਸਮਰੱਥਾ ਤੇ ਤਾਕਤ ਘਟ ਗਈ, ਪਰ ਅਜੇ ਵੀ ਆਪਣੀਆਂ ਆਦਤਾਂ ਤੇ ਸੁਭਾਅ ਨੂੰ ਜਿਹੜਾ ਹੈ ਉਹ ਤੂੰ ਸੁਧਾਰ ਨਹੀਂ ਰਿਹਾ। ਤੁਸੀਂ ਕਦੀ ਵੇਖਿਓ, ਵੈਸੇ ਤੇ ਬੰਦੇ ਨੂੰ ਲੱਗਦੀ ਵਾ ਜਿੰਨਾ ਜਿੰਨੀ ਛੇਤੀ ਹੋ ਸਕੇ ਉਹਦੀਆਂ ਜਿਹੜੀਆਂ ਆਦਤਾਂ ਉਹਨਾਂ ਨੂੰ ਸੁਧਾਰ ਲੈਣਾ ਚਾਹੀਦਾ। ਇਹਦਾ ਬੈਨੀਫਿਟ ਪਤਾ ਕੀ ਹੁੰਦਾ ਹੈ ਵੀ ਇੱਕ ਏਜ ਵਿੱਚ ਜਾ ਕੇ ਮੁੜ ਕੇ ਤੁਸੀਂ ਉਹਨਾਂ ਆਦਤਾਂ ਦੇ ਹੱਥੋਂ ਦੁਖੀ ਨਹੀਂ ਹੁੰਦੇ। ਮੈਂ ਇਹ ਗੱਲ ਅਕਸਰ ਕਹੀ ਨਾ ਹੁੰਦਾ, ਜਿਹੜਾ ਨਾ ਜ਼ਿੰਦਗੀ ਜਿਹੜੀ ਆਪਾਂ ਲਾਈਫ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਲਾਈਫ ਦੇ ਵਿੱਚ ਜਿਹਨੂੰ ਆਪਾਂ ਜਵਾਨੀ ਕਹਿੰਦੇ ਹਾਂ, ਇਹਦਾ ਸਮਾਂ ਪਤਾ ਕੁੱਲ ਕਿੰਨਾ ਹੁੰਦਾ ਜੇ ਆਪਾਂ ਸੋਚੀਏ ਤਾਂ 20 ਸਾਲ ਤੋਂ ਲੈ ਕੇ ਅਤੇ 33 ਸਾਲ ਤਾਈ 33-34 ਸਾਲ ਤੇ, ਜਾਣੀ ਕੁੱਲ 14 ਸਾਲ ਬਣਦੇ ਨੇ, ਇਦੋਂ ਵੱਧ ਨਹੀਂ ਨਾ ਹੈਗੇ। ਪਰ 34 ਤੋਂ ਲੈ ਕੇ ਜਾਂ 35 ਤੋਂ ਲੈ ਕੇ ਅੱਗੇ ਹੁਣ ਬੰਦਾ 40, 45, 50, 60, ਇਹ ਟਰਮ ਲੰਮੀ ਹੋ ਜਾਂਦੀ। ਵੈਸੇ ਜਿਹੜੇ ਮੌਜਾਂ ਵਾਲੇ ਸਾਲ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਿੰਨੇ ਕੁ ਬਣਦੇ ਨੇ, 20 ਸਾਲ ਤੋਂ ਲੈ ਕੇ ਤੁਸੀਂ ਹੱਦ 35 ਗਿਣ ਲਓ, ਚਲੋ ਮੁੜ ਕੇ 36ਵੇਂ ਤੋਂ ਫਿਰ ਬੰਦਾ ਘਟਣਾ ਸ਼ੁਰੂ ਹੋ ਗਿਆ। 15 ਕੁ ਸਾਲ ਹੁੰਦੇ ਨੇ। ਹੁਣ 15 ਕੁ ਸਾਲਾਂ ਦੇ ਵਿੱਚ ਜਿਹੜੀਆਂ ਸਾਡੀਆਂ ਆਦਤਾਂ ਬਣ ਜਾਂਦੀਆਂ, ਜਿਹੜਾ ਸੁਭਾਅ ਬਣ ਜਾਂਦਾ, ਉਹਨੇ 35 ਸਾਲ ਤੋਂ ਅੱਗੇ ਜੇ ਬੰਦੇ ਦੀ ਲਾਈਫ ਦਾ ਮੋਟਾ ਜਿਹਾ ਅੰਦਾਜ਼ਾ ਆਪਾਂ ਇਹ ਲਾਈਏ ਵੀ ਕੋਈ ਵੈਸੇ ਤੇ ਬੰਦੇ ਦਾ ਖਿਣ ਦਾ ਭਰੋਸਾ ਵੀ ਨਹੀਂ ਹੈਗਾ, ਪਰ ਜੇ 35 ਸਾਲਾਂ ਤੋਂ ਆਪਾਂ ਇੱਕ ਕੈਲਕੂਲੇਸ਼ਨ ਕੱਢ ਕੇ ਵੇਖੀਏ ਵੀ ਅਗਲੀ ਜਿਹੜੀ ਜ਼ਿੰਦਗੀ ਕੋਈ 70 ਸਾਲ ਤਾਈਂ ਜੀਂਦਾ ਹੈ ਤੇ 35 ਸਾਲ ਹੋਰ ਨੇ, ਜੇ ਕੋਈ 80 ਸਾਲ ਜੀਂਦਾ ਹੈ ਤੇ 45 ਸਾਲ ਹੋਰ ਨੇ। ਉਹਨਾਂ 15 ਸਾਲਾਂ ਦੇ ਵਿੱਚ ਜੇ ਬੰਦਾ ਜਵਾਨੀ ਦੇ ਵੇਲੇ ਆਪਣੀਆਂ ਆਦਤਾਂ ਨੂੰ ਸੁਧਾਰ ਨਹੀਂ ਨਾ ਰਿਹਾ, ਜੇ ਆਪਣੀਆਂ ਆਦਤਾਂ ਦੇ ਉੱਤੇ ਉਹ ਕੰਟਰੋਲ ਨਹੀਂ ਕਰ ਰਿਹਾ, ਕੋਈ ਗੁਰੂ ਦੀ ਮੱਤ ਨਹੀਂ ਲੈ ਰਿਹਾ, ਤੇ ਉਸ ਬੰਦੇ ਦੇ ਉਹ 45 ਸਾਲ ਬਹੁਤ ਔਖੇ ਲੰਘਦੇ, ਬਹੁਤ ਔਖੇ ਲੰਘਦੇ। ਤੁਸੀਂ ਕਦੀ ਵੇਖਿਓ, ਮੈਂ ਕਿਉਂਕਿ ਕਈ ਵਾਰ ਗੱਲ ਕਹਿਣ ਲੱਗਿਆ ਅਸੀਂ ਥੋੜ੍ਹਾ ਜਿਹਾ ਕਹੀਦਾ ਹੋਵੇ ਵੀ ਕਿਸੇ ਨੂੰ ਬੁਰੀ ਨਾ ਲੱਗ ਜਾਵੇ, ਪਰ ਤੁਸੀਂ ਕਈ ਬਜ਼ੁਰਗ ਵੇਖਿਓ ਆਪਣੀ ਜ਼ਿੰਦਗੀ ਦੇ ਵਿੱਚ, ਉਹ ਦੁਖੀ ਕਿਉਂ ਹੁੰਦੇ ਨੇ? ਉਹ ਹੁੰਦੇ ਨੇ ਆਪਣੀਆਂ ਆਦਤਾਂ ਤੇ ਸੁਭਾਅ ਦਾ ਕਰਕੇ ਦੁਖੀ ਹੁੰਦੇ ਨੇ। ਫਿਰ ਉਹ ਕਹਿੰਦੇ ਨੇ ਵੀ ਅਸੀਂ 45 ਸਾਲਾਂ ਦੇ ਹੋ ਗਏ, 50 ਸਾਲਾਂ ਦੇ ਹੋ ਗਏ, 55 ਸਾਲ ਦੇ ਹੋ ਗਏ, ਖਿਜੇ ਰਹਿਣਾ ਉਹਨਾਂ ਨੇ। ਇਸ ਕਰਕੇ ਸ਼ੇਖ ਫਰੀਦ ਸਾਹਿਬ ਦਾ ਇੱਕ ਬਚਨ ਇਹ ਵੀ ਆਉਂਦਾ ਜਦੋਂ ਕਹਿੰਦੇ ਨੇ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ, ਉਹ ਕਹਿੰਦੇ ਨੇ ਜਵਾਨੀ ਵਿੱਚ ਜਿੰਨੇ ਰੱਬ ਨੂੰ ਚੇਤੇ ਨਹੀਂ ਕੀਤਾ ਬੜੇਪੇ ਵੇਲੇ ਵਿਰਲਾ ਕਰਦਾ। ਕਿਉਂ ਭਲਾ? ਕਿਉਂਕਿ ਜਵਾਨੀ ਦੀਆਂ ਪੱਕੀਆਂ ਆਦਤਾਂ ਮਰਦੇ ਦਮ ਤੱਕ ਬੰਦੇ ਦੇ ਨਾਲ ਚੱਲਦੀਆਂ ਨੇ, ਉਹਦੇ ਨਾਲ ਨਿਭਦੀਆਂ ਨੇ। ਹਾਂ, ਕੋਈ ਵਿਰਲਾ ਹੋਵੇ ਗੁਰੂ ਅਮਰਦਾਸ ਵਰਗਾ ਤੇ ਉਹ ਆਪਣੀਆਂ ਆਦਤਾਂ

0: ਕਹਿ ਦੇਵੇ ਵੀ ਕਾਲੀ ਧੌਲੀ ਸਾਹਿਬ ਸਦਾ ਹੈ, ਉਹ ਕਹਿੰਦੇ ਰੱਬ ਤੇ ਸਦਾ ਹੀ ਹੈ। ਜੇ ਕੋ ਚਿੱਤ ਕਰੇ, ਚਿੱਤ ਹੋਣਾ ਚਾਹੀਦਾ ਤੁਹਾਡਾ ਉੱਧਰ ਨੂੰ ਤੁਰਨ ਲੱਗਿਆ ਵੀ ਤੁਸੀਂ ਆਪਣੇ ਆਪ ਨੂੰ ਜਿਵੇਂ ਮਰਜ਼ੀ ਸਵਾਰ ਲਓ। ਤੋ ਇੱਥੇ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਵੀ ਭਾਈ ਹੁਣ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਤੇਰੀ ਦਾੜੀ ਵੀ ਚਿੱਟੀ ਹੋ ਗਈ, ਸਿਰ ਦੇ ਵਾਲ ਵੀ ਚਿੱਟੇ ਹੋ ਗਏ, ਪਰ ਜਿਹੜਾ ਤੇਰਾ ਮਨ ਹੈ ਅਜੇ ਵੀ ਉਹ ਬੱਚਿਆਂ ਵਾਲਾ ਹੈ, ਕਮਲੀਆਂ ਮਾਰਦਾ ਹੈ। ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ, ਅਜੇ ਵੀ ਦੁਨੀਆਦਾਰੀ ਦੀਆਂ ਮੌਜਾਂ ਦੇ ਵਿੱਚ ਹੀ ਤੈਨੂੰ, ਭਾਵੇਂ ਕਿ ਹੁਣ ਵਿਕਾਰ ਭੋਗਣ ਜੋਗਾ ਵੀ ਨਹੀਂ ਰਿਹਾ, ਪਰ ਆਦਤਾਂ ਤੇ ਸੁਭਾਅ ਤੈਨੂੰ ਅਜੇ ਵੀ ਪਰੇਸ਼ਾਨ ਕਰ ਰਿਹਾ। ਤੋ ਗੁਰੂ ਕਿਰਪਾ ਕਰੇ। ਇਹ ਸੀ ਫਰੀਦ ਸਾਹਿਬ ਦੇ ਸਲੋਕਾਂ ਦੇ ਵਿੱਚੋਂ ਆਪਾਂ ਕੁਝ ਕੁ ਸਲੋਕ ਉਹਨਾਂ ਦੇ ਜਿਹੜੇ ਵਿਚਾਰੇ ਨੇ, ਤੋ ਅਸੀਂ ਇਹਨਾਂ ਸਲੋਕਾਂ ਦੇ ਵਿੱਚੋਂ ਕੁਝ ਲਾਭ ਪ੍ਰਾਪਤ ਕਰ ਸਕੀਏ। ਤਿੰਨ ਸਲੋਕਾਂ ਨੂੰ ਆਪਾਂ ਵਿਚਾਰਿਆ। ਪਹਿਲੇ ਸਲੋਕ ਵਿੱਚ ਤੇ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਹਦਾਇਤ ਦਿੱਤੀ ਵੀ ਭਾਈ ਸਰੋਵਰ ਉਹ ਲੱਭੋ ਜਿੱਥੋਂ ਤੁਹਾਨੂੰ ਕੁਝ ਪ੍ਰਾਪਤ ਹੋਵੇ, ਸੰਗਤ ਉਹਨਾਂ ਦੀ ਕਰੋ ਜਿੱਥੋਂ ਤੁਹਾਨੂੰ ਕੁਝ ਲਾਭ ਹੋਵੇ, ਅਧਿਆਤਮਕ ਸਪਿਰਚੁਅਲਿਟੀ ਦਾ ਲਾਭ ਵੀ ਹੋਵੇ। ਉਹ ਕਿੱਥੋਂ ਆਉਣਾ ਹੈ? ਉਹ ਗੁਰੂ ਦੇ ਪਾਸੋਂ ਆਉਣਾ ਹੈ। ਦੂਜੀ ਉਹਨਾਂ ਨੇ ਗੱਲ ਕੀਤੀ ਵੀ ਭਾਈ ਨੱਡੀ ਕੰਤ ਨਾ ਰਾਵਿਓ, ਜੇ ਜਵਾਨ ਇਸਤਰੀਏ ਤੂੰ ਆਪਣੇ ਰੱਬ ਨੂੰ ਚੇਤੇ ਨਹੀਂ ਕਰ ਰਹੀ ਤੇ ਅਖੀਰ ਮਰ ਜਾਵੇਂਗੀ, ਆਪਣੇ ਹੰਕਾਰ ਵਿੱਚ ਹੀ ਜਿਹੜੀ ਹੈ ਉਹ ਗਲ ਸੜ ਜਾਵੇਗੀ। ਤੇ ਤੀਜੇ ਗੱਲ ਵਿੱਚ, ਤੀਜੇ ਬਚਨ ਵਿੱਚ ਉਹਨਾਂ ਨੇ ਆਖਿਆ ਵੀ ਤੇਰੀ ਉਮਰ ਦੇ ਪੜਾਅ ਦੇ ਵਿੱਚ ਹੁਣ ਸਿਰ ਮੁੱਛਾਂ ਦਾੜੀ ਇਹ ਚਿੱਟੇ ਹੋਣੇ ਸ਼ੁਰੂ ਹੋ ਗਏ, ਪਰ ਤੂੰ ਆਪਣੇ ਮਨ ਨੂੰ ਅਜੇ ਵੀ ਸਵਾਰ ਨਹੀਂ ਰਿਹਾ, ਇਸ ਕਰਕੇ ਆਪਣੇ ਮਨ ਨੂੰ ਸਵਾਰ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜਵਾਬ ਜੀ ਦੇ ਨਾਲ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਪ ਜੀ ਜਾਣਦੇ ਹੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ ਪਿਛਲੇ ਲੰਬੇਰੇ ਸਮੇਂ ਤੋਂ। ਤੋ ਚੱਲ ਰਹੀ ਲੜੀਵਾਰ ਭਗਤ ਬਾਣੀ ਦੀ ਤਰਤੀਬ ਦੇ ਮੁਤਾਬਕ ਬਾਬਾ ਸ਼ੇਖ ਫਰੀਦ ਸਾਹਿਬ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਅੱਜ ਕੱਲ੍ਹ ਗੁਰੂ ਸਵਾਰੇ ਆਪ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਨੇ। ਤੋ ਗਿਆਨੀ ਜੀ ਦਾ ਧੰਨਵਾਦ ਹੈ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ। ਗੁਰੂ ਪਿਆਰਿਓ, ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਪ੍ਰਾਰੰਭ ਨੇ। ਪਿਛਲੇ ਕੁਝ ਦਿਨਾਂ ਤੋਂ ਇਹ ਸੰਥਿਆ ਕਲਾਸਾਂ ਚੱਲ ਰਹੀਆਂ ਨੇ ਅਤੇ ਬਹੁਤ ਸਾਰੇ ਗੁਰੂ ਸਵਾਰੇ ਇਹਨਾਂ ਸੰਥਿਆ ਕਲਾਸਾਂ ਦਾ ਲਾਹਾ ਲੈ ਰਹੇ ਨੇ ਬਹੁਤ ਵਾਰ। ਕਿਉਂਕਿ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਕਿੱਥੇ ਕਿੱਥੇ

0: ਕਲਾਸਾਂ ਦਾ ਸਮਾਂ ਹੁੰਦਾ ਹੈ, ਆਪ ਜੀ ਦਾ ਲਾਭ ਲੈ ਸਕਦੇ ਹੋ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ। ਤੋ ਖੰਡੇ ਬਾਟੇ ਦੀ ਪਾਉ ਲੈਣ ਵਾਲੇ ਸੱਜਣ ਆਪਣਾ ਨਾਮ ਬਾਰ ਕਾਊਂਟਰ 'ਤੇ ਦਰਜ ਕਰਾ ਦਿਓ। ਤੋ ਆਓ ਗੁਰੂ ਪਿਆਰਿਓ, ਜਿੱਥੇ ਆਪ ਜੀ ਨੇ ਗੁਰਬਾਣੀ ਕਥਾ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੀ ਹੈ, ਸਮਾਂ ਹੈ ਢਾਡੀ 12 ਗੁਰ ਇਤਿਹਾਸ ਦਾ। ਮਾਣਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ, ਉਹਨਾਂ ਦਾ ਢਾਡੀ ਜਥਾ ਕੱਲ੍ਹ ਹੀ ਆਪਣੇ ਪਾਸ ਇੱਥੇ ਗੁਰਦੁਆਰਾ ਸਾਹਿਬ ਵਿਖੇ ਪੁੱਜਾ ਹੈ। ਤੋ ਆਪ ਜੀ ਨੂੰ ਢਾਡੀ 12 ਗੁਰ ਇਤਿਹਾਸ ਨਾਲ ਜੋੜਨਗੇ ਮਾਣਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ ਅਤੇ ਉਹਨਾਂ ਦਾ ਢਾਡੀ ਜਥਾ। ਸਰਵਣ ਕਰੀਏ ਢਾਡੀ 12 ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰਾ, ਹੋਈ ਸਰਬ ਕਲਿਆਣ ਰਹਾਓ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਕਰਬਾਨ ਨਾਨਕ ਸਤਿਕਰਬਾਨ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਸ਼ਾਮਾਂ ਦੇ ਦੀਵਾਨਾਂ 'ਚ ਜਿੰਨੇ ਵੀ ਗੁਰੂ ਪਿਆਰੇ ਆਪ ਜੀ ਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰ ਰਹੇ ਹੋ, ਆਓ ਸਭ ਤੋਂ ਪਹਿਲੇ ਸਾਡੀਆਂ ਅਤੇ ਆਪਣੀਆਂ ਹਾਜ਼ਰੀਆਂ ਸੋ ਦਾਤਾ ਜੀ ਦੇ ਚਰਨਾਂ 'ਤੇ ਲਵਾਉਣ ਦਾ ਕਰੀਏ ਯਤਨ। ਇੱਕ ਵਾਰ ਸਾਰੀਆਂ ਸੰਗਤਾਂ ਆਪਣੀ ਰਸਨਾ ਨੂੰ ਕਰੋ ਪੁੱਤਰ ਅਤੇ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਨੇ, ਅੰਮ੍ਰਿਤ ਵੇਲੇ ਤੋਂ ਲੈ ਕੇ ਕੀਰਤਨ ਕਥਾ ਗੁਰਮਤਿ ਵਿਚਾਰਾਂ ਦੀ ਔਰ ਸਾਂਝ ਹੁੰਦੀ ਏ। ਪਰ ਗੁਰੂ ਕੇ ਪਿਆਰੋ ਗੁਰਬਾਣੀ ਸਾਡੀ ਆਤਮਾ ਇਤਿਹਾਸ ਸਾਡਾ ਸਰੀਰ ਏ, ਔਰ ਹਰ ਮਨੁੱਖ ਨੂੰ ਦੋ ਚੀਜ਼ਾਂ ਦੀ ਲੋੜ ਹੋਇਆ ਕਰਦੀ ਏ, ਇੱਕ ਭੋਜਨ ਅਤੇ ਦੂਜਾ ਭਜਨ। ਔਰ ਜਿਹੜਾ ਭੋਜਨ ਹੈ ਸਾਡੇ ਮਨ ਦੀ ਖੁਰਾਕ ਏ, ਸਾਡੀ ਆਤਮਾ ਦੀ ਖੁਰਾਕ ਏ, ਔਰ ਜਿਹੜਾ ਭੋਜਨ ਹੈ ਉਹ ਸਾਡੇ ਸਰੀਰ ਦੀ ਖੁਰਾਕ ਏ। ਪਰ ਜਿਹਨਾਂ ਨੇ ਭੋਜਨ ਛਕੇ ਉਹਨਾਂ ਦੇ ਤਨ ਬਲਵਾਨ ਬਣ ਗਿਆ ਹੈ, ਪਰ ਜਿਹਨਾਂ ਨੇ ਭਜਨ ਕੀਤਾ ਉਹ ਤਤੀਆਂ ਤਵੀਆਂ 'ਤੇ ਵੀ ਵੇਖ ਕੇ ਕਹਿੰਦੇ ਨੇ ਕਿ ਤੇਰਾ ਕੀ ਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਕਿਉਂਕਿ ਉਹਨਾਂ ਦੀ ਆਤਮਾ ਬੜੀ ਬਲਵਾਨ ਸੀ, ਉਹ ਤਤੀਆਂ ਤਵੀਆਂ 'ਤੇ ਬਹਿ ਗਿਆ, ਉਹ ਖੋਪੜ ਲਹਾ ਗਿਆ, ਉਹ ਚੜਖੜੀਆਂ 'ਤੇ ਚੜ ਗਿਆ, ਉਹ ਬੰਦ ਬੰਦ ਕਟਵਾ ਗਿਆ, ਉਹਨਾਂ ਨੇ ਸਰੀਰ ਦਾ ਤੁੰਬਾ ਤੁੰਬਾ ਡਾਲਿਆ, ਪਰ ਮੁੱਖ 'ਚੋਂ ਗੁਰਬਾਣੀ ਪੜ੍ਹਦੇ ਰਹਿ। ਇਸ ਕਰਕੇ ਗੁਰਬਾਣੀ ਸਾਡੀ ਆਤਮਾ ਹੀ ਔਰ ਇਤਿਹਾਸ ਸਾਡਾ ਸਰੀਰ ਏ। ਆਪ ਗੁਰੂ ਕੇ ਪਿਆਰੇ ਕਲੇ ਆਪਾਂ ਜਿਸ ਇਤਿਹਾਸ ਦੇ ਪੰਨੇ ਆਪ ਜੀ ਨੇ ਸਾਂਝਾ ਕੀਤੇ ਨੇ, ਉਹਨਾਂ ਪੰਨਿਆਂ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂਗਾ। ਇੱਕ ਫਾਰਸੀ ਦਾ ਕਵੀ ਲਿਖਦਾ ਹੈ, ਕਹਿੰਦਾ ਸਿੱਖਾਂ ਗੁਰੂ ਗੋਬਿੰਦ ਸਿੰਘ ਜੀ ਆਪਾਂ ਨੂੰ ਕੀ ਦੇ ਕੇ ਗਏ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਤਾਂ ਸੰਤਾਂ ਨੂੰ ਸਿਪਾਹੀ ਬਣਾ ਰਿਹਾ। ਉਹ ਕਹਿੰਦਾ ਕਿ ਮੇਰੇ ਬਾਪੂ ਜੀ ਦਾ ਹੁਕਮ ਏ ਕਿ ਭੈ ਕਾਹੂ ਕੋ ਦੇਤਨੇ ਨੈ ਭੈ ਮਾਨ ਧਿਆਨ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਵਖਾਨ। ਮੈਂ ਦੁਨੀਆਂ 'ਤੇ ਇਹੋ ਜਿਹੇ ਮਰਦ ਪੈਦਾ ਕਰਾਂਗਾ ਜਿਹੜੇ ਨਾ ਕਿਸੇ ਦਾ ਭੈ ਮੰਨਣਗੇ ਅਤੇ ਨਾ ਕਿਸੇ ਨੂੰ ਭੈ ਦੇਣਗੇ, ਪਰ ਮੈਂ ਇਹੋ ਜਿਹੇ ਗਿਆਨੀ ਪੁਰਸ਼ ਪੈਦਾ ਕਰਨੇ ਚਾਹੁੰਦਾ। ਹੁਣ ਫਾਰਸੀ ਦੇ ਕਵੀ ਨੇ ਲਿਖਿਆ, ਕਹਿੰਦਾ ਵੋ ਸੰਤੋਂ ਕੇ ਲੀਏ ਦਵਾ ਲੈ ਕੇ ਆਇਆ, ਵੋ ਦੁਸ਼ਟੋਂ ਕੇ ਲੀਏ ਕਜਾ ਲੈ ਕੇ ਆਇਆ, ਵੋ ਗਰੀਬੋਂ ਕਾ ਦਿਲ ਮੇਂ ਦਰਦ ਲੈ ਕੇ ਆਇਆ, ਔਰ ਉਸ ਦਰਦ ਕੀ ਦਵਾ ਪੀ ਲੈ ਕੇ ਆਇਆ। ਭਗਤੀ ਕੋ ਮਹਿਫੂਜ ਰੱਖਣੇ ਕੀ ਖਾਤਰ, ਭਗਤੀ ਕੋ ਮਹਿਫੂਜ ਰੱਖਣੇ ਕੀ ਖਾਤਰ, ਪੱਥਰ ਪੈ ਕੇ ਸਿਕਾਰ ਹਿਨਾ ਲੈ ਕੇ ਆਇਆ, ਪਰ ਚੁੱਕ ਜਾਓ ਸਤਿਕਾਰ ਸੇ ਸੁਣਨੇ ਵਾਲੋ, ਖੁਦਾ ਕਾ ਸੰਦੇਸ਼ਾ ਖੁਦਾ ਲੈ ਕੇ ਆਇਆ। ਕਹਿੰਦਾ ਖੁਦਾ ਦਾ ਪੁੱਤਰ ਦੁਨੀਆਂ ਦੀ ਉੱਤੇ ਔਰ ਪਰਮਾਤਮਾ ਦਾ ਕੋਈ ਹੁਕਮ ਲੈ ਕੇ ਆਇਆ, ਕੋਈ ਸੰਦੇਸ਼ਾ ਲੈ ਕੇ ਆਇਆ। ਇੱਥੇ ਭਾਈ ਨੰਦ ਲਾਲ ਜੀ ਲਿਖਦੇ ਨੇ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤੇ ਭਾਈ ਨੰਦ ਲਾਲ ਜੀ ਨੇ ਬੜੀਆਂ ਕਮਾਲ ਦੀਆਂ ਗੱਲਾਂ ਲਿਖੀਆਂ ਨੇ। ਉਹ ਕਹਿਣ ਲੱਗੇ ਦੁਨੀਆਂ ਦੇ ਲੋਕੋ, ਔਰ ਦੁਨੀਆਂ 'ਤੇ ਕੋਈ ਭਗਤ ਵੇਖਿਆ ਦਰਵੇਸ਼ ਵੇਖਿਆ, ਉਹ ਭਗਤੀ ਕਰਦਾ, ਉਹ ਕੁਟੀਆ 'ਚ ਵੇਖ ਕੇ ਤਪ ਕਰਦਾ, ਪਰ ਕਿਸੇ ਨੇ ਬਾਦਸ਼ਾਹ ਨੂੰ ਵੇਖਿਆ ਹੋਵੇਗਾ, ਬਾਦਸ਼ਾਹ ਤਖ਼ਤ 'ਤੇ ਬਹਿੰਦਾ, ਪਰ ਕਿਸੇ ਨੇ ਬਾਦਸ਼ਾਹ ਨੂੰ ਦਾਨੀ ਨਹੀਂ ਆਖਿਆ, ਕਿਸੇ ਨੇ ਬਾਦਸ਼ਾਹ ਨੂੰ ਫਕੀਰ ਨਹੀਂ ਆਖਿਆ, ਕਿਸੇ ਨੇ ਬਾਦਸ਼ਾਹ ਨੂੰ ਦਰਵੇਸ਼ ਨਹੀਂ ਆਖਿਆ। ਆਓ ਦੁਨੀਆਂ ਦੇ ਲੋਕੋ, ਮੈਂ ਤੈਨੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਖਾਉਣਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਬਾਦਸ਼ਾਹ ਵੀ ਬੈਠਾ ਹੈ, ਇੱਕ ਦਰਵੇਸ਼ ਵੀ ਬੈਠਾ ਹੈ। ਇੱਕ ਪਲੇਟਫਾਰਮ 'ਤੇ ਦੋ ਚੀਜ਼ਾਂ ਮੌਜੂਦ ਨੇ, ਕਿਉਂਕਿ ਭਾਈ ਨੰਦ ਲਾਲ ਜੀ ਅੱਗੇ ਜਾ ਕੇ ਲਿਖਦੇ ਨੇ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ।
ਕਹਿਣ ਲੱਗੇ ਦਰਅਸਲ ਗੁਰੂ ਗੋਬਿੰਦ ਸਿੰਘ ਜੀ ਪਰਮਾਤਮਾ ਨੂੰ ਵੇਖਣ ਵਾਲਾ ਸ਼ੀਸ਼ਾ ਏ, ਗੁਰੂ ਗੋਬਿੰਦ ਸਿੰਘ ਜੀ ਖੁਦਾ ਏ। ਪਰ ਗੁਰੂ ਕੇ ਪਿਆਰਿਓ, ਹੁਣ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕੱਲ ਆਪਾਂ ਵਿਚਾਰ ਕਰਦੇ ਸੀ ਉਹ ਜੈਨ ਦੀ ਧਰਤੀ ਤੋਂ ਪਰਿਵਾਰ ਆਇਆ, ਇਹ ਪਰਿਵਾਰ ਦਾ ਮੈਂਬਰ ਏ, ਭਾਈ ਵਸੰਬਰ ਦਾਸ, ਇਹਨੂੰ ਕੋਟਾਂ ਦੀ ਅਮੀਰੀ ਮਿਲੀ ਹੋਈ ਆ। ਪਰ ਗੁਰੂ ਕੇ ਪਿਆਰੇ ਤੋਂ ਮਾਇਆ ਦਾ ਕੋਈ ਘਾਟਾ ਨਹੀਂ, ਪਰ ਮਨ ਰਜਿਆ ਹੋਇਆ, ਬਿਨਾਂ ਸੰਤੋਖ ਨਹੀਂ ਕੋ ਰਾਜਾ, ਇਹਨੂੰ ਸੰਤੋਖ ਪੂਰਾ। ਇਹ ਅੰਮ੍ਰਿਤ ਵੇਲੇ ਉੱਠਦਾ, ਇਹਦੇ ਮੂੰਹ ਚੋਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ। ਪਰ ਇਹਦਾ ਇੱਕੋ ਇੱਕ ਪੁੱਤਰ ਹੈ ਗੋਪਾਲ, ਇਹ ਚਾਹੁੰਦਾ ਮੇਰਾ ਪੁੱਤਰ ਵੀ ਬਾਣੀ ਨਾਲ ਜੁੜ ਜਾਵੇ, ਇਹ ਚਾਹੁੰਦਾ ਮੇਰਾ ਪੁੱਤਰ ਵੀ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਜਾ ਕੇ ਦਰਸ਼ਨ ਦਿਦਾਰੇ ਕਰਕੇ ਆਵੇ। ਹੁਣ ਜਦੋਂ ਜੈਨ ਦੀਆਂ ਸੰਗਤਾਂ ਤੇ ਗੁਰੂ ਕੇ ਪਿਆਰੇ ਔਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਣ ਲੱਗੀਆਂ, ਅੱਜ ਵਸੰਬਰ ਦਾਸ ਨੇ ਮਨ ਅਪਣਾ ਲਿਆ, ਮੈਂ ਆਪਣੇ ਪੁੱਤਰ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਭੇਜਾਂਗਾ, ਕਿਉਂਕਿ ਗੁਰੂ ਕੇ ਪਿਆਰ ਇਹ ਚਾਹੁੰਦਾ ਹੈ ਕਿ ਅੱਜ ਲੋਕੀ ਕਹਿੰਦੇ ਨੇ ਸਿੱਖਾਂ ਦਾ ਘਰ ਹੀ, ਇਹ ਚਾਹੁੰਦਾ ਹੈ, ਅੱਜ ਕਹਿੰਦਾ ਵਸੰਬਰ ਦਾਸ ਦਾ ਜਿਹੜਾ ਘਰ ਹੈ ਨਾ ਉਹ ਸਿੱਖਾਂ ਦਾ ਘਰ ਹੈ, ਜੇ ਮੇਰਾ ਪੁੱਤਰ ਬਾਣੀ ਨਾਲ ਨਾ ਜੁੜਿਆ, ਜੇ ਮੇਰਾ ਪੁੱਤਰ ਗੁਰੂ ਨਾਲ ਜੂੰ ਜੁੜਿਆ ਤਾਂ ਲੋਕਾਂ ਨੇ ਕਹਿਣਾ ਸਿੱਖਾਂ ਦਾ ਘਰ ਨਹੀਂ। ਆਮ ਤੌਰ 'ਤੇ ਆਪਾਂ ਵੇਖੀਏ ਕਿਤੇ ਪੰਜਾਬ ਦੀ ਧਰਤੀ ਉੱਤੇ ਲੋਕ ਕਹਿੰਦੇ ਹੁੰਦੇ ਸੀ ਅਕਾਲੀਆਂ ਦੇ ਘਰ, ਆ ਸਿੱਖਾਂ ਦੇ ਘਰ, ਆ ਗੁਰੂ ਕੇ ਪਿਆਰਿਆਂ ਦੇ ਘਰ, ਪਰ ਉਹਨਾਂ ਦੇ ਕਈ ਬੱਚਿਆਂ ਨੇ ਖਾਲਸੀ ਉਹਨਾਂ ਦੇ ਨਾਮ ਬਦਲ ਕੇ ਧਰ ਦਿੱਤੇ, ਕਈ ਘਰ ਅਮਲੀਆਂ ਦੇ ਬਣ ਗਏ, ਜੁਆਰੀਆਂ ਦੇ ਬਣ ਗਏ, ਕਿਉਂਕਿ ਸਮੇਂ ਨੇ ਇਹੋ ਜਿਹੀ ਚੇਂਜ ਆ ਗਈ, ਸਮੇਂ ਨੇ ਕਰਵਟ ਖਾਧੀ, ਉਹਨਾਂ ਦੇ ਬੱਚੇ ਕੋ ਸੰਗਤ ਵਿੱਚ ਰਲ ਗਏ। ਪਰ ਮੇਰੇ ਦਾਤਾ ਜੀ ਕਹਿੰਦੇ ਨੇ ਨਾ ਕਿ ਬਿਨ ਭਾਗਾਂ ਸੱਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਪਰ ਜਿਹੜਾ ਭਾਈ ਗੋਪਾਲ ਏ, ਇਹ ਗੁਰੂ ਕੇ ਪਿਆਰੇ ਸੰਗਤ ਭੈੜੀ ਦਾ ਸ਼ਿਕਾਰ ਏ। ਹੁਣ ਕਹਿੰਦੇ ਨੇ ਪਿਓ ਨੇ ਪੁੱਤਰ ਨੂੰ ਤੋਰ ਦਿੱਤਾ ਤੇ ਨਾਲੇ ਆਖਿਆ ਕਿ ਕਲਗੀ ਵਾਲੇ ਪਾਤਸ਼ਾਹ ਨੂੰ ਆਖੀ ਪੁੱਤ ਕਿ ਸਾਨੂੰ ਖੁਸ਼ੀਆਂ ਦੇ, ਬਾਪੂ ਕੀ ਰੱਖੇ ਜਾਣਾ। ਤੇ ਵਸੰਬਰ ਦਾਸ ਕਹਿੰਦਾ 500 ਰੁਪਈਆ, ਮੈਂ ਪੁੱਤ ਦਸਵੰਦ ਕੱਢਿਆ, ਕਿਉਂਕਿ ਗੁਰੂ ਕੇ ਪਿਆਰੇ ਉਹਨਾਂ ਦਿਨਾਂ ਦੀ ਗੱਲ ਆ ਜਦੋਂ 12.5 ਰੁਪਈਏ ਇੱਕ ਤੋਲਾ ਸੋਨਾ ਮਿਲਦਾ ਸੀ, ਅੱਜ ਸੋਨੇ ਦਾ ਭਾਅ ਕਿੰਨਾ ਚੜਿਆ ਹੋਇਆ, ਅੱਜ 1,35,000 ਤੋਂ ਲੈ ਕੇ 50,000 ਤੱਕ ਪਹੁੰਚ ਗਿਆ ਨਾ। ਪਰ ਉਹਨੇ ਦਿਨਾਂ ਦੇ ਅੰਦਰ 12.5 ਰੁਪਈਏ ਇੱਕ ਤੋਲਾ ਸੋਨਾ ਮਿਲਦਾ ਹੈ, ਪਰ ਅੱਜ ਜੇ ਉਹਦੀ ਆਪਾਂ ਗਿਣਤੀ ਕਰੀਏ 500 ਰੁਪਈਏ ਦੀ, ਇਹ ਕਰੋੜਾਂ 'ਚ ਪਹੁੰਚ ਜਾਵੇਗੀ। ਕਹਿੰਦੇ ਨੇ 500 ਰੁਪਈਆ ਦਸਵੰਧ ਕੱਢਿਆ। ਭਾਈ ਨੰਦ ਲਾਲ ਜੀ ਕਿਸੇ ਦਿਨ ਕਲਗੀ ਵਾਲੇ ਪਾਤਸ਼ਾਹ ਨੂੰ ਕਹਿਣ ਲੱਗੇ, ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ, ਮੈਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤੱਕਦਾ, ਕਈ ਸਿੱਖ ਦਸਵੰਧ ਨਹੀਂ ਦਿੰਦੇ। ਗੁਰਦੇਵ ਕਹਿੰਦੇ ਹੋਰ, ਕਹਿੰਦੇ ਦਾਤਾ ਦਰਅਸਲ ਸਿੱਖ ਜਾਤਾ ਪਾਤਾ ਬੜੀਆਂ ਪੁੱਛਦੇ ਨੇ, ਅੱਜ ਜਿਵੇਂ ਆਪਣੇ ਪਿੰਡਾਂ 'ਚ ਰਿਵਾਜ ਪਿਆ ਹੋਇਆ ਨਾ, ਕਿਉਂਕਿ ਜਾਤਾਂ ਦੇ ਨਾਂ 'ਤੇ ਗੁਰਦੁਆਰੇ ਬਣ ਗਏ, ਔਰ ਸਮਾਜ ਨੂੰ ਮਨੂਵਾਦ ਨੇ ਇੰਨਾ ਵੰਡ ਦਿੱਤਾ ਹੈ, ਕਿਉਂਕਿ ਗੁਰੂ ਕੇ ਪਿਆਰੋ ਹਰ ਇੱਕ ਦਾ ਆਪਣਾ ਆਪਣਾ ਗ੍ਰੰਥ ਰੱਖਣ ਨੂੰ ਕਾਹਲਾ ਪਿਆ ਹੋਇਆ, ਆਪੋ ਆਪਣੇ ਝੰਡੇ ਚਲਾਉਣ ਡਿਆ। ਪਰ ਜਿਹੜਾ ਪੰਥ ਸੀ ਖਾਲਸਾ ਪੰਥ, ਇਹਨੂੰ ਜਨਮਾਂ ਨੇ ਖੇਰੂ ਖੇਰੂ ਕਰਨ ਦਾ ਯਤਨ ਕੀਤਾ। ਕਹਿੰਦੇ ਨੇ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਦਾਤਾ, ਜਦੋਂ ਸਿੱਖ ਇਕੱਠੇ ਹੁੰਦੇ ਨੇ ਇਹ ਕਈ ਜਾਤਾਂ ਪਾਤਾਂ ਬੜੀਆਂ ਪੁੱਛਦੇ ਨੇ। ਗੁਰਦੇਵ ਕਹਿੰਦੇ ਭਾਈ ਨੰਦ ਲਾਲ ਜੀ ਇੱਕ ਗੱਲ ਲਿਖਦੇ ਹੋ ਕਿ ਦਸਵੰਤ ਗੁਰੂ ਨੇ ਦੇਵਈ ਸਿੱਖ ਕੀ ਪੁੱਛੇ ਜਾਤ। ਅਗਰ ਗੁਰੂ ਦਾ ਸਿੱਖ ਜਿਹੜਾ ਦਸਵੰਧ ਨਹੀਂ ਦਿੰਦਾ, ਪਰ ਗੁਰੂ ਕੇ ਪਿਆਰੇ ਇਹੋ ਜਿਹਾ ਬਾਪੂ ਲੱਭਣਾ ਜਿਹੜਾ 100 ਰੁਪਈਆ ਦੇ ਕੇ ਦਾਸੀ ਮੰਗੇ, ਉਹ ਕਹਿੰਦਾ 90 ਖਰਚ ਲਾ ਪਰਿਵਾਰ ਵਾਸਤੇ, ਕੇਵਲ ਦਸਵੰਧ ਗੁਰੂ ਵਾਸਤੇ ਹੁੰਦਾ, ਪਖੰਡੀ ਬਾਬਿਆਂ ਵਾਸਤੇ ਨਹੀਂ ਹੁੰਦਾ। ਅੱਜ ਆਪਾਂ ਕਈ ਵਾਰ ਮਾਇਆ ਘਰੇ ਰੱਖ ਕੇ ਉਹ ਪਖੰਡੀ ਬਾਬਿਆਂ ਨੂੰ ਦੇ ਦਿੰਦੇ ਹਾਂ, ਉਹ ਕੇਵਲ ਅਤੇ ਕੇਵਲ ਸਾਧਨ ਦੀਆਂ ਵਰਸੀਆਂ ਮਨਾਉਂਦੇ ਨਹੀਂ, ਉਹਨੂੰ ਗੁਰੂ ਦੀ ਨਾਲ ਜਾਂ ਗੁਰਪੁਰ ਨਾਲ ਕੋਈ ਪਿਆਰ ਨਹੀਂ ਜੇ ਹੁੰਦਾ, ਕਿਉਂਕਿ ਗੁਰੂ ਕੇ ਪਿਆਰੇ ਬਾਣਾ ਸਿੱਖੀ ਵਾਲਾ ਦਾ ਕਹਾਣੀ ਆਪਣੀ ਖੋਲ ਕੇ ਬਹਿ ਜਾਂਦੇ ਨੇ। ਔਰ ਗੁਰਦੇਵ ਨੂੰ ਜੇ ਕਹਿਣ ਲੱਗੇ ਭਾਈ ਨੰਦ ਲਾਲ ਜੀ ਲਿਖੋ, ਦਸਵੰਤ ਗੁਰੂ ਨੇ ਦੇਵਾਈ ਸਿੱਖ ਕੀ ਪੁੱਛਿਆ ਯਾਤ, ਕਿ ਜਿਹੜਾ ਗੁਰੂ ਦਾ ਸਿੱਖ ਹੋ ਕੇ ਦਸਵੰਤ ਨਹੀਂ ਕੱਢਦਾ, ਜਿਹੜਾ ਗੁਰੂ ਦਾ ਸਿੱਖ ਹੋ ਕੇ ਪਰ ਸਿੱਖਾਂ ਦੀਆਂ ਜਾਤਾਂ ਪਾਤਾਂ ਪੁੱਛਦਾ। ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ ਅੱਗੇ ਕੀ ਲਿਖਣ ਦਾਤਾ, ਮੇਰੇ ਦਾਤਾ ਜੀ ਕਹਿਣ ਲੱਗੇ ਅੱਗੇ ਲਿਖ ਦਿਓ ਕਹੇ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੀ, ਕਹੇ ਗੋਬਿੰਦ ਸਿੰਘ ਲਾਲ ਜੀ ਸੋਨਰ ਦੋਜਕ ਯਾਤ, ਕਿ ਭਾਈ ਨੰਦ ਲਾਲ ਨੂੰ ਗੁਲ ਕਲਗੀ ਵਾਲਾ ਪਾਤਸ਼ਾਹ ਕਹਿੰਦਾ ਕਿ ਜਿਹੜਾ ਸਿੱਖ ਦਸਵੰਧ ਨਹੀਂ ਦਿੰਦਾ, ਸਿੱਖਾਂ ਦੀਆਂ ਜਾਤਾਂ ਪਾਤਾਂ ਪੁੱਛਦਾ,
ਉਹ ਨਰਕਾਂ ਦਾ ਭਾਗੀ ਹੋਵੇਗਾ। ਇਹ ਕਲਗੀ ਵਾਲੇ ਪਾਤਸ਼ਾਹ ਨੇ ਲਿਖਵਾਇਆ। ਹੁਣ ਅੱਜ ਭਾਈ ਬਸਮ ਬਰਦਾਸ ਇਹਨੇ 500 ਰੁਪਈਆ ਦਸਵੰਧ ਕੱਢਿਆ, 100 ਰੁਪਈਆ ਦਰਸ਼ਨੀ ਭੇਟਾ ਆਪਣੇ ਪੁੱਤ ਨੂੰ ਦੇ ਕੇ ਸੰਗਤ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਤੋਰ ਦਿੱਤਾ। ਹੁਣ ਗੁਰੂ ਕੇ ਪਿਆਰੇ ਸੋਚਦਾ ਹੈ, ਕਹਿੰਦਾ ਮੇਰੇ ਬਾਪੂ ਦਾ ਜਿਹੜਾ ਗੁਰੂ ਹੈ ਨਾ, ਇਹ ਕਦੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗਿਆ ਨਹੀਂ ਸੀ। ਇਹ ਕਹਿੰਦਾ ਪਹਾੜਾਂ ਵਿੱਚ ਰਹਿੰਦਾ, ਸਰੀਰ 'ਤੇ ਬਭੂਤੀ ਮਿਲਦਾ ਹੋਣਾ ਔਰ ਗਰੀਬੜਾ ਜਿਹਾ ਹੋਣਾ, ਪਰ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗਿਆ, ਇਵੇਂ ਜਦੋਂ ਸ਼ਿਕਾਰ ਖੇਡਦਾ ਗੁਰੂ ਵੇਖਿਆ, ਇੱਥੇ ਗੱਤਕਾ ਖੇਡਦੇ ਨਿਹੰਗ ਸਿੰਘ ਤੱਕੇ, ਇਹਨੇ ਇੱਥੇ ਨਗਾਰੇ ਵੱਜਦੇ ਵੇਖੇ, ਇਹਨੇ ਕਲਗੀ ਵਾਲੇ ਪਾਤਸ਼ਾਹ ਦੇ ਸਿਰ 'ਤੇ ਸੁਦਰਸ਼ਨ ਚੱਕਰ ਵੇਖਿਆ, ਇਹਨੇ ਪੱਥਾ ਧੀਰਾਂ ਵਾਲਾ ਵੇਖਿਆ, ਇਹਨੇ ਕਿਰਪਾਨ ਵੇਖੀ, ਜਦੋਂ ਢਾਡੀ ਜੱਥਾ ਗਾਉਂਦਾ ਵੇਖਿਆ। ਇਹ ਮਨ ਦੇ ਅੰਦਰ ਗੁਰੂ ਕੇ ਪਿਆਰੇ ਸੋਚਦਾ ਹੈ, ਕਹਿੰਦਾ ਮੈਂ ਤਾਂ ਸੋਚਦਾ ਸੀ ਗੁਰੂ ਚਮਾਦੀ ਲਾ ਕੇ ਬਹਿ ਜਾਂਦਾ ਹੋਵੇਗਾ, ਇਹ ਗੁਰੂ ਤਾਂ ਸ਼ਿਕਾਰ ਵੀ ਖੇਡਦਾ, ਇਹ ਗੁਰੂ ਦੇ ਕੋਲ ਤਲਵਾਰ ਵੀ, ਇਹ ਗੁਰੂ ਦਾ ਜਿਹੜਾ ਪੱਥਾ ਤੀਰਾਂ ਨਾਲ ਭਰਿਆ ਪਿਆ, ਇਹਦੇ ਸਿੱਖ ਤਾਂ ਨੀਚੇ ਚੱਕੀ ਫਿਰਦੇ ਨਹੀਂ, ਇਹ ਕੋਈ ਫੌਜ ਤਿਆਰ ਕਰਦਾ ਹੋਣਾ। ਅੱਜ ਆਮ ਤੌਰ 'ਤੇ ਵੇਖੀਦਾ ਕਿ ਹਿੰਦੂ ਧਰਮ ਦੇ ਲੋਕ ਜਾਂ ਕਿਸੇ ਹੋਰ ਧਰਮ ਦੇ ਲੋਕ, ਮੁਸਲਮਾਨ ਲੋਕ ਆ, ਈਸਾਈ ਧਰਮ ਦੇ ਲੋਕ ਆ, ਇਹ ਆਪਣੇ ਧਰਮ ਦੇ ਵਿਰੁੱਧ ਕੁਝ ਨਹੀਂ ਲਿਖਦੇ, ਪਰ ਸਾਡੇ ਵਿੱਚ ਇੱਕ ਮਾਰਕਸਵਾਦ ਦੀ ਸਿੱਖਿਆ ਆ ਗਈ ਕਿ ਸਿੱਖਾਂ ਦਾ ਮੁੰਡਾ ਪਲੱਸ ਟੂ ਪੜ੍ਹ ਜਾਵੇ, ਉਹ ਕਹਿੰਦਾ ਮੈਂ ਹੁਣ ਵੇਖਣਾ ਚਾਹੁੰਦਾ ਕਿ ਮੈਂ ਆਪਣੇ ਧਰਮ ਦੇ ਵਿਰੁੱਧ ਕੀ ਲਿਖਣਾ। ਕਈ ਵਾਰ ਪੜ੍ਹੀਆਂ ਲਿਖੀਆਂ ਦੀਆਂ ਕਲਮਾਂ ਨੇ ਕਾਲੇ ਲਿਖ ਧਰਮ ਦੇ ਲਿਖ ਦਿੱਤੇ, ਨਹੀਂ ਮਾਫ਼ ਕਰਿਓ, ਕਿਉਂਕਿ ਪੜ੍ਹਿਆ ਮੂਰਖ ਆ ਕੀ ਹੈ। ਮੇਰੇ ਦਾਤਾ ਜੀ ਕਹਿੰਦੇ ਜਿਹੜੇ ਰੱਬ ਨੂੰ ਭੁੱਲ ਜਾਂਦਾ ਨਾ, ਆਪਾਂ ਕਈ ਵਾਰ ਵੇਖਦੇ ਹਾਂ ਕਿ ਛੋਟੇ ਛੋਟੇ ਘਰ ਹੁੰਦੇ ਸਨ ਪਿੰਡਾਂ 'ਚ, ਔਰ ਉੱਥੇ ਇੱਕ ਪਾਸੇ ਪਸ਼ੂ ਵਧੇ ਹੋਣੇ ਅਤੇ 12-13 ਘਰ ਦੇ ਜੀ ਹੋਣੇ, ਤਾਂ ਜਦੋਂ ਕਿਸੇ ਨੇ ਪੁੱਛਣਾ ਕਿ ਕੀ ਹਾਲਾਤ ਨੇ, ਕਹਿਣਾ ਜੀ ਚੜ੍ਹਦੀ ਕਲਾ, ਚੜ੍ਹਦੀ ਕਲਾ। ਪਰ ਅੱਜ ਵੇਖਦੇ ਹਾਂ ਕਿ ਕਰੋੜਾਂ ਦੀਆਂ ਕੋਠੀਆਂ ਨਹੀਂ, ਅਤੇ ਖਾਲਸੀ ਕਰੋੜਾਂ ਦੀਆਂ ਗੱਡੀਆਂ ਲੈ ਕੇ ਥੱਲੇ ਬੈਠੇ ਆ, ਪਰ ਫਰਿੱਜਾਂ 'ਚ ਤਰ੍ਹਾਂ ਤਰ੍ਹਾਂ ਦੇ ਖਾਣੇ ਨਾਲ ਭਰੀਆਂ ਪਈਆਂ ਨੇ, ਅਤੇ ਤਾਂ ਵੀ ਸਭ ਰੱਬ ਨੂੰ ਰੋਸਾ ਦੇਈ ਜਾਂਦੇ ਨੇ, ਤਾਂ ਵੀ ਕਹਿੰਦੇ ਨੇ ਕਿ ਸਾਨੂੰ ਰੱਬ ਨੇ ਦਿੱਤਾ ਕੁਝ ਨਹੀਂ। ਪਰ ਉਹ ਵੀ ਸਮਾਂ ਹੁੰਦਾ ਸੀ ਜਿਹੜੇ ਚਾਰ ਨਾਲ ਰੋਟੀ ਖਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਦੇ ਸਨ, ਪਰ ਉਹਨਾਂ ਦੀ ਜ਼ੁਬਾਨ 'ਚ ਇੱਕੋ ਗੱਲ ਹੁੰਦੀ ਸੀ ਕਿ ਚੜ੍ਹਦੀ ਕਲਾ। ਅਤੇ ਮੇਰੇ ਦਾਤਾ ਜੀ ਕਹਿੰਦੇ ਫਿਰ ਚੜ੍ਹਦੀ ਕਲਾ ਕਿਹਨਾਂ ਦੀ ਹੁੰਦੀ ਆ, ਨਾਨਕ ਨਾਮ, ਜਿਹਨਾਂ ਦੇ ਨਾਮ ਪੱਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੱਲਾ। ਅਤੇ ਨਾਮ ਪੱਲੇ ਨਹੀਂ ਤਾਂ ਚੜ੍ਹਦੀ ਕਲਾ ਕਿਵੇਂ ਹੋਵੇਗੀ ਗੁਰੂ ਕੇ ਪਿਆਰਿਓ? ਨਾਨਕ ਕੇ ਕਰ ਕੇਵਲ ਨਾਮ। ਹੁਣ ਭਾਈ ਗੋਪਾਲ ਇੱਥੇ ਵੀ ਤਾਂ ਰਿਹਾ, ਭਾਈ ਵੀਰ ਸਿੰਘ ਜੀ ਲਿਖਦੇ ਨੇ, ਔਰ ਹੋ ਕੇ ਸਿੱਖਾਂ ਦਾ ਕਾਕਾ, ਇਹ ਹੋ ਕੇ ਸਿੱਖਾਂ ਦਾ ਮੁੰਡਾ, ਇਹ ਆਪਣੇ ਗੁਰੂ ਦੇ ਵਿਰੋਧੀ ਊਲ ਪਤਾਲ ਬੋਲੀ ਜਾਂਦਾ, ਇਹਨੂੰ ਅਨੰਦਪੁਰ ਸਾਹਿਬ ਦੀ ਧਰਤੀ ਦਾ ਕੋਈ ਚੰਗਾ ਨਹੀਂ ਲੱਗਦਾ। ਅਤੇ ਗੁਰੂ ਕੇ ਪਿਆਰੇ ਜਦੋਂ ਤੁਰਨ ਲੱਗਾ ਨਾ, ਅਤੇ ਕਲਗੀ ਵਾਲੇ ਪਾਤਸ਼ਾਹ ਦੇ ਕੋਲ ਆ ਕੇ ਕਹਿਣ ਲੱਗਾ, ਦਾਤਾ ਮੇਰੇ ਬਾਪੂ ਨੇ 600 ਰੁਪਈਆ ਭੇਜਿਆ, 500 ਰੁਪਈਆ ਦਸਵੰਧ ਅਤੇ 100 ਦਰਸ਼ਨੀ ਭੇਟਾ। ਗੁਰਦੇਵ ਕਹਿੰਦਾ ਤੂੰ ਬਸੰਬਰ ਦਾਸ ਦਾ ਪੁੱਤ? ਹਾਂ ਮੈਂ ਬਸੰਬਰ ਦਾਸ ਦਾ ਪੁੱਤ ਹਾਂ ਦਾਤਾ। ਗੁਰਦੇਵ ਕਹਿੰਦਾ ਤੇਰਾ ਬਾਪੂ ਨਹੀਂ ਆਇਆ? ਕਹਿੰਦੇ ਉਹ ਬਿਮਾਰ ਰਹਿੰਦਾ, ਉਹ ਕਈ ਦਿਨਾਂ ਤੋਂ ਬਿਮਾਰ ਰਹਿੰਦਾ, ਉਹ ਕਹਿੰਦਾ ਸਿਹਤ ਕੀ, ਤੂੰ ਚਲਾ ਗਿਆ। ਗੁਰਦੇਵ ਕਹਿੰਦੇ ਪੁੱਤ ਦੋਨੇ ਹੱਥ ਕਰ। ਇਹਨੇ ਦੋਨੇ ਹੱਥ ਕੀਤੇ ਅਤੇ ਗੁਰੂ ਕੇ ਪਿਆਰੇ ਕਲਗੀ ਵਾਲੇ ਪਾਤਸ਼ਾਹ ਨੇ ਰੁੱਗ ਭਰ ਕੇ ਦੇਗ ਭਰ ਕੇ ਦਿੱਤਾ ਦੇਗਾ। ਜਦੋਂ ਦੇਗਾ ਹੱਥੇ ਤੜਕਾਇਆ, ਕਹਿਣ ਲੱਗੇ ਪੁੱਤ ਇੱਦਾਂ ਕਰੀ, ਕੁਝ ਆਪ ਛੱਕ ਲੈ, ਕੁਝ ਬਾਪੂ ਵਾਸਤੇ ਲੈ ਜਾ। ਹੁਣ ਬਾਪੂ ਨੂੰ ਆਖੀ, ਇਹ ਦੇਗ ਲੈਂਦਿਆਂ ਸਰ ਵਾਹਿਗੁਰੂ ਵਾਹਿਗੁਰੂ ਕਹੇ, ਉਹ ਤੰਦਰੁਸਤ ਹੋ ਜਾਊ। ਤਾਂ ਗੁਰਦੇਵ ਨੇ ਇੱਕ ਸਰੋਪਾ ਦਿੱਤਾ, ਇੱਕ ਹੁਕਮਨਾਮਾ ਦਿੱਤਾ, ਇੱਕ ਸਰਬਲੋਹ ਦਾ ਕੜਾ ਦਿੱਤਾ। ਕਹਿੰਦੇ ਨੇ ਗੁਰੂ ਕੇ ਪਿਆਰੇ ਤੁਰਿਆ ਜਾਂਦਾ ਸੋਚਦਾ, ਕਹਿੰਦਾ ਇਹੋ ਜਿਹਾ ਕੜਾ ਤਾਂ ਮੇਰੀ ਮਾਂ ਨੇ ਬੜੀ ਬੜੇ ਬਣਾ ਕੇ ਆਪਣੇ ਬਾਪੂ ਨੂੰ ਮੇਰੇ ਨੂੰ ਖਵਾਇਆ, ਉਹ ਤਾਂ ਠੀਕ ਨਹੀਂ ਹੋਇਆ। ਔਰ ਮੈਂ ਗੁਰੂ ਨੂੰ 600 ਰੁਪਈਆ ਦਿੱਤਾ ਅਤੇ ਗੁਰੂ ਨੇ ਮੈਨੂੰ ਕੀ ਦਿੱਤਾ? ਇੱਕ ਸਰਬਲੋਹ ਦਾ ਕੜਾ ਫੜਾ ਦਿੱਤਾ, ਇੱਕ ਪੇਪਰ ਦੇ ਦਿੱਤਾ, ਸਰੋਪਾ ਦੇ ਦਿੱਤਾ, ਔਰ ਮੈਂ ਕੀ ਕਰਨਾ ਸੀ? ਕਹਿੰਦੇ ਨੇ ਤੁਰਿਆ ਜਾਂਦਾ ਅਤੇ ਗੁਰੂ ਕੇ ਪਿਆਰੇ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਆਉਂਦੇ ਹਾਂ, ਰੋਪੜ ਦੇ ਲਾਗੇ ਇੱਕ ਨਗਰ ਪੈਂਦਾ ਭੋਜੋ ਮਾਜਰੀ। ਕਹਿੰਦੇ ਨੇ ਭੋਜੋ ਮਾਜਰੀ ਦੀ ਧਰਤੀ ਉੱਤੇ ਭਾਈ ਧਿਆਨ ਸਿੰਘ ਰਹਿੰਦਾ, ਇਹ ਸੇਵਾ ਬੜੀ ਕਰਦਾ। ਆਪਣੇ ਖੇਤਾਂ ਦੇ ਵਿੱਚ ਕੋਈ ਗੁਰੂ ਦਾ ਸਿੱਖ ਆਉਂਦਾ, ਉਹਨੂੰ ਜਲ ਵੀ ਛਕਾਉਂਦਾ, ਉਹਨੂੰ ਲੰਗਰ ਵੀ ਛਕਾਉਂਦਾ। ਕਹਿੰਦੇ ਨੇ ਜਦੋਂ ਵੇਖਿਆ ਗੋਪਾਲ ਇਹਦਾ ਚਿਹਰਾ ਉਤਰਿਆ ਹੋਇਆ, ਇਹ ਪੁੱਛਦਾ ਪੁੱਤ ਮੈਨੂੰ ਦੱਸ ਤੇਰਾ ਚਿਹਰਾ ਕਿਉਂ ਉਤਰਿਆ?
ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪੁੱਤ ਔਰ ਬੁੱਝੇ ਹੋਏ ਚਿਹੜੇ ਖੜ ਜਾਂਦੇ ਨੇ। ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਕੀਤੇ ਆ, ਬੰਦੀ ਦਾ ਤਨ ਮਨ ਨਿਹਾਲ ਹੋ ਜਾਂਦਾ, ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾ ਸਾਹਮਣੇ ਕਹਿਣ ਲੱਗਾ ਸਿੱਖਾਂ ਦਾਰੇ ਅਸਲ ਮੈਂ ਲੁੱਟਿਆ ਗਿਆ। ਕਹਿਣ ਲੱਗੇ ਪੁੱਤ ਕੀ ਹੋਇਆ, ਤੇਰਾ ਬਟੂਆ ਚੋਰੀ ਹੋ ਗਿਆ, ਤੇਰਾ ਥੈਲਾ ਚੋਰੀ ਹੋ ਗਿਆ। ਕਹਿੰਦਾ ਨਹੀਂ ਨਹੀਂ, ਕਹਿੰਦੇ ਦਾਰੇ ਅਸਲ ਮੈਂ ਗੁਰੂ ਗੋਬਿੰਦ ਸਿੰਘ ਨੂੰ 600 ਰੁਪਇਆ ਦਿੱਤਾ, ਉਹਨੇ ਮੈਨੂੰ ਕੀ ਦਿੱਤਾ, ਇੱਕ ਸਰਬਲੋ ਦਾ ਘੜਾ ਫੜਾ ਦਿੱਤਾ, ਇੱਕ ਪੇਪਰ ਫੜਾ ਦਿੱਤਾ, ਇੱਕ ਸਰੋਪਾ ਦੇ ਦਿੱਤਾ। ਤੇ ਕਹਿਣ ਲੱਗੇ ਭਾਈ ਧਿਆਨ ਸਿੰਘ, ਕਹਿੰਦਾ ਪੁੱਤ ਹੋਰ ਕੀ ਆਖਿਆ ਸੀ ਬਾਪੂ ਨੇ? ਕਹਿੰਦਾ ਸੀ ਘਰੇ ਖੁਸ਼ੀਆਂ ਲੈ ਜਾ, ਘਰੇ ਖੁਸ਼ੀਆਂ ਲੈ ਜਾ, ਆਪਣੇ ਬਾਪੂ ਨੂੰ ਦੇ ਦਈ। ਤੇ ਭਾਈ ਗੋਪਾਲ ਕਹਿੰਦਾ ਤੂੰ ਭਾਗਾਂ ਵਾਲਾ ਪੁੱਤ, ਭਾਗਾਂ ਵਾਲਾ। ਰਾਗੀ ਸਿੰਘ ਬਾਣੀ ਦਾ ਸ਼ਬਦ ਪੜ੍ਹਦੇ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪੁੱਤ ਉਹ ਖੁਸ਼ੀਆਂ ਦਿੱਤੀਆਂ ਨੇ ਬਾਪੂ ਨੇ, ਇਹਨੂੰ ਘਰੇ ਲੈ ਜਾ, ਪਰ ਸਾਡੇ ਘਰੇ ਉਹ ਖੁਸ਼ੀਆਂ ਨਹੀਂ ਆਈਆਂ ਪੁੱਤ, ਅਸੀਂ ਤੇ ਰੋਜ਼ ਅਰਦਾਸਾਂ ਕਰਦੇ ਹਾਂ। ਤੇ ਗੋਪਾਲ ਕਹਿਣ ਲੱਗਾ ਸਿੱਖਾ ਇੱਦਾਂ ਕਰ, ਤੂੰ 600 ਮੈਨੂੰ ਦੇ ਦੇ ਤੇ ਤੂੰ ਖੁਸ਼ੀਆਂ ਰੱਖ ਲੈ। ਭਾਈ ਧਿਆਨ ਸਿੰਘ ਕਹਿੰਦਾ ਪੁੱਤ ਨਹੀਂ, ਇਹ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਦਿੱਤੀਆਂ, ਤੂੰ ਘਰੇ ਲੈ ਜਾ। ਤੇ ਗੋਪਾਲ ਕਹਿਣ ਲੱਗਾ ਜੇ 600 ਹੈਗਾ ਤੇ ਦੇ ਦੇ, ਅਗਨ ਨਹੀਂ ਇਹ ਮੈਂ ਕਲਾ ਕੀ ਕਰਨਾ। ਹੁਣ ਸਰਬਲੋ ਦੇ ਘੜੇ ਦਾ ਮੁੱਲ ਤੇ ਉਹਨੂੰ ਪਤਾ ਹੁੰਦਾ ਨਾ ਗੁਰੂ ਕੇ ਪਿਆਰੇ ਜਿਹੜੇ ਪਾਇਆ ਹੋਵੇ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਰਬਲੋ ਦੇ ਘੜੇ ਦਿੱਤੇ, ਅੱਜ ਅਸੀਂ ਉਹ ਵੀ ਤਿਆਗ ਦਿੱਤੇ। ਸਰਬਲੋ ਦਾ ਘੜਾ ਇਹ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਆ, ਕਿਉਂਕਿ ਗੁਰੂ ਕੇ ਪਿਆਰੋ ਜਿੰਨੇ ਬੈਠੇ ਹੋ ਨਾ, ਸਰਬਲੋ ਦਾ ਕਿਤੇ ਕੜਾ ਪਾ ਕੇ ਵੇਖਿਓ ਜੀ, ਕਿਉਂਕਿ ਅੱਜ ਸਿੱਖ ਸਰਬਲੋ ਦੇ ਕੜੇ ਵੀ ਲਿਖਾਉਂਦਾ ਫਿਰਦਾ, ਕਿਰਪਾਨਾ ਵੀ ਲਿਖਾਉਂਦਾ ਫਿਰਦਾ, ਪਰ ਇਹ ਸਾਡਾ ਸ਼ਿੰਗਾਰ ਹੀ। ਮੈਂ ਗੱਲ ਕਰਦਾ ਸਾਂ, ਭਾਈ ਧਿਆਨ ਸਿੰਘ ਕਹਿਣ ਲੱਗਾ ਪੁੱਤ ਫਿਰ ਕੁਝ ਦਿਨ ਅਟਕਣਾ ਪਊ। ਕਹਿਣ ਲੱਗਾ ਕੋਈ ਗੱਲ ਨਹੀਂ, ਉਹਦੇ ਰੁੱਖੀ ਮਿੱਸੀ ਅਸੀਂ ਖਾਣੀ ਉਦਾਂ ਦੀ ਖਾਣੀ ਪਊ। ਕਹਿੰਦਾ ਸਿੱਖਾ ਕੋਈ ਗੱਲ ਨਹੀਂ। ਕਹਿੰਦੇ ਨਹੀਂ ਆਪਣੇ ਸਾਥੀਆਂ ਸਮੇਤ ਕੁਝ ਦਿਨ ਰਿਹਾ। ਭਾਈ ਧਿਆਨ ਸਿੰਘ ਜਾ ਕੇ ਘਰਵਾਈ ਨੂੰ ਕਹਿੰਦਾ ਕਰਮਾ ਵਾਲੀਏ, ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੀਆਂ ਖੁਸ਼ੀਆਂ ਸਾਡੇ ਘਰੇ ਆ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਦੇ ਦਰਬਾਰ ਤੋਂ ਕਿਸੇ ਖਾਇਆ, ਉਹਨੂੰ ਕਲਗੀ ਵੇਲੇ ਪਾਤਸ਼ਾਹ ਨੇ ਇੱਕ ਕੜਾ ਦਿੱਤਾ, ਇੱਕ ਹੁਕਮਨਾਮਾ ਦਿੱਤਾ, ਇੱਕ ਸਰੋਪਾ ਦਿੱਤਾ, ਉਹ ਤੇ ਖੁਸ਼ੀਆਂ ਵੇਚਦਾ ਫਿਰਦਾ। ਘਰਵਾਲੀ ਕਹਿਣ ਲੱਗੀ ਸਮਝਾਉਣਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜੀਆਂ ਖੁਸ਼ੀਆਂ ਦਿੱਤੀਆਂ ਉਹਨੂੰ ਘਰੇ ਲੈ ਜਾਵੇ। ਕਹਿੰਦੇ ਨਹੀਂ, ਉਹਨੂੰ ਸੱਟ ਜਾਣੀ ਹੈ। ਉਹ ਕਹਿੰਦਾ 600 ਰੁਪਇਆ ਤੁਸੀਂ ਦੇ ਦਿਓ। ਤੇ ਘਰਵਾਲੀ ਕਹਿਣ ਲੱਗੀ 600 ਰੁਪਈਏ ਨਾਲ ਖੁਸ਼ੀਆਂ ਮਿਲ ਜਾਣਗੀਆਂ? ਕਹਿੰਦਾ ਜੀ ਬਿਲਕੁਲ, ਪਰ ਗੁਰੂ ਕੇ ਪਿਆਰੋ ਪੰਜਾਬ ਦੀ ਔਰਤ ਮਰਨੀ ਮਰਜੂ ਪਰ ਕਦੇ ਸੋਨਾ ਨਹੀਂ ਵੇਚਦੀ, ਕਦੇ ਗਹਿਣੇ ਨਹੀਂ ਵੇਚਦੀ। ਕਹਿੰਦੇ ਨੇ ਭਾਈ ਧਿਆਨ ਸਿੰਘ ਦੇ ਘਰਵਾਈ ਨੇ ਸਾਰੇ ਗਹਿਣੇ ਲਿਆ ਕੇ ਅੱਗੇ ਧਰ ਦਿੱਤੇ। ਕਹਿਣ ਲੱਗੇ ਸਰਦਾਰ ਜੀ ਕਿਤੇ ਖੁਸ਼ੀਆਂ ਹੋਰ ਨਾ ਕਿਤੇ ਵੇਚ ਦੇਵੇ, ਆਹ ਚੱਕੋ ਗਹਿਣੇ ਵੇਚ ਦਿਓ। ਇਹਨੇ ਘਰ ਦੇ ਗਹਿਣੇ ਵੇਚ ਦਿੱਤੇ, ਇਹਨੇ ਘਰ ਦੀਆਂ ਮੱਝਾਂ ਵੇਚ ਦਿੱਤੀਆਂ, 2 ਬਲਦ ਰੱਖੇ ਖੇਤੀ ਕਰਦਾ ਸੀ, ਇਹਨੇ ਘਰ ਦੇ ਜਿੰਨੇ ਦਾਣੇ ਨੇ ਉਹ ਵੇਚ ਦਿੱਤੇ, ਪਰ ਗੁਰੂ ਕੇ ਪਿਆਰੋ ਘਰ ਵੀ ਗਹਿਣੇ ਧਰ ਦਿੱਤਾ। ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ 400 ਰੁਪਇਆ ਹੋਇਆ। ਹੁਣ 400 ਰੁਪਇਆ ਇਕੱਠਾ ਕੀਤਾ, ਇਹ ਸੋਚਦਾ ਹੁਣ ਕੀ ਕਰੀਏ। ਘਰਵਾਲੀ ਕਹਿਣ ਲੱਗੀ ਕੁਝ ਵਿਆਜੀ ਲੈ ਲਓ, ਕੋਈ ਗੱਲ ਨਹੀਂ, ਆਪਾਂ ਗੁਰੂ ਦੀਆਂ ਖੁਸ਼ੀਆਂ ਕਦੇ ਜਾਣ ਨਹੀਂ ਦੇਣੀਆਂ। ਕਹਿੰਦੇ 600 ਰੁਪਇਆ ਇਕੱਠਾ ਕੀਤਾ ਤੇ ਭਾਈ ਗੋਪਾਲ ਦੇ ਕੋਲ ਗਈ। ਆ ਤੱਕੋ ਮੈਂ ਲਹਿਰੀਆ ਛਿੰਦ ਪੇਸ਼ ਕਰਨ ਜਾ ਰਿਹਾ। ਕਹਿੰਦੇ ਨੇ ਭਾਈ ਗੋਪਾਲ ਕਹਿਣ ਲੱਗਾ ਸਿੱਕਾ ਹੋ ਗਿਆ ਇਕੱਠੇ? ਕਹਿੰਦਾ ਪੁੱਤ 600 ਰੁਪਇਆ ਹੋ ਗਿਆ ਇਕੱਠਿਆ, ਪਰ ਅੱਜ ਵੀ ਮੈਂ ਤੈਨੂੰ ਕਹਿੰਦਾ ਇਹ ਘਰੇ ਲੈ ਜਾ, ਗੁਰੂ ਗੋਬਿੰਦ ਸਿੰਘ ਨੇ ਖੁਸ਼ੀਆਂ ਤੈਨੂੰ ਦਿੱਤੀਆਂ ਨੇ, ਆਪਣੇ ਬਾਪੂ ਨੂੰ ਜਾ ਕੇ ਦੇ ਦੇ। ਕਹਿੰਦਾ ਸਿੱਖਾ ਲੱਗਦਾ ਪੈਸੇ ਇਕੱਠੇ ਨਹੀਂ ਹੋਏ। ਆਪਣੇ ਸਾਥੀਆਂ ਨੂੰ ਕਹਿੰਦਾ ਇਹ ਤਾਂ ਭੋਲਾ ਜਿਹਾ ਸਿੱਖ ਲੱਗਦਾ, ਕਿਉਂਕਿ ਭੋਲਾ ਸਿੱਖ, ਪਰ ਮੇਰੇ ਦਾਤਾ ਜੀ ਨੇ ਲਿਖਿਆ ਭੋਲੇ ਭਾਏ ਮਿਲੇ ਰਘੁਰੂ ਆਇਆ, ਧੰਨੇ ਸੇਵਿਆ ਬਾਲ ਬੁੱਧ, ਕਿਉਂਕਿ ਬਾਲ ਬੁੱਧੀ ਦੇ ਨਾਲ ਧੰਨੇ ਨੇ ਪਾ ਲਿਆ, ਪਰਮਾਤਮਾ ਨੂੰ ਭੋਲਾ ਬਣ ਕੇ ਪਾ ਲਿਆ। ਕਹਿੰਦੇ ਨੇ ਦਾਰੇ ਅਸਲ ਕਹਿੰਦਾ ਸਿੱਖ ਤੇ ਬੜਾ ਭੋਲਾ ਜਿਹਾ ਲੱਗਦਾ। ਹੁਣ ਜਦੋਂ 600 ਰੁਪਇਆ ਦਿੱਤਾ ਤੇ ਭਾਈ ਧਿਆਨ ਸਿੰਘ ਕਹਿਣ ਲੱਗਾ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਕਰ ਲਾ ਮੂੰਹ, ਪੁੱਤ ਔਰ ਕਲਗੀ ਵੇਲੇ ਪਾਤਸ਼ਾਹ ਨੇ ਜਿਹੜੀਆਂ ਚੀਜ਼ਾਂ ਤੈਨੂੰ ਦਿੱਤੀਆਂ ਉਹ ਸਾਡੀ ਝੋਲੀ 'ਚ ਪਾ ਦੀ। ਤੇ ਕਹਿੰਦੇ ਨੇ ਭਾਈ ਧਿਆਨ ਸਿੰਘ ਤੇ ਉਹਦੀ ਘਰਵਾਲੀ ਅਤਕੋ ਭਾਈ ਗੋਪਾਲ ਨਾਲ ਜਿਹੜੀਆਂ ਗੱਲਾਂ ਕਰਦੇ ਨੇ ਉਹਨਾਂ ਦਾ ਵੇਰਵਾ ਭਾਈ ਰਾਮ ਸਿਰ ਤਾਰਨ ਕੋਦਰ ਵਾਲਿਆਂ ਦਾ ਢਾਡੀ ਜਥਾ।

0: ਚੀਜ਼ਾਂ ਤਿੰਨੋ ਵਿੱਚ ਝੋਲੀ ਦੇ ਪਵਾ ਕੇ ਤੇ
1: ਚੀਜ਼ਾਂ ਤਿੰਨੋ ਵਿੱਚ ਝੋਲੀ ਦੇ ਪਵਾ ਕੇ ਤੇ ਗੁਰੂ ਕੀ ਅਸੀਸ।

ਸਾਡੀ ਝੋਲੀ ਵਿੱਚ ਪਾ ਦੇ ਖੁਸ਼ੀਆਂ ਗੋਪਾਲ ਜੀ। ਭਾਈ ਧਿਆਨ ਸਿੰਘ ਜੀ ਤੇ ਉਹਦੀ ਘਰਵਾਲੀ ਕਹਿਣ ਲੱਗੇ, ਗੋਪਾਲਿਆ ਪੁੱਤ ਅਸੀਂ ਤੈਨੂੰ ਫਿਰ ਕਹਿੰਦੇ ਖੁਸ਼ੀਆਂ ਘਰੇ ਲੈ ਜਾ, ਪਰ ਕਹਿਣ ਲੱਗਾ ਨਹੀਂ ਮੈਨੂੰ ਤਾਂ 600 ਰੁਪਈਆ ਹੀ ਚਾਹੀਦਾ। ਕਹਿੰਦੇ ਨੇ 600 ਰੁਪਈਆ ਦਿੱਤਾ, ਥੈਲੀ 'ਚ ਪਾ ਕੇ ਮੋਹਰਾਂ ਦੇ ਦਿੱਤੀਆਂ ਤੇ ਕਹਿਣ ਲੱਗੇ ਪੁੱਤ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਕਰਕੇ ਮੂੰਹ। ਇੱਕ ਵਾਰ ਕਹਿੰਦੇ ਕਲਗੀ ਵਾਲਿਆ, ਕਹ ਜਿਹੜੀਆਂ ਖੁਸ਼ੀਆਂ ਤੂੰ ਸਾਨੂੰ ਦਿੱਤੀਆਂ ਅਸੀਂ ਭਾਈ ਧਿਆਨ ਸਿੰਘ ਦੇ ਘਰੇ ਦੇ ਕੇ ਜਾ ਰਹੇ ਹਾਂ। ਇਹਨੇ ਕਹਿ ਦਿੱਤਾ ਗੋਪਾਲ ਨੇ, ਕਿਉਂਕਿ ਗੁਰੂ ਕੇ ਪਿਆਰਿਓ ਹੁਣ ਜੇਕਰ ਕਿਸੇ ਗਾਂ ਦੇ ਮੋਹਰੇ ਆਪਾਂ ਸੋਨਾ ਰੱਖ ਦਈਏ ਉਹਨੂੰ ਸੋਨੇ ਦੀ ਕੀਮਤ ਦਾ ਕੋਈ ਪਤਾ ਨਹੀਂ। ਹੁਣ ਦਾਰੀ ਅਸਲ ਅੰਧੇ ਵਸ ਮਾਨਕ ਪਏ ਆ, ਉਹ ਘਰ ਘਰ ਵੇਚਣ ਜਾਏ, ਇਹਨੂੰ ਥੋੜ੍ਹਾ ਇਹਦੀ ਕੀਮਤ ਦਾ ਪਤਾ। ਕਹਿੰਦੇ ਨੇ ਜਦੋਂ ਖਾਲਸਾ ਜੀ ਤਿੰਨੇ ਚੀਜ਼ਾਂ ਝੋਲੀ 'ਚ ਪਵਾ ਲਈਆਂ, ਭਾਈ ਧਿਆਨ ਸਿੰਘ ਕਹਿਣ ਲੱਗਾ ਪੁੱਤ ਆ ਜਿਹੜੀ ਦੇਗ ਉਹ ਲੈ ਜਾ, ਇਹ ਦੇਗ ਤੇਰੇ ਬਾਪੂ ਵਾਸਤੇ ਦਿੱਤੀ ਹੈ ਕਲਗੀ ਵਾਲੇ ਪਾਤਸ਼ਾਹ ਨੇ। ਕਹਿੰਦੇ ਜਦੋਂ ਤੁਰ ਲੱਗਾ ਆਪਣੇ ਮਿੱਤਰਾਂ ਨੂੰ ਕਹਿੰਦਾ ਸਿੱਖ ਤੇ ਵਾਲਾ ਹੀ ਭੋਲਾ ਜਿਹਾ ਅਨਪੜ੍ਹ ਜਿਹਾ ਲੱਗਦਾ। ਕਹਿੰਦੇ ਕਿ ਕੜੇ ਦੇ ਵਾਸਤੇ 600 ਰੁਪਈਆ ਦੇ ਦਿੱਤਾ, ਇੱਕ ਪੇਪਰ ਸੀ ਗੁਰੂ ਨੇ ਦਿੱਤਾ, ਔਰ 600 ਰੁਪਈਆ ਦੇ ਕੇ ਖੁਸ਼ ਹੋ ਕੇ ਤੁਰਿਆ ਜਾਂਦਾ। ਤੇ ਭਾਈ ਧਿਆਨ ਸਿੰਘ ਨੇ ਫਿਰ ਆਵਾਜ਼ ਮਾਰੀ, ਕਹਿੰਦੇ ਪੁੱਤ ਮੈਂ ਇਹਨਾਂ ਚੀਜ਼ਾਂ ਦਾ ਮੁੱਲ ਨਹੀਂ ਦਿੱਤਾ। ਕਹਿੰਦਾ ਫਿਰ ਕੀ ਦਿੱਤਾ? ਕਹਿੰਦਾ ਮੈਂ ਇਹਨਾਂ ਦੀ ਚੀਜ਼ਾਂ ਦੀ ਦਰਸ਼ਨੀ ਭੇਟਾ ਦਿੱਤੀ, ਦਰਸ਼ਨੀ ਭੇਟਾ। ਪੁੱਤ ਮੈਂ ਗੁਰੂ ਕਲਗੀ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਦੀ ਕੀਮਤ ਨਹੀਂ ਦੇ ਸਕਦਾ, ਆਹ 5 ਰੁਪਈਏ ਹੋਰ ਲੈ ਜਾ, ਰਾਤੇ ਚਾਹ ਪਾਣੀ ਛਕ ਲਿਓ ਜੇ। ਕਹਿੰਦੇ ਸੋਚਣ 'ਚ ਪੈ ਗਿਆ, ਕਹਿੰਦਾ ਗੱਲ ਕੀ ਬਣੀ, 600 ਰੁਪਈਆ ਦੇ ਕੇ ਵੀ ਕਹਿੰਦਾ ਮੈਂ ਮੁੱਲ ਨਹੀਂ ਦਿੱਤਾ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਭਾਈ ਧਿਆਨ ਸਿੰਘ ਦੂਜਾ ਸਾਸਰਾ ਜੋਰੀ ਨਿਕਲਿਆ, ਜਦੋਂ ਭਾਈ ਮਰਦਾਨਾ ਜੀ ਔਰ ਪੰਨਾ ਸਾਹਿਬ ਦੀ ਧਰਤੀ ਉੱਤੇ ਹੀਰਾ ਲੈ ਕੇ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਰਦਾਨਾ ਜੀ ਇਹ ਹੀਰਾ ਬੜਾ ਕੀਮਤੀ, ਕਿਤੇ ਗਵਾ ਕੇ ਨਾ ਆ ਜਾਇਓ। ਤੇ ਜਦੋਂ ਜਾ ਕੇ ਹੱਟੀਆਂ ਤੇ ਵੇਚਦਾ, ਕੋਈ 2 ਮੂਲੀਆਂ ਦਿੰਦਾ, ਕੋਈ ਕੁਝ ਬਰਫੀ ਦਿੰਦਾ, ਕੋਈ 2 ਗੇ ਕੱਪੜਾ ਦਿੰਦਾ, ਪਰ ਜਦੋਂ ਜੋਹਰੀ ਦੇ ਕੋਲ ਗਿਆ ਤੇ ਸਾਸੇ ਜੋਹਰੀ ਨੇ ਮੱਥੇ ਨੂੰ ਲਾਇਆ ਹੀਰਾ, ਇਹਦੀ ਦਰਸ਼ਨੀ ਭੇਟਾ ਹੀ 100 ਰੁਪਈਆ ਦੇ ਦਿੱਤੀ। ਕਹਿੰਦੇ ਨੇ ਭਾਈ ਧਿਆਨ ਸਿੰਘ ਉਹ ਜੋਹਰੀ ਨਿਕਲਿਆ, ਇਹਨੇ ਖੁਸ਼ੀਆਂ ਘਰੇ ਲਿਆਂਦੀਆਂ। ਤੇ ਕਹਿੰਦੇ ਨੇ ਗੋਪਾਲ ਹੁਣ ਆਪਣੇ ਸਾਥੀਆਂ ਨੂੰ ਤੁਰਿਆ ਹੁੰਦਾ, ਇਹ ਗੁਰੂ ਕੇ ਪਿਆਰੋ ਦਿੱਲੀ ਆਇਆ, ਇਹ ਉੱਥੇ ਵੀ ਹੀਰੇ ਖਰੀਦੇ, ਇਹ ਅੱਗੇ ਵੇਚਦਾ ਵੇਚਦਾ ਗਵਾਲੀਅਰ ਪਹੁੰਚਾ, ਹੁਣ ਗਵਾਲੀਅਰ ਤੋਂ ਪਾਲੀ ਸ਼ਹਿਰ ਪਹੁੰਚਾ। ਤੇ ਭਾਈ ਵੀਰ ਸਿੰਘ ਜੀ ਲਿਖਦੇ ਨੇ ਹੀਰਿਆਂ ਦਾ ਵਪਾਰੀ ਸੀ ਨਾ, ਕਹਿੰਦੇ ਨੇ ਵੇਚਦਾ ਵੇਚਦਾ 600 ਤੋਂ 3600 ਕਮਾ ਲਿਆ, ਬੜਾ ਖੁਸ਼ ਹੋਇਆ। ਕਹਿੰਦਾ ਬਾਪੂ ਨੂੰ ਜਾ ਕੇ ਦੱਸਾਂਗਾ, ਬਾਪੂ ਮੈਂ 600 ਤੋਂ 3600 ਬਣਾ ਲਿਆ। ਪਰ ਗੁਰੂ ਕੇ ਪਿਆਰੇ ਉੱਧਰ ਭਾਈ ਧਿਆਨ ਸਿੰਘ ਦੇ ਘਰੇ ਵੇਖੋ, ਕਹਿੰਦੇ ਨੇ ਘਰ ਵੀ ਗਹਿਣੀ, 200 ਵਿਆਜੀ ਵੀ ਲਿਆ, ਪਰ ਤਾਂ ਵੀ ਚਿਹਰੇ ਤੇ ਖੁਸ਼ੀ ਆ ਕਿ ਕਲਗੀ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਸਾਡੇ ਘਰੇ ਆ ਗਈਆਂ। ਕਹਿੰਦੇ ਨੇ ਭਾਈ ਵੀਰ ਸਿੰਘ ਜੀ ਲੈਂਦੇ ਨੇ ਦੂਜੇ ਦਿਨ ਹਲ ਵਾਹੁਣ ਗਿਆ ਤੇ ਗਿਆ, ਕਹਿੰਦੇ ਨੇ ਹਲ ਵਾਹੁੰਦਾ ਵਾਹੁੰਦਾ ਪਰ ਇੱਕ ਟੋਏ ਵਿੱਚ ਹਲ ਇਹਦਾ ਅਟਕ ਗਿਆ। ਹਲ ਜਦੋਂ ਟੋਏ 'ਚ ਅਟਕ ਗਿਆ, ਇਹ ਸੋਚਦਾ ਕਹਿੰਦਾ ਕੱਲ੍ਹ ਨੂੰ ਜਾ ਕੇ ਵੇਖਾਂਗੇ ਕੁਝ ਹੈ। ਸਵੇਰ ਨੂੰ ਜਾ ਕੇ ਆਪਣੀ ਘਰਵਾਈ ਨੂੰ ਨਾਲ ਲੈ ਕੇ ਜਾਂਦਾ, ਕੀ ਵੇਖਦਾ? ਇੱਕ ਕੁੱਜੇ ਦੇ ਵਿੱਚ ਸੋਨੇ ਦੀਆਂ ਮੋਹਰਾਂ ਨੇ। ਵੇਖੋ ਖੁਸ਼ੀਆਂ ਆਉਣ ਲੱਗੀਆਂ ਕਲਗੀ ਵਾਲੇ ਪਾਤਸ਼ਾਹ ਦੀਆਂ ਅੱਜ ਘਰੇ। ਕਹਿੰਦੇ ਨੇ ਕੁੱਜੇ ਸੋਨੇ ਦੀਆਂ ਮੋਹਰਾਂ ਮਿਲ ਗਈਆਂ, ਬੜੇ ਖੁਸ਼ ਹੋ ਗਏ। ਦਾਤਾ 2 ਮੱਝਾਂ ਵੇਚੀਆਂ ਸੀ, ਅੱਜ 4 ਲੈ ਆਉਂਦੀਆਂ। ਘਰ ਗਹਿਣੇ ਧਰਿਆ ਸੀ, ਅੱਜ ਘਰ ਵੀ ਖਾਲਸਾ ਜੀ ਛੜਾ ਲਿਆ, ਅੱਜ ਘਰੇ ਰੌਣਕਾਂ ਆ ਗਈਆਂ, ਬਹਾਰਾਂ ਆ ਗਈਆਂ। ਉਧਰੋਂ ਵੇਖੋ ਭਾਈ ਬਸੰਬਰ ਦਾਸ ਦਾ ਪੁੱਤ ਘਰੇ ਗਿਆ। ਹੁਣ ਬਾਪੂ ਸੋਚਦਾ ਕਹਿੰਦਾ ਪੁੱਤ ਹੀ ਆਇਆ ਅਨੰਦਪੁਰ ਸਾਹਿਬ ਦੀ ਧਰਤੀ ਤੋਂ, ਅੱਜ ਸ਼ਾਮ ਨੂੰ ਸੋਧਾ ਨੇ ਰਾਜ ਸਿਵ ਦਾ ਪਾਠ ਕਰੇਗਾ। ਇਹਨੇ ਪਾਠ ਨਹੀਂ ਕੀਤਾ, ਕਿਉਂਕਿ 2-4 ਦਿਨ ਲੰਘੇ। ਕਹਿਣ ਲੱਗਾ ਪੁੱਤ ਮੈਨੂੰ ਬੋਲਦਾ ਕਿਉਂ ਨਹੀਂ? ਤੂੰ ਗੁਰੂ ਗੋਬਿੰਦ ਸਿੰਘ ਨੂੰ ਮਿਲ ਕੇ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਦਿੱਤਾ ਤੈਨੂੰ? ਕਹਿਣ ਲੱਗਾ ਬਾਪੂ ਦੇਗ ਦਿੱਤੀ ਸੀ, ਉਹ ਇੱਕ ਸਰੂਪੇ ਦੇ ਲੜ ਵਧੀ ਹੋਈ ਆ। ਕਹਿਣ ਲੱਗਾ ਪੁੱਤ ਜਲਦੀ ਲਿਆ। ਕਹਿੰਦੇ ਨੇ ਜਦੋਂ ਦੇਗਾ ਹੱਥ ਤੇ ਧਰਿਆ, ਕਹਿਣ ਲੱਗਾ ਪੁੱਤ ਕਲਗੀ ਵਾਲੇ ਪਾਤਸ਼ਾਹ ਕੀ ਕਹਿੰਦੇ ਸੀ? ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਕਿ ਦੇਗ ਛਕਾ ਦਿਓ ਤੇ ਨਾਲੋਂ ਵਾਹਿਗੁਰੂ ਵਾਹਿਗੁਰੂ ਕਰੇ ਤੇ ਦਿਨ 1-2 ਦਿਨ ਬਾਅਦ ਉਹਨੂੰ ਆਰਾਮ ਆ ਜਾਏਗਾ। ਕਹਿੰਦਾ ਪੁੱਤ ਕਲਗੀ ਵਾਲਾ ਪਾਤਸ਼ਾਹ ਸੁੱਖਾਂ ਦਾ ਭੰਡਾਰ ਏ, ਗੁਰੂ ਗੋਬਿੰਦ ਸਿੰਘ ਦੇ ਘਰ ਚੋਂ ਸਭ ਕੁਝ ਮਿਲਦਾ ਹੈ। ਅਣਮੰਗਿਆ ਦਾਨ ਦੇਵਣਾ ਸਭ ਨਾਹਾ ਜੀਆ, ਇਹਨੇ ਦੇਗਾ ਛਕਿਆ, ਅੱਜ ਕੁਝ ਹੋਰ ਆ ਕੱਲ ਕੁਝ ਹੋਰ, ਇਹ ਤੰਦਰੁਸਤ ਹੋ ਗਿਆ। ਤੇ ਕਹਿਣ ਲੱਗਾ ਪੁੱਤ ਤੂੰ ਉਦਾਸ ਜਿਹਾ ਬੜਾ ਰਹਿੰਦਾ, ਮੈਨੂੰ ਦੱਸ ਗੱਲ ਕੀ ਏ? ਕਹਿਣ ਲੱਗਾ ਬਾਪੂ ਮੈਂ ਕੀ ਦੱਸਾਂ,
ਜਿਹਨੂੰ ਤੂੰ ਗੁਰੂ ਧਾਰਨ ਕੀਤਾ ਹੋਇਆ ਨਾ ਉਹ ਮਾਲਾ ਦੇ ਮਣ ਕੇ ਘੱਟ ਫੇਰਦਾ। ਕਹਿੰਦਾ ਪੁੱਤ ਕੀ ਹੋਇਆ? ਕਹਿੰਦਾ ਉੱਥੋਂ ਤੀਰਾਂ ਵਾਲਾ ਪੱਥਾ ਵੀ ਆ, ਉੱਥੋਂ ਤਲਵਾਰ ਵੀ ਆ, ਉਹਦੇ ਸਿੱਖ ਤਲਵਾਰਾਂ ਚੱਕੀ ਫਿਰਦੇ ਆ, ਉਹਦੀ ਨਿਹੰਗ ਸਿੰਘਾਂ ਦੇ ਕੋਲ ਵਰਸ਼ਾ ਲੰਬੇ ਲੰਬੇ, ਉਹਦੀ ਫੌਜ ਰੱਖੀ ਹੋਈ ਆ। ਤੇ ਭਾਈ ਵਸੰਬਰ ਦਾ ਕਹਿਣ ਲੱਗਾ, ਪੁੱਤ ਉੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਆ। ਉਹ ਗੁਰੂ ਗੋਬਿੰਦ ਸਿੰਘ ਮੀਰੀ ਤੇ ਪੀਰੀ ਦਾ ਸਿਧਾਂਤ ਤੇ ਚੱਲਦਾ ਕਿ ਪੁੱਤ ਤੂੰ ਇਤਿਹਾਸ ਨਹੀਂ ਪੜਿਆ ਇਹਨੂੰ ਤੇ ਵੱਡੇ ਵਡੇਰੇ, ਕਿਉਂਕਿ ਮੀਰੀ ਤੇ ਪੀਰੀ ਦੇ ਸਿਧਾਂਤ ਨੇ ਚੱਲਦੇ ਆਏ ਨਹੀਂ। ਕਹਿਣ ਲੱਗਾ ਬਾਪੂ, ਕਿਉਂਕਿ ਅੱਜ ਵੀ ਆਪਾਂ ਸੋਚਦੇ ਜਿਹੜੇ ਮਾਲਾ ਦੇ ਮਣ ਕੇ ਜਹਾਜ਼ ਦਾ ਫੇਰਦਾ ਕਿ ਸਾਧੂ ਹੁੰਦਾ, ਯਾਦ ਰੱਖਿਓ ਕਿ ਜੀਵਨ ਕੇਵਲ ਤੇ ਕੇਵਲ ਮਾਲਾ ਦੇ ਮਣ ਕੇ ਫੇਰਦਾ ਹੈ। ਤੇ ਗੁਰੂ ਕੇ ਪਿਆਰੇ ਉਹ ਗੁਰੂ ਨਾਨਕ ਦੇਵ ਦੇ ਘਰ ਤੋਂ ਦੂਰ ਆ ਮਾਫ ਕਰਨਾ, ਕਿਉਂਕਿ ਗੁਰੂ ਨਾਨਕ ਦੇਵ ਦਾ ਘਰ ਮੀਰੀ ਤੇ ਪੀਰੀ ਦਾ ਸਿਧਾਂਤ ਦੱਸਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਜਲੋਂ ਵੇਖੇ ਤੇ ਮੇਰੇ ਦਾਤੇ ਨੇ ਆਖਿਆ ਸੀ, ਬਾਬਰ ਤੂੰ ਯਾਵਰ ਏ। ਹੁਣ ਬਾਬਰ ਨੂੰ ਯਾਵਰ ਕਹਿਣ ਵਾਲਾ ਗੁਰੂ ਨਾਨਕ ਦੇਵ ਜੀ ਏ, ਰਾਜੇ ਸੀ ਮੁਕੱਦਮ ਕੁੱਤੇ। ਤੇ ਮੇਰੇ ਦਾਤਾ ਜੀ ਗੁਰੂ ਨਾਨਕ ਦੇਵ ਜੀ ਲਿਖਦੇ ਨੇ, ਜੇ ਜੀਵੇ ਪਤ ਲੱਥੀ ਆਏ ਸਭ ਹਰਾਮ ਜੇਤਾ ਕੁਛ ਖਾਏ। ਗੁਰੂ ਨਾਨਕ ਦੇਵ ਜੀ ਭਗਤੀ ਵੀ ਕਰਦੇ ਨੇ, ਯਾਦ ਰੱਖਣਾ 28,000 ਕਿਲੋਮੀਟਰ ਪੈਦਲ ਯਾਤਰਾ ਕਰਦੇ ਨੇ, ਪਰ ਗੁਰੂ ਨਾਨਕ ਦੇਵ ਜੀ ਇੱਕ ਗੱਲ ਇਹ ਕਹਿੰਦੇ ਨੇ ਕਿ ਬਾਬਰ ਕਿ ਤੂੰ ਯਾਵਰ ਏ। ਤੇ ਅੱਜ ਬਾਬੇ ਭੋਰਿਆਂ 'ਚ ਲੋਕੇ ਬਹਿ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰ ਦਿੱਤੇ ਗਏ ਗੁਰੂ ਕੇ ਪਿਆਰੋ ਬਰਗਾੜੀ ਦੀ ਧਰਤੀ ਉੱਤੇ। ਕੋਈ ਬਾਬਾ ਆਇਆ ਮੈਦਾਨ 'ਚ, ਸਰਕਾਰੀ ਬਾਬੇ ਜਾ ਕੇ ਭੋਰਿਆਂ 'ਚ ਲੋਕੇ ਬਹਿ ਗਏ। ਜਿਹੜੇ ਕਹਿੰਦੇ ਸੀ ਅਸੀਂ ਪੰਥ ਦੇ ਰਾਕੇ, ਉਹ ਵੀ ਲੋਕੇ ਬਹਿ ਗਏ, ਕਿਉਂਕਿ ਮੇਰੇ ਦਾਤਾ ਜੀ ਨੇ ਆਖਿਆ ਸੀ ਮੀਰੀ ਤੇ ਪੀਰੀ ਦਾ ਸਿਧਾਂਤ ਹੀ। ਅੱਜ ਧਾਰਮਿਕ ਲੋਕ ਰਾਜਨੀਤੀ 'ਚ ਆਉਣ ਨੂੰ ਤਿਆਰ ਨਹੀਂ, ਤੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਤੱਕ ਨਹੀਂ ਆਉਂਦਾ, ਉਹ ਸਾਡੇ ਕਕਾਰ ਵੀ ਲਹਾਉਂਦੇ ਨਹੀਂ, ਉਹਨੂੰ ਕਿਰਪਾਨਾਂ ਤੇ ਕਛਹਿਰੇ ਤੇ ਗਾਤਰਿਆਂ ਨਾਲ ਖਾਲਸਾ ਹੀ ਪਿਆਰ ਨਹੀਂ ਮਾਫ ਕਰਨਾ। ਅੱਜ ਵੇਖਿਓ ਨੇ ਪੰਜਾਬ ਦੀ ਧਰਤੀ 'ਤੇ ਕੀ ਹੋਇਆ, ਇੱਕ ਗੁਰਸਿੱਖ ਨੂੰ ਕਿਵੇਂ ਕੁੱਟਿਆ ਗਿਆ, ਜਲੀਲ ਕੀਤਾ ਗਿਆ। ਹੁਣ ਆਮ ਤੌਰ 'ਤੇ ਜਿਹੜੇ ਸਾਡੇ ਪੁਰਾਣੇ ਲੀਡਰ ਹੁੰਦੇ ਸਨ ਉਹ ਧਾਰਮਿਕ ਵੀ ਹੁੰਦੇ ਸਨ ਅਤੇ ਰਾਜਨੀਤਿਕ ਵੀ ਹੁੰਦੇ ਸਨ। ਅੱਜ ਅਸੀਂ ਸੋਚਦੇ ਗੁਰਦੁਆਰੇ 'ਚ ਰਾਜਨੀਤੀ ਦੀ ਗੱਲ ਨਾ ਕਰਿਓ ਜੇ, ਅਤੇ ਗੁਰੂ ਕੇ ਪਿਆਰ ਪਰ ਮੰਦਰਾਂ ਮਸੀਤਾਂ ਵੀ ਜਾ ਕੇ ਕਰੀਏ, ਕਿਉਂਕਿ ਇਹ ਧਰਮ ਹੈ ਮੀਰੀ ਅਤੇ ਪੀਰੀ ਦਾ। ਜਦੋਂ ਦੀ ਰਾਜਨੀਤੀ ਗੁਰਦੁਆਰੇ 'ਚੋਂ ਬੋਰ ਹੇਠਾਂ ਚਲੀ ਗਈ ਉਦੋਂ ਤੱਕ ਸਾਡੇ ਲੀਡਰ ਕਿਹੋ ਜਿਹੇ ਆ ਗਏ ਜਿਹਨਾਂ ਨੂੰ ਧਰਮ ਦਾ ਪੂਰਾ ਗਿਆਨ ਤੱਕ ਨਹੀਂ, ਕਿਉਂਕਿ ਧਾਰਮਿਕ ਲੋਕ ਕਿਤੇ ਹੁੰਦੇ ਸਾਡੇ ਲੀਡਰ, ਅੱਜ ਪੰਜਾਬ ਦੀ ਧਰਤੀ 'ਤੇ ਖਾਲਸਾ ਰਾਜ ਹੁੰਦਾ। ਜਿਹੜਾ ਰੋਜ਼ ਕਹਿੰਦੀ ਹੈ ਅਰਦਾਸ ਤੋਂ ਵਾਧਾ ਕਿ ਰਾਜ ਕਰੇਗਾ ਖਾਲਸਾ ਜਾਂ ਕੀ ਰਹੇ ਨਾ ਕੋਏ, ਇਹ ਨਾਰਾ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ, ਇਹ ਕਲਗੀ ਵਾਲੇ ਪਾਤਸ਼ਾਹ ਨੇ ਲਾਇਆ। ਮੈਂ ਗੱਲ ਕਰਦਾ ਸਾਂ, ਕਹਿੰਦੇ ਕੁਦਰਤ ਦੇ ਰੰਗ ਵੇਖੋ ਕਿ ਭਾਈ ਸਾਸਰੇ ਜੌਹਰੀ ਦਾ ਰੂਪ ਭਾਈ ਧਿਆਨ ਸਿੰਘ 'ਚ ਆਇਆ। ਹੁਣ ਉੱਧਰ ਮੀਰੀ ਆ ਗਈ, ਇੱਕ ਦਿਨ ਕਹਿੰਦੇ ਨੇ ਨੂੰ ਇੰਨਾ ਝਟਕਾ ਦੁਕਾਨ 'ਤੇ ਲੱਗਾ ਗੋਪਾਲ ਨੂੰ ਗਰੀਬੀ ਆਰੰਭ ਹੋ ਗਈ। ਪਰ ਗੁਰੂ ਕੇ ਪਿਆਰਿਓ, ਹੁਣ ਜਿਹੜੇ ਵਿਆਜੀ ਪੈਸੇ ਲੈਂਦੇ ਸੀ ਉਹ ਦੇਣ ਵਾਸਤੇ ਤਿਆਰ ਨਹੀਂ, ਪਰ ਜਿਹਨਾਂ ਨੇ ਦੇਣੇ ਨਹੀਂ ਉਹ ਮੰਗਣ ਵਾਸਤੇ ਲੈਣਾ ਲੱਗ ਪੈਂਦਾ ਨੇ। ਤੇ ਕੋਲ ਆ ਕੇ ਬਹਿ ਗਿਆ, ਕਹਿੰਦਾ ਬਾਪੂ ਆਪਾਂ ਨੂੰ ਦੁਕਾਨ 'ਚ ਘਾਟਾ ਦਿਨੋਂ ਦਿਨ ਪਈ ਜਾਂਦਾ। ਕਹਿਣ ਲੱਗਾ ਪੁੱਤ ਮੈਂ ਤੇ ਸੋਚਦਾ ਕਿ ਜਦੋਂ ਦਾ ਤੂੰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗਿਆ ਕਿ ਤੂੰ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਵਿਰੋਧੀ ਗੱਲਾਂ ਕਰਦਾ ਰਹਿਣਾ। ਕਹਿਣ ਲੱਗਾ ਬਾਪੂ ਮੈਂ ਤੈਨੂੰ ਆਖਿਆ ਸੀ ਮੈਨੂੰ ਨਾ ਭੇਜ, ਕਿ ਤੂੰ ਦੁਕਾਨਦਾਰੀ ਖਰਾਬ ਕਰ ਦੇਣੀ ਆ, ਹੁਣ ਦੁਕਾਨ 'ਚ ਘਾਟਾ ਪੈ ਗਿਆ। ਤੇ ਵਸੰਬਰ ਦਾ ਕਹਿਣ ਲੱਗਾ ਪੁੱਤ ਤੇਰੇ ਅਨੰਦਪੁਰ ਸਾਹਿਬ ਜਾਣ ਦੇ ਨਾਲ ਆਪਣੀ ਦੁਕਾਨ ਨੂੰ ਕੁਝ ਨਹੀਂ ਹੋਇਆ, ਬੜਾ ਅਮੀਰ ਸਾਂ, ਪਰ ਜਦੋਂ ਦਾ ਤੂੰ ਆ ਕੇ ਗੁਰੂ ਦੇ ਵਿਰੁੱਧ ਊਤ ਪਤਾਲ ਬੋਲਦਾ ਹੈ ਔਰ ਉਦੋਂ ਤੋਂ ਲੈ ਕੇ ਘਾਟਾ ਹੀ ਪੈਣਾ ਆਰੰਭ ਹੋ ਗਿਆ। ਕਹਿੰਦੇ ਤੱਕੋ ਇਹਦੇ ਹਾਲਾਤ ਕੀ ਹੋ ਗਏ, ਕਿਉਂਕਿ ਗਰੀਬ ਬੰਦਾ ਤੇ ਗਰੀਬੀ ਕੱਟ ਲੈਂਦਾ ਨਾ, ਪਰ ਗੁਰੂ ਕੇ ਪੈਰੋਂ ਜਿਹੜਾ ਅਮੀਰ ਬੰਦਾ ਕਿਤੇ ਗਰੀਬ ਹੋ ਜਾਵੇ ਨਾ, ਉਹਨੂੰ ਇੱਕ ਇੱਕ ਮਿੰਟ ਇੱਕ ਇੱਕ ਪਲ ਬਹੁਤ ਔਖਾ ਲੰਘਦਾ। ਆਹ ਤੱਕੋ ਇਹਦੇ ਹਾਲਾਤ ਕੀ ਹੋਏ ਗੋਪਾਲ ਦੇ, ਕਿਉਂਕਿ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਆ, ਭੀਖ ਮੰਗਾਵੇ ਬਾਦਸ਼ਾਹ ਤਾਂ ਤੁਹਾਵੇ ਨੰਗ। ਜਿਹੜਾ ਕਰੋੜੇ ਖੇਡਦਾ ਸੀ ਅੱਜ ਪੈਸੇ ਦਾ ਮਥਾਜ ਹੋ ਗਿਆ, ਉਹ ਸਮੇਂ ਦੇ ਹਾਲਾਤ ਬੇਨਤੀ

ਲੱਗੇ ਜਨਮ ਵਿਯੋਗ ਆ। ਪਰ ਗੁਰੂ ਕੇ ਪਿਆਰਾ ਪੰਜਾਬੀ ਦਾ ਕਵੀ ਲਿਖਦਾ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰ ਕੇ ਜਾਣ ਸੱਜਣੀ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਹੁਣ ਬੰਦੇ ਕੋਲ ਧਨ ਹੋਵੇ ਨਾ ਤੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਲਾਗੇ ਆਉਂਦੇ ਨੀ, ਪਰ ਜਦੋਂ ਬੰਦੇ ਤੋਂ ਧਨ ਹੈ ਨੀ ਸਾਰੇ ਪਾਸਾ ਵੱਟ ਜਾਂਦੇ ਨੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਮਾਣ ਇਹ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤਾ, ਰਹੇ ਤੇ ਚਹੂ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛੱਡਤ, ਕੋ ਨਾ ਆਵਤ ਨੇਰੀ। ਇੱਥੋਂ ਤੱਕ ਦਾਤਾ ਜੀ ਨੇ ਕਹਿ ਦਿੱਤਾ ਕਿ ਜਿਹੜੇ ਘਰ ਦੇ ਰਿਸ਼ਤੇਦਾਰ ਨੇ, ਪਰਿਵਾਰਕ ਮੈਂਬਰ ਨੇ ਨਾ, ਉਹ ਵੀ ਸਾਰੇ ਧਨ ਨਾਲ ਜੁੜੇ ਹੋਏ ਨੇ। ਮਾਈ ਬਾਪ ਪੂਤ ਸੰਬੰਧੀ ਸਗਰੇ ਧਨ ਸਿਓ ਲਾਗਾ। ਕਹਿਣ ਲੱਗੇ ਜਿਹੜੇ ਮਾਂ ਬਾਪ ਧੀਆਂ ਪੁੱਤਰ ਸਾਰੇ ਧਨ ਨਾਲ ਜੁੜੇ ਹੋਏ ਨੇ। ਪਰ ਜਦੋਂ ਬੰਦੇ ਤੋਂ ਧਨ ਨਹੀਂ ਹੁੰਦਾ, ਜਬ ਹੀ ਨਿਰਤ ਨੇ ਵੇਖਿਓ ਨਰਕੋ ਸੰਗ ਛਾੜ ਸਭ ਭਾਗੈ, ਕਿ ਜਦੋਂ ਬੰਦੇ ਕੋਲ ਧਨ ਚਲਾ ਗਿਆ ਉਦੋਂ ਬੱਚੇ ਵੀ ਤਾਨੇ ਮੈਨੇ ਮਾਰਦੇ ਨੇ ਬਾਪੂ ਨੂੰ ਕਿ ਬਾਪੂ ਸਾਡੇ ਵਾਸਤੇ ਤੂੰ ਕੀ ਕੀਤਾ। ਪਰ ਕਿਉਂਕਿ ਇੱਕ ਦੁਨੀਆ ਖਾਲਸੀ ਸੁੱਖਾਂ ਦੀ ਯਾਰ ਏ, ਮੇਰੇ ਦਾਤਾ ਜੀ ਲਿਖਦੇ ਨੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਿਹਾ ਕੋਈ, ਭਾਈ ਬੰਦੀ ਹੇਤ ਚਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਦੁਨੀਆਂ ਤੇ ਕੋਈ ਮਿੱਤਰ ਬਣ ਨੂੰ ਤਿਆਰ ਥੋੜੋ ਹੀ, ਪਰ ਔਰ ਦੁਨੀਆਂ ਦੇ ਲੋਕੋ ਕਿ ਤੁਸੀਂ ਆਪਣੇ ਧਰਮ ਨੂੰ ਤਿਆਗਿਆ, ਦੁਨੀਆਂ ਦੀ ਮਗਰ ਲੱਗ ਗਏ, ਪਰ ਦੁਨੀਆਂ ਨੇ ਤੁਹਾਡਾ ਸਾਥ ਨਹੀਂ ਦੇਣਾ। ਕਬੀਰ ਦੀਨ ਗਵਾਇਆ ਦੁਨੀ ਸੋ, ਦੁਨੀ ਨੇ ਚਾਲੀ ਸਾਥ ਪਾਏ ਕੁਹਾੜਾ ਮਾਰਿਆ, ਗਾਫਲੇ ਆਪਣੇ ਹੱਥ। ਕਹਿੰਦੇ ਅੱਜ ਘਰੇ ਆ ਗਈ ਗਰੀਬੀ, ਤੇ ਭਾਈ ਬਸੰਬਰ ਦਾਸ ਕਹਿੰਦਾ, ਪੁੱਤ ਮੇਰੇ ਕੋਲ ਵੈ, ਮੈਨੂੰ ਦੱਸ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਤੁਰਿਆ ਵੀ ਦਿਨ, ਤੇ ਗੁਰੂ ਗੋਬਿੰਦ ਸਿੰਘ ਨੇ ਤੇਰਾ ਹੋਰ ਕੋਈ ਬਚਨ ਬਲਾਸ ਕੀਤਾ? ਕਹਿਣ ਲੱਗਾ, ਬਾਪੂ ਇੱਕ ਲੋਹੇ ਦਾ ਕੜਾ ਦਿੱਤਾ ਸੀ, ਲੋਹੇ ਦਾ ਕੜਾ, ਤੇ ਇੱਕ ਪੇਪਰ ਜਿਹਾ ਦੇ ਦਿੱਤਾ ਸੀ। ਤੇ ਕਹਿੰਦੇ ਨੇ, ਬਾਪੂ ਪੁੱਛਦਾ, ਪੁੱਤ ਪੇਪਰ ਤੇ ਕੁਝ ਲਿਖਿਆ ਸੀ? ਕਹਿੰਦਾ, ਉਸ ਪੇਪਰ ਤੇ ਲਿਖਿਆ ਸੀ, ਯਾ ਸਿੱਖਾ ਤੇਰੇ ਘਰੇ ਖੁਸ਼ੀਆਂ ਦੇ ਭੰਡਾਰ ਭਰੇ ਰਹਿਣਗੇ, ਤੇਰੇ ਘਰੇ ਖੁਸ਼ੀਆਂ ਆਉਣਗੀਆਂ। ਤੇ ਕਹਿਣ ਲੱਗਾ, ਪੁੱਤ ਹੁਣ ਕੋਈ ਗੱਲ ਨਹੀਂ, ਉਹ ਪੇਪਰ ਲਿਆ ਤੇ ਮੈਨੂੰ ਸਰਬ ਲੋਹ ਦਾ ਕੜਾ ਦੇ ਦੇ। ਉਹਦੇ ਜੇ ਗੁਰੂ ਗੋਬਿੰਦ ਸਿੰਘ ਦਾ ਸਰਬ ਲੋਹ ਦਾ ਕੜਾ ਕੋਲ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮਨਾਮਾ ਕੋਲ ਹੈ, ਪੋਤੇ ਅਸੀਂ ਫਿਰ ਵੀ ਅਮੀਰ ਹਾਂ, ਆਪਣੇ ਘਰੇ ਸਿੱਖੀ ਤੇ ਹੈ, ਆਪਣੇ ਘਰੇ ਸਿੱਖੀ ਦਾ ਬੂਟਾ ਤੇ ਹੈ। ਕਹਿੰਦੇ ਨੇ, ਜਦੋਂ ਇੰਨੀ ਗੱਲ ਆਖੀ ਤੇ ਗੋਪਾਲ ਰੋ ਪਿਆ। ਕਹਿੰਦਾ, ਬਾਪੂ ਉਹ ਤੇ ਮੈਂ ਸਿੱਖ ਨੂੰ ਵੇਚ ਕੇ ਆ ਗਿਆ, ਉਹ ਤੇ ਕਿਸਾਨ ਸਿੱਖ ਮਿਲਿਆ ਸੀ ਭੋਲਾ ਜਿਹਾ, ਉਹਨੇ 600 ਰੁਪਈਆ ਦੇ ਦਿੱਤਾ, ਉਹਨੂੰ ਮੈਂ ਕੜਾ ਵੀ ਦੇ ਦਿੱਤਾ, ਉਹਨੂੰ ਹੁਕਮਨਾਮਾ ਵੀ ਦੇ ਦਿੱਤਾ, ਉਹਨੂੰ ਸਰੋਪਾ ਵੀ ਦੇ ਦਿੱਤਾ। ਮੱਥੇ ਤੇ ਹੱਥ ਮਾਰਿਆ ਭਾਈ ਬਸੰਬਰ ਦਾਸ ਨੇ। ਕਹਿੰਦਾ, ਪੁੱਤ ਹੋਏ ਹੈ ਤੇ ਤੂੰ ਮੇਰਾ ਹੀ ਪੁੱਤ, ਪਰ ਤੈਨੂੰ ਪੁੱਤ ਕਹਿਣ ਨੂੰ ਜੀ ਨਹੀਂ ਕਰਦਾ, ਕਿ ਤੂੰ ਹੋ ਕੇ ਸਿੱਖਾਂ ਦਾ ਪੁੱਤ, ਉਹ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਵੇਚ ਕੇ ਆ ਗਈ ਹੈ, ਤੈਨੂੰ ਕੜੇ ਨਾਲ ਪਿਆਰ ਕੋਈ ਨਹੀਂ ਸੀ, ਤੈਨੂੰ ਪਤਾ ਸੀ ਜਿਹੜਾ ਕੜੇ ਪਾਉਂਦਾ ਹੈ ਉਹ ਕਿੰਨੀਆਂ ਖੁਸ਼ੀਆਂ ਬਖਸ਼ਦਾ ਹੈ, ਉਹ ਤੋਂ ਸਰਬ ਲੋਹ ਦਾ ਕੜਾ ਨਹੀਂ ਸੀ, ਉਹ ਸਰਬ ਲੋਹ ਦੇ ਕੜੇ 'ਚ ਬੜੀਆਂ ਵਰਕਤਾਂ ਸੀ। ਕਹਿਣ ਲੱਗਾ, ਬਾਪੂ ਵੇ ਹੁਣ ਕੀ ਕਰੀਏ, ਗੁਰੂ ਤੇ ਮੈਂ ਤਾਂ ਮਨ ਵਿੱਚ ਸੋਚਦਾ ਸੀ ਕਿ ਗੁਰੂ ਦੇ ਕੋਲ ਤੀਰ ਕਮਾਨ ਏ, ਗੁਰੂ ਦੇ ਕੋਲ ਤਲਵਾਰ ਏ, ਗੁਰੂ ਦੇ ਸਿਰ ਦੇ ਉੱਤੇ ਸੁਦਰਸ਼ਨ ਚੱਕਰ ਏ। ਕਹਿੰਦੇ ਮਸੰਬਰ ਦਾ ਕਹਿੰਦਾ, ਪੁੱਤ ਝਾਤੀ ਮਾਰ, ਕਿ ਅਗਰ ਭਗਵਾਨ ਕ੍ਰਿਸ਼ਨ ਦੇ ਕੋਲ ਸੁਦਰਸ਼ਨ ਚੱਕਰ ਨਾ ਹੁੰਦਾ, ਉਹ ਵਿਰੋਧੀ ਜਾਲਮਾਂ ਦੇ ਗਾਟੇ ਕਿਵੇਂ ਲਾਉਂਦਾ, ਅਗਰ ਰਾਮ ਚੰਦਰ ਦੇ ਕੋਲ ਤੀਰ ਕਮਾਨ ਨਾ ਹੁੰਦਾ, ਉਹ ਰਾਵਣ ਦਾ ਵੱਧ ਕਿਵੇਂ ਕਰਦਾ। ਪੁੱਤ ਤੂੰ ਕਾਲੀ ਦੇਵੀ ਦੇ ਮੰਦਰ ਵੀ ਗਿਆ ਹੋਣਾ, ਉਹਦੇ ਹੱਥੀ ਵਰਖਾ ਨਹੀਂ ਵੇਖਿਆ, ਤੈਨੂੰ ਉਹ ਵਰਸ਼ਾ ਚੰਗਾ ਲੱਗਦਾ, ਪਰ ਤੈਨੂੰ ਨਿਹੰਗ ਸਿੰਘਾਂ ਦੇ ਵਰਸ਼ੇ ਚੰਗੇ ਨਹੀਂ ਲੱਗੇ, ਤੈਨੂੰ ਰਾਮ ਚੰਦਰ ਦਾ ਤੀਰ ਕਮਾਨ ਚੰਗਾ ਲੱਗਦਾ, ਤੇ ਗੁਰੂ ਗੋਬਿੰਦ ਸਿੰਘ ਦਾ ਤੈਨੂੰ ਤੀਰ ਕਮਾਨ ਚੰਗਾ ਨਹੀਂ ਲੱਗਦਾ, ਤੈਨੂੰ ਭਗਵਾਨ ਕ੍ਰਿਸ਼ਨ ਦਾ ਚੱਕਰ ਚੰਗਾ ਲੱਗਦਾ, ਤੇ ਤੈਨੂੰ ਗੁਰੂ ਗੋਬਿੰਦ ਸਿੰਘ ਦਾ ਚੱਕਰ ਚੰਗਾ ਨਹੀਂ ਲੱਗਦਾ। ਕਹਿੰਦੇ ਨੇ, ਧਾਹਾ ਮਾਰ ਕੇ ਰੋਟੀਆ। ਕਹਿੰਦਾ, ਬਾਪੂ ਹੁਣ ਕੀ ਕਰੀਏ। ਕਹਿਣ ਲੱਗਾ, ਪੁੱਤ ਉਹ ਸਿੱਖ ਉਹ ਚੱਲੀਏ, ਉਹ ਸਿੱਖ ਨੂੰ ਕੁਝ ਪੈਸੇ ਦੇ ਦਈਏ, ਉੱਥੋਂ ਕੜਾ ਤੇ ਹੁਕਮਨਾਮਾ ਤੇ ਸਰੋਪਾ ਲੈ ਆਈਏ। ਕਹਿੰਦੇ ਨੇ, ਗੁਰੂ ਕੇ ਪਿਆਰੋ ਭਾਲਦੇ ਭਾਲਦੇ ਨਗਰ ਭੋਜੋ ਮਾਜਰੀ ਪਹੁੰਚੇ, ਤੇ ਕਹਿੰਦੇ ਜਦੋਂ ਧਿਆਨ ਸਿੰਘ ਦੇ ਘਰ ਵੇਖਿਆ ਨੇ, ਬਹਾਰਾਂ ਆਈਆਂ ਨੇ, ਖੁਸ਼ੀਆਂ ਆ ਗਈਆਂ, ਕਿਉਂਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਘਰੇ ਲੈ ਕੇ ਬੈਠਾ। ਕਹਿੰਦੇ ਭਾਈ ਧਿਆਨ ਸਿੰਘ ਨੂੰ ਕਹਿਣ ਲੱਗਾ, ਭਾਈ ਬਸੰਬਰ ਦਾਸ ਕਹਿੰਦਾ, ਪੁੱਤ ਤੂੰ 600 ਦੇ ਲਿਆ ਦਿੱਤਾ ਸੀ, 1200 ਲੈ ਲਾ,
ਔਰ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਕੜਾ ਦੇ ਦੇ। ਮਾਫ ਕਰਿਓ, ਇਹ ਕੜੇ ਦੀ ਬੜੀ ਮਹਾਨਤਾ ਹੈ ਗੁਰੂ ਕੇ ਪਿਆਰਿਓ, ਕਿਉਂਕਿ ਹੱਥ ਵਿੱਚ ਪਾਇਆ ਕੜਾ ਤੁਹਾਨੂੰ ਗੁਰੂ ਦੀ ਯਾਦ ਦਵਾਵੇਗਾ, ਕਿਉਂਕਿ ਜਿਹਨਾਂ ਦੇ ਸਰਬ ਲੋਹ ਦਾ ਕੜਾ ਹੀ ਨਾ, ਉਹਨਾਂ ਦੇ ਕੜੇ ਸਿੱਖੀ ਦਾ ਅਮੀਰੀ ਆ। ਜੇ ਸੋਨੇ ਦੇ ਕੜੇ ਪਾ ਲਈਏ ਬੰਦਾ ਹੰਕਾਰੀ ਹੋ ਜਾਂਦਾ ਨਾ, ਪਰ ਸਰਬ ਲੋਹ ਦੇ ਕੜੇ ਦੇ ਨਾਲ ਗੁਰੂ ਯਾਦ ਆਉਂਦਾ ਹੈ। ਕਹਿਣ ਲੱਗਾ ਕਿ ਇੱਕ ਕੜਾ ਸਾਨੂੰ ਦੇ ਦੇ, ਸਾਨੂੰ ਗੁਰੂ ਦੀਆਂ ਖੁਸ਼ੀਆਂ ਦੇ ਦੇ। ਤੇ ਭਾਈ ਧਿਆਨ ਸਿੰਘ ਕਹਿੰਦਾ, ਬਾਪੂ ਭਾਵੇਂ 4000 ਦੇ ਦੇ, ਮੈਂ ਗੁਰੂ ਦੀਆਂ ਖੁਸ਼ੀਆਂ ਨਹੀਂ ਬੇਚਾਂਗਾ, ਆਹ ਪੁੱਤ ਤੇਰਾ ਆ। ਕਹਿਣ ਲੱਗਾ, ਪੁੱਤ ਤੇ ਮੇਰਾ, ਪਰ ਪੁੱਤ ਕਹਿਣ ਨੂੰ ਜੀ ਨਹੀਂ ਕਰਦਾ। ਹੋ ਕੇ ਸਿੱਖਾਂ ਦਾ ਮੁੰਡਾ ਉਹ ਗੁਰੂ ਦੇ ਵਿਰੋਧੀ ਬੋਲਦਾ ਰਿਹਾ, ਤੇ ਅੱਜ ਭਾਈ ਲੱਦਾ ਬਣਨ ਲੱਗਾ ਭਾਈ ਧਿਆਨ ਸਿੰਘ। ਗੁਰੂ ਕੇ ਪਿਆਰੇ, ਭਾਈ ਲੱਦੇ ਦਾ ਜੀਵਨ ਪੜਿਆ ਕਿ ਸੱਤੇ ਤੇ ਬਲਵੰਡੇ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਦੇ ਕੋਲ ਆ ਕੇ ਇਹਨਾਂ ਨੂੰ ਮਾਫ਼ੀ ਮੰਗਵਾ ਕੇ ਦਿੱਤੀ। ਅੱਜ ਉਹੀ ਭਾਈ ਲੱਦੇ ਦਾ ਰੂਪ ਬਣ ਕੇ ਭਾਈ ਧਿਆਨ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਤੇ ਦੋਨੇ ਪਿਓ ਪੁੱਤ ਨਾਲ ਨੀ। ਤੱਕੋ ਭਾਈ ਧਿਆਨ ਸਿੰਘ ਜਦੋਂ ਕਲਗੀ ਵਾਲੇ ਪਾਤਸ਼ਾਹ ਦੇ ਕੋਲ ਗਿਆ ਨਾ, ਤੇ ਗੁਰਦੇਵ ਕਹਿਣਗੇ, ਧਿਆਨ ਸਿੰਘਾ ਪੁੱਤ ਖੁਸ਼ੀਆਂ ਸਾਂਭੀਆਂ ਨੇ? ਹਾਂ ਬਾਪੂ ਸਾਂਭੀਆਂ ਨੇ। ਕਹਿਣ ਲੱਗੇ, ਤੂੰ ਤੇ ਨਹੀਂ ਬਚੇਗਾ? ਕਹਿਣ ਲੱਗਾ, ਬਾਪੂ ਸਿਰ ਲਿਥ ਜਾਊ, ਪਰ ਮੈਂ ਕਦੇ ਗੁਰੂ ਦੀਆਂ ਖੁਸ਼ੀਆਂ ਨਹੀਂ ਬਚਾਂਗਾ। ਸਿਰ ਲੱਥ ਜੂ ਕਲਗੀ ਵਾਲਿਆ, ਮੈਂ ਤੇਰਾ ਕੜਾ ਵੇਚ ਸਕਦਾ, ਮੈਂ ਤੇਰੀ ਕਿਰਪਾਨ ਵੇਚ ਸਕਦਾ। ਅੱਜ ਕਿਰਪਾਨਾਂ ਵੀ ਲਿਥ ਗਈਆਂ ਨੇ ਗੁਰੂ ਕੇ ਪਿਆਰਿਓ, ਕਿਉਂਕਿ ਜਨਮਾਂ ਨੂੰ ਤੇ ਸਾਡੀਆਂ ਬੁਰੀਆਂ ਲੱਗਦੀਆਂ ਨੇ, ਅਸੀਂ ਆਪਣੇ ਆਪ ਹੀ ਲਾਉਣੀ ਆਰੰਭ ਕਰ ਦਿੱਤੀਆਂ। ਮਾਫ ਕਰਨਾ। ਕਹਿੰਦੇ ਨੇ ਦੋਨੇ ਪਿਓ ਪੁੱਤ ਅੱਜ ਰੋ ਰੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਕੀ ਕਹਿੰਦੇ ਨੇ, ਆਓ ਅਖੀਰਲੀ ਪੰਕਤੀ ਦੀਆਂ ਦੋ ਤਾਰਾ ਛੰਦ ਬੇਨਤੀ

ਲਵ ਬਖਸ਼ ਗਨਾਹਾਂ ਨੂੰ ਸਤਿਗੁਰ ਬਦਲ ਦਿਓ ਤਕਦੀਰਾਂ ਕਾਰੀ ਉਪਦੇਸ਼ ਝਿੜਕੇ ਬਹੁਪਾਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ ਇੱਥੇ ਪਿਓ ਤੇ ਪੁੱਤ ਦੋਨੇ ਰੋ ਰੋ ਕੇ ਕਹਿੰਦੇ ਨੇ ਦਾਤਾ ਸਾਤੋਂ ਗਲਤੀ ਹੋ ਗਈ ਮੇਰੇ ਦਾਤਾ ਜੀ ਨੇ ਫਿਰ ਆਖਿਆ ਪੁੱਤ ਜਿੰਨੀ ਗੁਰਬਾਣੀ ਪੜ੍ਹੇਗਾ ਨਾ ਔਰ ਤਿਉਂ ਤੋਂ ਤੇਰੇ ਘਰੇ ਫਿਰ ਖੁਸ਼ੀਆਂ ਆਉਣਗੀਆਂ ਜਿੰਨਾ ਗੁਰਬਾਣੀ ਨਾਲ ਪਿਆਰ ਕਰੇਗਾ ਤੇਰੇ ਘਰੇ ਸਿੱਖੀ ਦਾ ਬੂਟਾ ਹਰਿਆ ਭਰਿਆ ਹੋਵੇਗਾ ਕਿਉਂਕਿ ਕਲਗੀ ਵਾਲੇ ਪਾਤਸ਼ਾਹ ਨੇ ਫਿਰ ਖੁਸ਼ੀਆਂ ਦੇ ਭੰਡਾਰ ਬਖਸ਼ੇ ਸੋ ਦੱਸ ਇਹਨਾਂ ਕੁਝ ਕਹਿਣ ਦਾ ਖਿਮਾ ਦਾ ਜੱਚ ਕੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆਓ ਕੱਲ੍ਹ ਤੋਂ ਆਪਾਂ ਵਿਖੜੇ ਪਿੰਡੇ ਦੀ ਗੱਲ ਕਰਾਂਗੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਵਿਖੜਾ ਪਿੰਡਾ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਲੜੀਵਾਰ ਸੋ 20 ਤਰੀਕ ਤੱਕ ਇਤਿਹਾਸ ਮੈਂ ਆਪ ਜੀ ਦੇ ਸਨਮੁਖ ਰੱਖਾਂਗਾ ਆਓ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਸ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੇ, ਪੀਤਰ ਵਗੇ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੋ ਜਾਏ। ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋਗ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ। ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਜ ਤਤ ਵਿਸਤਾਰਾ, ਵਿੱਚ ਤਾਤੂ ਪੰਜ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲਿਆ ਪੈ, ਹਰ ਆਪੇ ਚਗਰ ਚਕਾਵੇ। ਆਪੇ ਪੰਜ ਤਤ ਵਿਸਤਾਰਾ, ਵਿੱਚ ਤਾਤੂ ਪੰਜ ਆਪ ਪਾਵੇ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਚਗਰ ਚਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਜੀ ਆਇਆਂ ਸਭ ਨੂੰ, ਗੁਰੂ ਕਿਰਪਾ ਕਰੇ ਤਾਂ ਉਹਨੂੰ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਣ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਬੈਠ ਕੇ ਗੁਰੂ ਘਰ ਦੀ ਰੌਣਕ ਨੂੰ ਵਧਾਇਆ। ਆਮ ਇੱਕ ਸ਼ਬਦ ਆ ਕਹਿੰਦੇ, ਜਿਹੜਾ ਗੁਰੂ ਘਰ ਦੀ ਰੌਣਕ ਵਧਾਉਂਦਾ ਨਾ, ਅਤੇ ਰੱਬ ਵਾਹਿਗੁਰੂ ਉਹਦੇ ਘਰ ਦੀ ਰੌਣਕ ਵਧਾ ਦਿੰਦਾ। ਅਤੇ ਤੁਸੀਂ ਬੈਠੇ ਜੇ, ਆਏ ਜੇ, ਮਹਾਰਾਜ ਦੀ ਕਿਰਪਾ, ਗੁਰਮੁ ਪਿਆਰਿਓ। ਭਾਈ ਸਾਹਿਬ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਇਤਿਹਾਸ ਢਾਡੀ ਵਾਰਾਂ ਰਾਹੀਂ ਤੁਹਾਨੂੰ ਗੁਰੂ ਚਰਨਾਂ ਨਾਲ ਜੋੜਿਆ। ਸਰਬੱਤ ਦੇ ਭਲੇ ਲਈ ਅਰਦਾਸ ਹੋਈ ਹੈ ਗੁਰੂ ਚਰਨਾਂ ਵਿੱਚ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ, ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤੇ। ਸੋ ਆਪ ਦੇ ਨਾਲ ਦਾਸ ਵਿਚਾਰਾਂ ਕਰਦਾ ਹੁੰਦਾ ਵੀ ਹੁਕਮਨਾਮਾ ਕੀ ਹੈ। ਹੁਕਮਨਾਮਾ ਵਾ ਹੁਕਮ, ਹੁਕਮ ਹੁੰਦਾ ਮੰਨਣਾ। ਜਦੋਂ ਅਸੀਂ ਅਰਦਾਸ ਸਮਾਪਤੀ ਕਰਦੇ ਹਾਂ ਤਾਂ ਜਿਹੜਾ ਹੁਕਮ ਹੁੰਦਾ ਨਾ, ਉਹ ਗੁਰਮੁਖ ਪਿਆਰੋ ਸਾਡੇ ਲਈ, ਮੈਂ ਕਈ ਵਾਰ ਬੇਨਤੀ ਕੀਤਾ, ਉਹ ਹੋਮਵਰਕ ਹੁੰਦਾ ਸਾਡਾ ਆਪ ਕਰਨ ਵਾਸਤੇ ਵੀ ਆਹ ਪੁੱਤ ਤੂੰ ਬੈਠੇ ਜੇ ਨਾ, ਅਤੇ ਤੁਸੀਂ ਮਹਾਰਾਜ ਦੇ ਦਰ 'ਚ ਆਏ ਜੇ, ਮੇਰੇ ਚਰਨਾਂ ਜੁੜੇ ਜੇ, ਅਤੇ ਆਓ ਗੁਰਮੁ ਪਿਆਰ ਬੱਚਿਓ, ਤੁਸੀਂ ਜਾਣ ਲੱਗੇ ਨਾ ਅਸੀਸ ਲੈ ਕੇ ਜਾਓ, ਅਤੇ ਤੁਸੀਂ ਹੁਣ ਕਰਨਾ ਕੀ ਹੈ, ਇਹ ਬਖਸ਼ਿਸ਼ ਤੁਹਾਡੀ ਝੋਲੀ 'ਚ ਗੁਰੂ ਪਾਉਂਦਾ। ਜਿਵੇਂ ਸਕੂਲੋਂ ਪੜ੍ਹ ਕੇ ਆਉਂਦੇ, ਹੋਮਵਰਕ ਮਿਲਦਾ, ਕਰਦੇ ਹਾਂ ਅਤੇ ਆਪਾਂ ਸਫਲ ਹੁੰਦੇ ਹਾਂ। ਇਸੇ ਤਰ੍ਹਾਂ ਹਰ ਇੱਕ ਬਚਨ ਜਿਹੜਾ ਨਾ, ਉਹ ਸਾਡੇ ਵਾਸਤੇ ਹੁਕਮ ਹੈ, ਅਤੇ ਜੇ ਅਸੀਂ ਬਚਨ ਨੂੰ ਮੰਨ ਲਈਏ, ਹੁਕਮ ਮੰਨੀਏ ਹੋਏ ਪ੍ਰਵਾਨ, ਤਾਂ ਖਸਮੇ ਕਾ ਮੈਲ ਪਾਏ ਸੀ। ਸੁਣਿਆ ਮੰਨਿਆ ਮਨ ਕੀਤਾ, ਜਿਹਨੇ ਸੁਣ ਲਿਆ ਮੰਨ ਲਿਆ ਗੱਲ, ਉਹ ਕਾਮਯਾਬ ਆ। ਹੁਣ ਬੰਦਾ ਜੇ ਕਹੇ ਵੀ ਗੱਲਾਂ ਕਰੀ ਜਾਏ, ਉਹ ਪਦੋਂ ਪਤਾ ਨਹੀਂ ਇਹ ਕਹਿਣਾ। ਸੋ ਪੈਸਿਆਂ ਨੇ ਗੁਰੂ ਨੇ ਕਿਰਪਾ ਕੀਤੀ ਹੈ ਵੀ ਅੱਜ ਗੱਲ ਉਹ ਕੀਤੀ ਆ ਜਿਹੜੀ ਆਮ ਪ੍ਰਚਲਿਤ ਹੈ ਗੱਲ, ਕਿ ਸਾਨੂੰ ਆਦਤ ਬੜੀ ਹੈ ਨਾ ਨਿੰਦਿਆ ਕਰਨ ਦੀ। ਅਸੀਂ ਬੜੇ ਖੁਸ਼ ਹੁੰਦੇ ਹਾਂ, ਜਿੰਨੀ ਨਿੰਦਿਆ ਦੇ ਵਿੱਚ ਸਵਾਦ ਹੈ ਨਾ, ਉਹਨਾਂ ਕਿਸੇ ਚੀਜ਼ ਨਹੀਂ। ਇੱਥੇ ਗੁਰਦੁਆਰੇ ਵੀ ਬੈਠੇ ਹੋਏ ਨਾ, ਭਾਵੇਂ ਸੌ ਕੀਰਤਨ ਹੁੰਦਾ ਹੋਵੇ, ਕਥਾ ਬੀਬੀ ਇੱਕ ਦੂਜੇ ਨੂੰ ਕਹਿੰਦਾ, ਉਹ ਸੁਣ ਲਾ ਮੇਰੀ ਸੁਣ ਪਹਿਲੋਂ। ਮੈਂ ਬਿਆਨਾ ਕਰਾਂ ਗੁਰੂ ਪਿਆਰ, ਨਿੰਦਾ ਭਲੀ ਕਿਸੇ ਕੀ, ਨਾ ਹੀ ਮਨ ਮੋਹ ਮੋਦ ਕਰਾਂ। ਮੂੰਹ ਕਾਲੇ ਤਾਂ ਨਿੰਦਕਾ ਵਰਕੇ ਕੋਰ ਪਵਾਉਣਾ, ਨਿੰਦਾ ਕਿਸੇ ਦੀ ਚੰਗੀ ਨਹੀਂ, ਅਤੇ ਨਿੰਦਾ ਹੁੰਦੀ ਕੀ ਆ। ਸੋਨੇ ਨੂੰ ਸੋਨਾ ਕਹਿਣਾ ਕੋਈ ਨਿੰਦਿਆ ਨਹੀਂ, ਲੇਕਿਨ ਮਿੱਟੀ ਨੂੰ ਸੋਨਾ ਕਹਿਣਾ ਅਤੇ ਸੋਨੇ ਨੂੰ ਮਿੱਟੀ ਕਹਿਣਾ, ਇਹ ਨਿੰਦਿਆ। ਕਿਉਂਕਿ ਆਪਾਂ ਕਈ ਵਾਰ ਹੁੰਦਾ ਜਿਹੜੀ ਚੰਗੀ ਗੱਲ ਹੈ,
ਹਮੇਸ਼ਾ ਨਿੰਦਿਆ ਉਹਦੀ ਕਰਦੇ ਹਾਂ। ਗੁਰਮ ਪਿਆਰਿਓ ਪਾਤਸ਼ਾਹ ਕਹਿੰਦੇ ਹਰ ਜਨ, ਹਰ ਜਨ ਕੌਣ? ਹਰੀ ਦਾ ਸੇਵਕ, ਹਰੀ ਦਾ ਪਿਆਰਾ, ਭਗਤ ਜਨ ਜਿਹੜੇ ਗੁਰੂ ਦੇ ਪਿਆਰੇ ਨੇ। ਰਾਮ ਨਾਮ ਗੁਣ ਗਾਵੇ ਉਹ ਸਦਾ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਸਦਾ ਪਰਮਾਤਮਾ ਨਾਲ ਜੁੜੀ ਜਾਂਦੇ। ਅਤੇ ਹਰ ਜਨ ਕੌਣ? ਇੱਕ ਤਾਂ ਹਰੀ ਜਨ, ਉਹ ਤਾਂ ਬਣਾ ਦਿੱਤੇ ਵੈਸੇ ਹਰ ਜਨ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਸ਼ ਨਾ ਹੈ, ਉਹਦੇ 'ਚ ਤਾਂ ਪਰਮਾਤਮਾ 'ਚ ਕੋਈ ਫਰਕ ਨਹੀਂ, ਉਹ ਉਹਦਾ ਰੂਪ ਹੀ ਹੁੰਦੇ ਨੇ। ਜਿਹੜੇ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਦੇ ਪਿਆਰੇ ਦੇ ਭਗਤ ਨੇ, ਸਿੱਖ ਦੇ ਗੁਰੂ ਦੇ ਪਿਆਰੇ ਨੇ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਗੁਣ ਗਾਉਂਦੇ ਨੇ। ਗੁਣ ਗਾਉਣਾ ਕੀ ਆ? ਹੁਣ ਆਪਾਂ ਗੁਣ ਦੇ ਗਾਉਣੇ ਆ, ਸਾਰੇ ਗਾਉਣੇ, ਵਾਹਿਗੁਰੂ ਸਾਰੇ ਕਹਿੰਦੇ ਨੇ, ਉਹਨਾਂ ਵਿੱਚ ਗੁਰਮੁਖ ਸਦੈਵੀ ਗੁਣ ਪੈਦਾ ਹੋ ਜਾਂਦੇ, ਸਤ ਸੰਤੋਖ ਦਿਆ ਧਰਮ ਦੇ ਗੁਣ ਪੈਦਾ ਹੋ ਜਾਂਦੇ। ਵਾਹਿਗੁਰੂ ਵਾਹਿਗੁਰੂ ਕਰਨਾ ਤਾਂ ਸਾਰੀ ਦੁਨੀਆ ਕਰਦੀ ਆ, ਪਰ ਮੈਂ ਕਈ ਵਾਰ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਵਾਹਿਗੁਰੂ ਸਵੇਰੇ ਵਾਹਿਗੁਰੂ ਰਾਤ ਨੂੰ ਪਿਆਲਾ ਗੱਲ ਨਹੀਂ ਨਾ ਬਣਨੀ, ਗੱਲ ਤਾਂ ਉਦੋਂ ਬਣਨੀ ਆ ਜਦੋਂ ਸਾਡੇ 'ਚ ਉਹ ਗੁਣ ਆ ਜਾਣ। ਜਿੰਨੀ ਮਰਜ਼ੀ ਅਸੀਂ ਜੋ ਮਰਜ਼ੀ ਧਾਰਮਿਕ ਕਰਮ ਕਰੀਏ, ਅਤੇ ਜੇ ਸਾਡੇ ਅੰਦਰ ਵੈਰ ਆ, ਵਿਰੋਧ ਹੈ, ਨਿੰਦਿਆ, ਚੁਗਲੀ ਆ, ਵਕੀਲੀ ਆ, ਇੱਕ ਦੂਜੇ ਨੂੰ ਅਸੀਂ ਜਾਤ ਪਾਤ ਵੱਲ ਲਈ ਫਿਰਦੇ ਹਾਂ, ਫਿਰ ਇਹਦਾ ਕੰਮ ਤਾਂ ਕੁਛ ਵੀ, ਫਿਰ ਤਾਂ ਕੁਛ ਨਹੀਂ ਹੈ। ਇਹ ਤਾਂ ਫਿਰ ਠੀਕ ਆ ਲੋਕਾਂ ਨੂੰ ਵਿਖਾਵਾ, ਪਰ ਅੰਦਰ ਕੀ ਆ? ਗੁਰਮੁਖ ਪਿਆਰਿਓ, ਇਸ ਕਰਕੇ ਪਾਤਸ਼ਾਹ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਉਹਨੂੰ ਪਾੜਾ ਭਲਾ ਕਰਦਾ, ਜੇ ਉਹਦੀ ਕੋਈ ਨਿੰਦਿਆ ਕਰਦਾ, ਆਪਣਾ ਗੁਣ ਨਾ ਗਵਾਵੇ, ਉਹ ਸੁਭਾਅ ਨਹੀਂ ਬਦਲਦਾ। ਇੱਕ ਛੋੜੀ ਦੀ ਗਾਣੀ ਆ, ਮਹਾਂਪੁਰਸ਼ ਕਿਤੇ ਨਦੀ 'ਚ ਨਹਾਉਣ ਡਿਆ ਨੇ, ਇਸ਼ਨਾਨ ਕਰਨ ਡਿਆ, ਅਤੇ ਇੱਕ ਬਿਛੂਆ ਡੁੱਬਦਾ ਜਾਂਦਾ, ਚੁੱਕ ਲਿਆ, ਜਦੋਂ ਉਹਨੇ ਪਕੜਿਆ ਤਾਂ ਬਿਛੂ ਨੇ ਡੱਗ ਮਾਰਿਆ, ਫਿਰ ਸੁੱਟਦਾ, ਫਿਰ ਪਕੜਿਆ ਵੀ ਇਹਨੂੰ ਬਚਾਵਾਂ ਮੈਂ, ਡੁੱਬਦਾ ਜਾਂਦਾ, ਫਿਰ ਉਹਨੇ ਡੰਗ ਮਾਰਿਆ। ਜਦੋਂ ਤਿੰਨ ਚਾਰ ਵਾਰ ਡੰਗ ਮਾਰਿਆ ਤਾਂ ਲਾਗੇ ਚੇਲਾ ਕਹਿੰਦਾ, ਮਹਾਂਪੁਰਸ਼ੋ ਵੀ ਤੁਸੀਂ ਛੱਡੋ ਪਰਾ ਇਹਨੂੰ, ਤੁਸੀਂ ਇਹਦਾ ਭਲਾ ਕਰਨਾ ਚਾਹੁੰਦੇ, ਤੁਹਾਨੂੰ ਹਰ ਵਾਰ ਡੰਗ ਮਾਰਦਾ। ਉਹ ਕਹਿੰਦੇ ਭਾਈ ਇਹਦਾ ਸੁਭਾਅ ਡੰਗ ਮਾਰਨਾ ਅਤੇ ਮੇਰਾ ਸੁਭਾਅ ਭਲਾ ਕਰਨਾ, ਮੇਰਾ ਸੁਭਾਅ ਭਲਾ ਕਰਨਾ। ਇਸ ਕਰਕੇ ਗੁਰਮੁਖ ਪਿਆਰਿਓ ਜਿਹਦਾ ਸੁਭਾਅ ਬਣ ਜਾਂਦਾ ਨਾ, ਉਹ ਇਹ ਚੀਜ਼ ਠੀਕ ਨਹੀਂ। ਆਪਾਂ ਤਾਂ ਵੈਸੇ ਪਹਿਲਾਂ ਗੱਲ ਕਹੀ ਵੀ ਨਿੰਦਿਆ ਕਰਨ ਵਾਲਾ ਅਤੇ ਨਿੰਦਿਆ ਸੁਣਨ ਵਾਲਾ ਦੋਵੇਂ ਇੱਕੋ ਜਿਹੇ, ਦੋਵੇਂ ਭਾਗੀ ਨੇ, ਦੋਵੇਂ ਗੁਰਮੁਖ ਪਿਆਰੇ ਇਹ ਗੱਲ ਦੇ, ਕਿਉਂਕਿ ਨਿੰਦਾ ਕਰਦਾ ਹੀ ਬੰਦਾ ਉਹਦੇ ਕੋਲ ਜਿਹਨੂੰ ਨਿੰਦਿਆ ਸੁਣਨ ਦੀ ਆਦਤ ਹੋਵੇ। ਜਿਹਦੇ ਕੋਲ ਨਿੰਦਿਆ ਸੁਣਨ ਦੀ ਆਦਤ ਨਹੀਂ, ਉਹ ਬੰਦਾ ਨਿੰਦਿਆ ਕਰਦਾ ਹੀ ਨਹੀਂ। ਸਾਡੇ ਕੋਲ ਕਰਿਆ ਕੋਈ, ਅਸੀਂ ਸੁਣਦੇ ਨਹੀਂ ਕਿਸੇ ਦੀ। ਔਰ ਕੋਸ਼ਿਸ਼ ਕਰੋ ਵੀ ਕਿਸੇ ਦੀ ਨਿੰਦਿਆ ਨਾ, ਦੋ ਚੀਜ਼ਾਂ ਦਾ ਇਤਬਾਰ ਕਰੋ, ਇੱਕ ਅੱਖੀ ਵੇਖੀ ਅਤੇ ਕੰਨੀ ਸੁਣੀ, ਬਾਕੀ ਕਿਸੇ ਗੱਲ ਦਾ ਇਤਬਾਰ ਨਾ ਕਰੋ। ਤੋ ਪਾਤਸ਼ਾਹ ਨੇ ਬੜੀਆਂ ਉਦਾਹਰਨਾਂ ਦੇ ਦੇ ਕੇ ਸਤਿਗੁਰੂ ਬਖਸ਼ਿਸ਼ ਕੀਤੀਆਂ ਨੇ ਗੁਰਮੁਖ ਪਿਆਰਿਓ। ਪਾਤਸ਼ਾਹ ਕਹਿੰਦੇ ਇੱਥੋਂ ਤੱਕ ਵੀ ਕਹਿੰਦੇ ਕਿ ਜਿਹੜਾ ਬੰਦਾ ਨਿੰਦਿਆ ਕਰਦਾ ਨਾ ਕਿਸੇ ਦੀ, ਉਹ ਗੁਰਮੁਖ ਪਿਆਰਿਓ ਜਿਵੇਂ ਮਾਂ ਪ੍ਰਸ਼ਾਦਾ ਛਕਦੀ ਹੋਵੇ ਨਾ, ਅਤੇ ਮਾਂ ਦਾ ਬੱਚਾ ਮੈਲਾ ਕਰ ਦਿੰਦਾ, ਅਤੇ ਮਾਂ ਪ੍ਰਸ਼ਾਦਾ ਛੱਡ ਕੇ ਅਤੇ ਉਹਨੂੰ ਸਾਫ਼ ਕਰ ਦਿੰਦੀ ਆ, ਉਹਦੇ ਹੱਥਾਂ ਨਾਲ ਕਰਦੀ ਆ ਨਾ, ਅਤੇ ਜਿਹੜਾ ਨਿੰਦਿਆ ਕਰਦਾ ਨਾ, ਉਹ ਅਗਲੇ ਦੀ ਗੁਰਮੁਖ ਪਿਆਰਿਓ ਜ਼ਬਾਨਾਂ ਨਾਲ, ਜ਼ਬਾਨ ਦੇ ਨਾਲ ਸਫਾਈ ਕਰਦਾ। ਇਸ ਕਰਕੇ ਇਹ ਗੱਲ ਬਿਲਕੁਲ ਨਹੀਂ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਗੁਰੂ ਦੇ ਪਿਆਰੇ ਦੀ ਕੋਈ ਨਿੰਦਾ ਕਰੇ, ਉਹ ਗੁਰਮੁਖ ਪਿਆਰਿਓ ਆਪਣਾ ਗੁਣ ਨਹੀਂ ਗਵਾਉਂਦਾ, ਉਹ ਸੇਵਾ ਭਗਤੀ ਜੁੜਿਆ ਹੀ ਰਹਿੰਦਾ। ਇੱਥੇ ਬਾਣੀ ਜੀ ਕਿਸੇ ਨੂੰ ਗੱਲ ਕਹਿ ਦਿਓ ਨਾ, ਆ ਹੁਣੇ ਬੱਚੇ ਉੱਠ ਕੇ ਗਏ ਨਾ, ਅਤੇ ਜੇ ਉਹਨਾਂ ਨੂੰ ਕਹੀਏ ਵੀ ਤੁਸੀਂ ਗਏ ਕਿਉਂ, ਅਤੇ ਉਹਨਾਂ ਮੁੜ ਕੇ ਆਉਣਾ ਹੀ ਨਹੀਂ, ਵੀ ਬਾਬਾ ਜੀ ਨੇ ਸਾਨੂੰ ਕਹਿ ਕਿਉਂ ਦਿੱਤਾ ਵੀ ਤੁਸੀਂ ਆਏ ਕਿਉਂ, ਬੈਠੇ ਕਿਉਂ ਨਹੀਂ। ਵੈਸੇ ਇੱਥੇ ਜਦੋਂ ਆਓ ਫਿਰ ਬੈਠੋ, ਸੁਣੋ, ਆਏ ਕਾਹਦੇ ਲਈ ਆ? ਸੁਣਨ ਵਾਸਤੇ ਆਏ ਹਾਂ, ਮੱਥਾ ਟੇਕਣ, ਸਾਰੀ ਜ਼ਿੰਦਗੀ ਲੰਘ ਗਈ ਸਾਡੀ ਮੱਥੇ ਟੇਕਦੇ ਹਾਂ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਉਹ ਟੇਕਦੇ ਜਿਹੜੇ ਮੱਥੇ ਹੀ ਘਸ ਗਏ ਸਾਡੇ, ਮੱਥਾ ਟੇਕਣ ਦਾ ਵੀ ਗੱਲ ਨਹੀਂ ਬਣਨੀ, ਨਾ ਟੇਕਣ ਦਾ ਵੀ ਗੱਲ ਬਣਨੀ। ਇੱਥੇ ਗੁਰੂ ਦਾ ਉਪਦੇਸ਼ ਸੁਣ ਲਓ, ਇਹ ਕਲਾਸ ਲੱਗੀ ਬਾਬੇ ਦੀ, ਇੱਥੇ ਰੱਬ ਨਹੀਂ ਹੈਗਾ। ਰੱਬ ਨੂੰ ਅਸੀਂ ਅੰਦਰੋਂ ਪਰ ਬਖਸ਼ਿਆਂ ਰਾਹੀਂ ਪ੍ਰਾਪਤ ਕਰਨਾ, ਆਪਣੇ ਗੁਣ ਪੈਦਾ ਕਰਕੇ ਉਹਨੂੰ ਆਪਣੇ ਅੰਦਰੋਂ ਹੀ ਵੇਖਣਾ। ਸੋ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਿਓ ਕਿ ਉਹ ਆਪਣਾ ਗੁਣ ਨਹੀਂ ਗਵਾਉਂਦਾ, ਕਿਉਂਕਿ ਉਹਨੂੰ ਕੀ, ਉਹਨੂੰ ਇਹ ਗੱਲ ਦੀ ਸਮਝ ਹੈ ਕਿ ਜੋ ਕੁਛ ਕਰਾ ਰਿਹਾ ਉਹ ਪਰਮੇਸ਼ੁਰ ਆਪ ਹੀ ਕਰ ਰਿਹਾ, ਅਤੇ ਉਹਦੇ ਆਪ ਵਿੱਚ ਹੀ ਬੋਲ ਰਿਹਾ ਉਹ ਸਾਰਾ ਕੁਛ, ਜੋ ਕੀ ਕਰੇ ਸੋ ਆਪੇ ਸਵਾਮੀ, ਉਹ ਆਪ ਹੀ ਬੋਲ ਰਿਹਾ ਸਾਰਿਆਂ ਵਿੱਚ ਬੈਠਾ ਹੋਇਆ, ਉਹਨੇ ਸਾਰਿਆਂ ਨੂੰ ਆਪ ਆਪਣੇ ਕਾਰੇ ਲਾਇਆ, ਕਿਉਂਕਿ ਦੋਵੇਂ ਚੀਜ਼ਾਂ ਚੱਲਦੀਆਂ। ਗੁਰੂ ਜੀ ਰਾਤ ਉਹਦੇ ਪਿੱਛੇ ਦਿਨ ਜ਼ਰੂਰ ਹੈਗਾ, ਦਿਨ ਉਹਦੇ ਪਿੱਛੇ ਰਾਤ, ਝੂਠ ਹੈ ਉਹਦੇ ਪਿੱਛੇ ਨਿੰਦਿਆ ਜ਼ਰੂਰ ਹੈ, ਸੱਚ ਹੈ ਝੂਠ ਦੇ ਨਾਲ ਸੱਚ ਹੈ, ਰਾਤ ਨਾ ਦੇਣਾ, ਜੇ ਸਰਦੀ ਹੈ ਅਤੇ ਗਰਮੀ ਹੈ, ਦੁੱਖ ਹੈ ਅਤੇ ਸੁੱਖ ਹੈ, ਖਿਮਾ ਕਰਨਾ ਜੇ ਗੁਰਮੁਖ ਪਿਆਰਿਓ ਜਨਮ ਤੋਂ ਉਹਦੇ ਮਗਰ ਮੌਤ ਵੀ ਜ਼ਰੂਰ ਹੈਗੀ ਹੈ। ਇਸੇ ਤਰ੍ਹਾਂ ਦੋਵੇਂ ਚੀਜ਼ਾਂ ਪੈਰਲ ਚੱਲਦੀਆਂ ਨੇ, ਜੇ ਨਿੰਦਿਆ ਨਾ ਹੋਵੇ ਤਾਂ ਖਿਮਾ ਕਰਨਾ ਗੁਰਮੁਖ ਪਿਆਰਿਓ, ਦੂਜੀ ਚੀਜ਼ ਦਾ ਪਤਾ ਕਿੱਥੋਂ ਲੱਗੂ, ਗੱਲ ਬਣਦੀ ਹੈ। ਹਰ ਇੱਕ ਚੀਜ਼ ਦਾ ਨੈਗੇਟਿਵ ਹੈਗਾ, ਪਰ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝੀਏ, ਅਤੇ ਜਿਵੇਂ ਗੁਰਮੁਖ ਪਿਆਰਿਓ ਹਰ ਇੱਕ ਚੀਜ਼ ਦੇ ਵਿੱਚ ਅੱਗ ਹੈ, ਆ ਜਿੰਨੀ ਲੱਕੜ ਅਸਰ 'ਚ ਅੱਗ ਹੈ,
ਪਰ ਇਹਦਾ ਕੁਛ ਮਾਰੇ ਦੀ ਬਖਸ਼ਿਸ਼ ਹੈ, ਅੱਗੇ ਜਾ ਕੇ ਸ਼ਬਦ ਆਉਣਾ। ਪਾਤਸ਼ਾਹ ਕਹਿੰਦੇ ਹਰ ਆਪੇ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ, ਉਹ ਆਪ ਹੀ ਸਾਰਾ ਕੁਛ ਕਰਾ ਰਿਹਾ। ਕਿਸੇ ਨੂੰ ਐਸੀ ਗੁਰਮੁਖ ਪਿਆਰੋ ਏਕ ਬਖਸ਼ਿਸ਼ ਕਰ ਦਿੱਤੀ, ਉਹ ਨਿੰਦਿਆ ਹੀ ਕਰੀ ਜਾਂਦਾ, ਕਿਉਂਕਿ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ, ਉਹ ਆਪ ਹੀ ਮਤ ਬਖਸ਼ਿਸ਼ ਕਰਦਾ। ਵੈਸੇ ਤਾਂ ਸਾਰਿਆਂ ਨੂੰ ਮਤ ਹੀ ਉਹਨੇ ਬਖਸ਼ੀ ਆ ਪਰਮਾਤਮਾ ਦੇ ਦਰ ਤੋਂ। ਗੁਰਮੁਖ ਪਿਆਰੋ ਮਨ ਮਤ ਕਿਸੇ ਨੂੰ ਨਹੀਂ ਮੰਨੀ, ਉੱਥੋਂ ਮਤ ਲੈ ਕੇ ਹੀ ਆਉਂਦੇ ਆ। ਇੱਥੇ ਆਣ ਕੇ ਜਿਸ ਤਰੀਕੇ ਨਾਲ ਸਾਲਦੇ, ਕੋਈ ਮਨ ਮਤ ਬਣ ਜਾਂਦੀ, ਕੋਈ ਗੁਰਮਤ ਬਣ ਜਾਂਦੀ ਹੈ, ਕੋਈ ਦੁਰਮਤ ਬਣ ਜਾਂਦੀ ਆ। ਕਹਿਣ ਤੋਂ ਭਾਵ ਆ ਕਿ ਆਪਣੇ ਗੁਣਾਂ 'ਤੇ ਡਿਪੈਂਡ ਕਰਦਾ ਵੀ ਕਿਹੋ ਜਿਹੇ ਗੁਣ ਸਾਡੇ ਅੰਦਰ ਨੇ। ਤੋ ਅੱਗੇ ਸਤਿਗੁਰੂ ਕਹਿੰਦੇ ਆਪੇ ਪੰਜ ਤੱਤ ਵਿਸਤਾਰਾ ਵੇ ਧਾਤੂ ਪੰਜ, ਹਰ ਇੱਕ ਢਾਂਚਾ ਪੰਜਾਂ ਤੱਤਾਂ ਦਾ ਬਣਿਆ ਗੁਰਮੁਖ ਪਿਆਰੋ। ਵਿੱਚ ਅੱਗ ਵਾ ਮਿੱਟੀ, ਹਵਾ ਵਾ ਆਕਾਸ਼ ਆ ਪਾਣੀ, ਮਿੱਟੀ ਪਾਣੀ ਆ, ਪੰਜ ਤੱਤ ਨੇ। ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਵੀ ਪੌਣੇ ਮੈਂ ਪੌਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਇਹ ਕਰਾਉਣ ਵਾਲੇ ਕੀ। ਆ ਸਰੀਰ ਵੀ ਸਾਡੇ ਪੰਜਾਂ ਤੱਤਾਂ ਦਾ ਬਣਿਆ, ਜਿੰਨਾ ਚਿਰ ਪੰਜ ਤੱਤ ਇਕੱਠੇ ਨੇ ਅਸੀਂ ਇਕੱਠੇ ਹਾਂ। ਮੁਰਦਾ ਸਾਲ ਸਾਲ ਪਿਆ ਰਹਿੰਦਾ ਗੁਰਮੁਖ ਪਿਆਰੋ, ਪਰ ਜਦੋਂ ਅਗਰ ਸਤਿਕਾਰ ਕਰਦੇ ਪੰਜੇ ਪੰਜਾਂ ਤੱਤ ਚਲ ਮਿਲ ਜਾਂਦੇ ਨੇ। ਕਹਿਣ ਤੋਂ ਭਾਵ ਆ ਕੋਈ ਨਰਕ ਸਵਰਗ ਉੱਤੇ ਨਹੀਂ ਹੈਗਾ, ਸਾਰਾ ਕੁਝ ਇੱਥੇ ਹੀ ਆ। ਇਹ ਵਹਿਮ ਭਰਮ ਭੁਲੇਖੇ ਮੈਨ ਮਿਲਡ ਨੇ ਅਸੀਂ ਬਣਾਏ ਹੋਏ। ਤੋ ਸਤਿਗੁਰੂ ਨੇ ਆਪੇ ਪੰਜ ਤੱਤ ਵਿਸਤਾਰਾ, ਪੰਜਾਂ ਤੱਤਾਂ ਦਾ ਸਰੀਰ ਬਣਾਇਆ, ਪੰਜ ਵਿਸ਼ੇ ਵੀ ਉਹਨੇ ਪਾਏ। ਇਹਨਾਂ ਤੋਂ ਬਗੈਰ ਦੁਨੀਆਂ ਨਹੀਂ ਚੱਲ ਸਕਦੀ, ਜ਼ਰੂਰੀ ਨੇ, ਕਿਉਂਕਿ ਹਰ ਇੱਕ ਸਰੀਰ 'ਚ ਅੱਗ ਹੈ, ਹਰ ਇੱਕ ਲੱਕੜ 'ਚ, ਹਰ ਇੱਕ 'ਚ ਅੱਗ ਹੈ, ਹਰ ਇੱਕ ਚੀਜ਼ ਪੰਜਾਂ ਤੱਤਾਂ ਦੀ। ਆ ਜਿੰਨੀਆਂ ਚੀਜ਼ਾਂ ਬਣੀਆਂ ਸਾਰੀਆਂ ਪੰਜਾਂ ਤੱਤਾਂ ਦੀਆਂ ਬਣੀਆਂ ਨੇ। ਆਪਣੇ ਅੰਦਰ ਗੁਰਮੁਖ ਪਿਆਰੋ ਅੱਗ ਵੱਧ ਜਾਵੇ, ਟੈਂਪਰੇਚਰ ਵੱਧ ਜਾਵੇ ਅਤੇ ਕੰਮ ਖਰਾਬ, ਘੱਟ ਜਾਵੇ ਤਾਂ ਵੀ। ਇਹ ਹੁਣ ਲੱਕੜ ਸਾਰੀ ਇਹਦੇ ਵਿੱਚ ਅੱਗ ਆ, ਕੰਟਰੋਲ 'ਚ ਹੈ, ਪਰ ਜੇ ਇਹਨੂੰ ਕੋਈ ਬਾਹਰੋਂ ਅੱਗ ਲਾਵੇ ਫਿਰ ਇਹਨੂੰ ਅੱਗ ਲੱਗਣੀ। ਤੇ ਸਾਨੂੰ ਵੀ ਕੋਈ ਬਾਹਰੋਂ ਹੀ ਅੱਗ ਲਾਉਂਦਾ ਨਾ ਤੇ ਅੱਗ ਸਾਨੂੰ ਤਾਂ ਵੀ ਅੱਗ ਹੀ ਲੱਗਦੀ, ਆਖੋ ਸਤਨਾਮ ਤਦ ਲੱਗਦੀ ਤਾਂ ਹੀ ਹੈ ਜੇ ਬਾਹਰੋਂ ਕੋਈ ਲਾਵੇ ਤੇ, ਉਹ ਤਰ੍ਹਾਂ ਦੀ ਸ਼ਾਂਤ ਆ ਬੰਦਾ। ਤੋ ਸਤਿਗੁਰੂ ਕਹਿੰਦੇ ਨੇ ਆਪੇ ਪੰਜ ਤੱਤ ਵਿਸਤਾਰਾ ਵੀ ਤਾਂ ਤੂੰ, ਪੰਜਾਂ ਤੱਤਾਂ ਦਾ ਇਹ ਸੰਸਾਰ ਤੇ ਆਪ ਉਸ ਵਿੱਚ ਗੁਰਮੁਖ ਪਿਆਰੋ ਪੰਜ ਵਿਸ਼ੇ ਵੀ ਉਹਨੇ ਆਪ ਹੀ ਪਾਏ, ਇਹਨਾਂ ਤੋਂ ਬਗੈਰ ਸੰਸਾਰ ਨਹੀਂ ਚੱਲਦਾ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਹਰ ਇੱਕ ਚੀਜ਼ ਜ਼ਿਆਦਤੀ ਜਿਹੜੀ ਆ, ਪ੍ਰਸ਼ਾਦਾ ਜ਼ਿਆਦਾ ਸਕੋਗੇ ਤਾਂ ਬਿਮਾਰ ਹੋ ਜਾਓਗੇ, ਕੁਛ ਚੀਜ਼ ਦੀ ਜ਼ਿਆਦਤੀ ਹੈ ਉਹ ਠੀਕ ਨਹੀਂ। ਜਨ ਨਾਨਕ ਸਤਿਗੁਰ ਮੇਲੇ ਆਪੇ, ਗੁਰੂ ਕਿਰਪਾ ਕਰਦਾ ਜਦੋਂ ਸਤਿਗੁਰ ਆਪ ਆਪਣੇ ਚਰਨਾਂ ਨਾਲ ਜੋੜ ਰਵੇ, ਹਰ ਆਪੇ ਚੜ ਫਿਰ ਝਮੇਲੇ ਸਾਰੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਤੇ ਇਹ ਗੁਰੂ ਦਾ ਪਿਆਰਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਬਖਸ਼ਿਸ਼ ਕਰਦਾ ਜਿਹੜਾ ਉਹਦੇ ਨਾਲ ਜੁੜ ਜਾਂਦਾ। ਕਿਉਂਕਿ ਹਰ ਹਰ ਜਨ ਦੋ ਏਕ ਹੈ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਨੇਤਰਮ ਕਰਿਆ ਕਰੋ, ਬਾਣੀ ਪੜਿਆ ਕਰੋ, ਨਾ ਬਾਣੀ ਅਤੇ ਬਾਣੀ ਦੇ ਧਾਰਨੀ ਹੋ। ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਣੇ ਨੇ, ਕੋਸ਼ਿਸ਼ ਕਰੋ ਕਿ ਆਪਾਂ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ ਅਤੇ ਗੁਰੂ ਚਰਨਾਂ ਨਾਲ ਜੁੜ ਕੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਨੇਤਰਮ ਕਰਿਆ ਕਰੋ, ਕੋਸ਼ਿਸ਼ ਕਰੋ ਤੁਹਾਡੇ ਘਰਾਂ 'ਚ ਪੋਥੀਆਂ ਹੋਣ, ਹਰ ਇੱਕ ਸਿੱਖ ਦਾ ਆਪ ਪਾਠ ਚੱਲਦਾ ਹੋਵੇ ਔਰ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਪੜ੍ਹ ਕੇ ਆਪ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੋ। ਕਿਉਂਕਿ ਇੱਕੋ ਇੱਕ ਹੈ, ਆਪੇ ਬੀਜ ਆਪੇ ਹੀ ਖਾ, ਇੱਕੋ ਇੱਕ ਚੀਜ਼ ਆ ਜਿਹੜੀ ਆਪ ਹੀ ਬੀਜਣੀ ਹੋ ਅਤੇ ਆਪ ਹੀ ਇਹਨੂੰ ਤੂੰ ਗੁਰਮੁਖ ਪਿਆਰਿਆ ਕੱਟਣਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਚੰਗੇ ਗੁਣ ਹੋਣ, ਚੰਗਾ ਵਿਦਿਆ ਹੋਵੇ, ਚੰਗੀ ਸਕਿੱਲ ਹੋਵੇ, ਚੰਗੀਆਂ ਨੌਕਰੀਆਂ ਨੂੰ, ਚੰਗਾ ਸਾਡਾ ਜੀਵਨ ਹੋਵੇ, ਉਹਦੇ ਨਾਲ ਹੀ ਸਾਡੀ ਵਡਿਆਈ ਹੈ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਵਿੱਚ ਲੰਗਰ ਛੱਕ ਕੇ ਜਾਇਓ। ਬਹੁਤ ਬਹੁਤ ਧੰਨਵਾਦ ਜੀ ਆ ਇਹਨੂੰ, ਇੱਥੇ ਸਮਾਪਤੀ ਹੈ, ਸੁੱਖ ਆਸਣ ਦੀ ਸੇਵਾ ਨਹੀਂ ਹੋਣੀ ਅਜੇ, ਸਿੰਘਾਂ ਨੇ ਪਾਠ ਕਰਨਾ। ਸਭ ਦਾ ਧੰਨਵਾਦ, ਕੱਲ੍ਹ ਨੂੰ ਫਿਰ ਦਰਸ਼ਨ ਕਰਾਂਗੇ, ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਚੌਥਾ। ਹਾਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤ ਹੈ।

ਧੂੜੀ ਮੱਜਣ ਸਾਧਖੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਸੰਤ।

ਸਾਧ ਸੰਗਤ ਨਿਦ ਮਾਨਿਆ ਸਰਬ ਸੋ ਸੁਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲਨੇ ਵਿਸਰੇ ਪ੍ਰਾਣ ਆਧਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਤੋ ਕਿਨੇ ਆਪਣੇ ਤਿੰਨਾ ਕੁੰਬੜਿਓ ਹੇ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਏ ਸੰਤ ਪ੍ਰੇਮ ਠਗੌਰੀ ਪਾਏ ਰੀ ਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕਹਿ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਉਠੇ ਗੋਬਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ।

ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੇ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਓ।

ਧਨ ਧਨ ਵਣਜ ਵਾਪਾਰੀਆ ਜਿਨ ਵਖਰ ਲੱਦੇੜਾ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ।

ਸਿਦਕ ਸਬੂਰੀ ਸਾਧਕਾ ਸਬਰ ਤੋਂ ਸਾ ਮਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਇਕਾਂ ਪੌੜੀ।

ਦੂਜਾ ਜਿਸ ਪਿਆਰੇ ਸਿਓ ਨੇ ਤਸਿਆਗੈ ਮਰ ਚੱਲੀ ਹੈ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਮੁਖ ਦੁਇ ਦੀਵੇ ਦਸ ਚਾਰ ਹਟ ਤੁਧ ਸਾਜਿਆ ਵਾਪਾਰ ਕਰੀਵੇ ਇੱਕ ਨਾਨੂ ਹਰ ਲਾਭ ਦੇ ਜੋ ਗੁਰਮੁਖ ਤੀਵੇ ਤਿੰਨ ਜਮਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗਤ ਛੁਟੀਵੇ ਸਲੋਕ ਮਾਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸ਼ਰੈ ਸ਼ਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇਂ ਪਾਰ ਸਿਦਕ ਕਰ ਸਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾਂ ਤਿਹ ਧਿਰ ਮੌਜੂਦ ਮਹਲਾ ਤੀਜਾ

ਸੋ ਡਰੈ ਜੇ ਪਾਪ ਕਮਾਵਨ ਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਆਓ ਸੱਚ ਤਾਂਡਰੀਏ ਕੇਤ ਜਿਨ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ ਤੀਜਾ ਕਲਮ ਜਲੋ ਸਣ ਮਸਵਾਣੀ ਐ ਕਾਗਜ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਣਾ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਣਨਾ ਮੈਂ ਕੋਥਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵੱਡੇ

ਪਹਿਲਾ ਗੱਲੀ ਅਸੀਂ ਚੰਗੀਆਂ ਆ ਚਾਰੀ ਬੁਰੀਆਂ ਮਨੋਂ ਕੁਸ਼ੁੱਧਾਂ ਕਾਲੀਆਂ ਬਾਹਰ ਚਿਟਵੀਆਂ।

ਮਾਨਣੀਆਂ। ਨਾਨਕ ਜਨਮ ਸਕਾਰਥਾ ਜਿਤਨ ਕੈ ਸੰਗ ਮਿਲਾ ਪੌੜੀ, ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ।

ਸਿਸ਼ਟ ਉਪਾਈ ਸਭ ਤੁਧ ਵਾਪੇ ਰਿਜਕ ਸੰਭਾਹਿਆ ਇਕ ਵਲ ਛਲ ਕਰਕੇ ਖਾਵੰਦੇ ਮੂੰਹ ਕੂੜ ਕੁਸਤ ਤਨੀ ਢਾਹਿਆ ਤੁਧ ਆਪੇ ਭਾਵੇ ਸੋ ਕਰੈ ਤੁਧ ਉਤੇ ਕੰਮ ਹੋਏ ਲਾਇਆ ਇਕ ਨਾ ਸੱਚ ਬੁਝਾਇਓਨ ਤਿਨਾ ਅਤੁੱਟ ਭੰਡਾਰ ਦਿਵਾਇਆ ਹਰ ਚੇਤ ਖਾਏ ਤਿਨਾ ਸਫਲ ਹੈ ਅਚੇਤਾ ਹੱਥ ਤਡਾਇਆ ਸਲੋਕ ਮਹਲਾ ਤੀਜਾ ਪੜ ਪੜ ਪੰਡਿਤ ਭੇਦ ਵਖਾਣੈ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ

ਸਾਰੀਏ ਜਿਤ ਦਰ ਸੱਚੇ ਸ਼ੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ਼ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ।

ਆਪਣੋ ਆਪ ਖਾਏ ਮਨ ਨਿਰਮਲ ਹੋ ਗਏ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਂ ਜਿਸ ਸਰ ਪਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰ ਸ਼ਬਦੀ ਹਰ ਪਾਈ।

ਵਾਲਾ ਤੀਜਾ ਨਾਨਕ ਸੋ ਸੂਰਾਵਰ ਯਾਮ ਜਿਨ ਵਿੱਚੋਂ ਦੁਸ਼ਟ ਆਕਰਣ ਮਾਰਿਆ ਗੁਰਮੁਖ ਨਾਮ ਸਲਾ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ।

ਸਤਿਗੁਰ ਜਿਨੀ ਨਾ ਸੇਵਿਓ ਤਨ ਬਿਰਥਾ ਜਨਮ ਗਵਾਏ। ਨਾਨਕ ਜੋਤ ਸੁਪਾਵੇ ਸੂ ਕਰੇ, ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ।

ਸਾਚਰਤੇ ਗੁਰ ਸ਼ਬਦ ਸਿਉ ਤਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੁੜੈ ਸਹਿ ਸਮਾਵੈ ਸੋਏ ਮਨ ਲਾ ਤੀਜਾ।

ਬਖਾਣ ਐ ਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹਲਾ ਤੀਜਾ।

ਸਤਿਗੁਰ ਸੇਵੈ ਆਪਣਾ ਭੁਜਲ ਉਤਰੇ ਭਾਰ, ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਤਾਰ ਪੌੜੀ।

ਸਲੋਕ ਮਹਲਾ ਤੀਜਾ। ਮਨ ਮੁਖ ਮੈਲੀ ਕਾਮਣੀ ਕੋ ਲਖਣੀ ਕੁਨਾਰ, ਫਿਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ।

ਸ਼ਬਦ ਰਤੀ ਸੁਹਾਗਣੇ ਸਤਿਗੁਰ ਕੇ ਪਾਏ ਪਿਆਰ ਸਦਾ ਰਵੇ ਪ੍ਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਹਾਲਿਓ ਸੁੰਦਰੀ ਸ਼ੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੇ ਮੇਲੀ ਮੇਲਣ ਹਾਰ ਪੌੜੀ ਹਾਰ ਤੇਰੀ ਸਭ ਕਰੈ ਉਸਤਤ

ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਸ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸ਼ਾ ਕਿਉਂ ਕੀਜੈ ਜਾਂ ਨਾਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਲਾਹਿਓ ਭਗਤ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰ ਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ

ਉਹਨਾਂ ਕੇ ਮੁਕਸਦਿ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹਲਾ ਤੀਜਾ ਸਤਿਗੁਰ ਮਿਲੇ ਉਲਟੀ ਪਈ ਨਾਮ ਨਿਦ ਖਰਚਿਓ ਖਾਓ। ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਂ ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵਲਾਏ। ਨਾਨਕ ਹਰ ਭਗਤ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰਿਆਇਆ।

ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਦੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਵਾਣ, ਕੁਦਰਤ ਪੌਣ ਪਾਣੀ ਵੈ ਸੰਤਰ, ਕੁਦਰਤ ਧਰਤੀ ਖਾਕ,

ਸਰਕਲਾਟੰ ਦੋ ਧੋਤੀ ਬਸੁਕ ਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਹੋਕਰ ਨੇਚੋ ਕਰਮੰ ਕਹੁ ਨਾਨਕ ਨੇਚੋ ਤਿਆਵੈ।

0: ਖੁਜਲੇ ਕੇਤੀ ਛੁੱਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ। ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਏ ਸੋ। ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨੇ ਦਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪਿਆਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ।

ना तुम डोलो ना हम गिरते। रख लीनी हारू

जुगो जुगर टल चवर शतर तखदे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर की अमृतमयी बाणी आसा की वार दे कीर्तन मेरे तो पहला गुरु करके रागी जथे पासों सरवण कर रहे सी। तो साध संगत जी समा है पावन मुखवाक उपदेश की विचार दा सत्कारयोग भाई साहब जी ने गुरु चरणा विच अरदास उपरंत पावन मुखवाक आप जी दे नाल सांझा कीता है। तो आओ विचारां नूं आरंभण तो पहला गुरु घर की मर्यादा निभाउंदिआं फतेह की सांझ पाईए जी। वाहिगुरु जी का खालसा वाहिगुरु जी की फतेह। पावन शब्द राग गोंड विच चौथे पातशाह धन गुरु रामदास महाराज की रसना तो उचारण किया होया गुरु ग्रंथ साहब जी दे अंक 861 अते 62 दे उत्ते सुभायमान है। गुरदेव महाराज ने पावन शब्द दी रहाउ वाली पंक्ति विच विचार अंकित कीते ने मेरा मन प्रेम लगो हर तीर हमरी बेदन हर प्रभ जानै मेरे मन अंतर की पीर। धन गुरु रामदास महाराज फरमाउंदे ने भी हे भाई जिहड़ा अकाल पुरख वाहिगुरु का प्यार है ना वो मेरे मन दे विच तीर वांगू लग गया है। तो उस प्रेम तीर दे कारण जिहड़ी मेरे मन दे अंदरली पीड़ पैदा हुई है रब्बी मिलाप की वो जां मैं जानदा हाँ जां मेरा परमेश्वर जानदा है। जिवें कोई बंदा जख्मी होवे ते बहुत भयानक उहदे अंदर जख्म होवे उस जख्म की जिहड़ी पीड़ है वह जिस बंदे दी होवे जिहनूं आपां एक शब्द आम पढ़दे हां भी जिस तन लग गए सोई जाने जिहदे तन दे उत्ते लगी हुंदी है उहनूं ही पता हुंदा कोई भी जिहड़ी पीड़ है। तो गुरु रामदास महाराज कहिंदे ने मेरे मन दे विच ऐसा तीर वज्जा है जिहदी मैनूं बहुत दर्द पैदा होई है। तो वह दर्द है कि मैं अकाल पुरख वाहिगुरु का मिलाप हासिल करना है यह पीड़ है। बाबा शेख फरीद साहब ने अपने श्लोकां विच इहनूं कुछ इदां भी बयानिया है उन्होंने इनू बिरहा की पीड़ आख्या विछोड़े की पीड़ बिरहा बिरहा आखी है बिरहा तू सुल्तान। तो बिरहा का अर्थ होंगे विछोड़ा। तो शेख फरीद साहब ने आख्या भी जिहड़ा बिरहा है जिहड़ी विछोड़े की पीड़ है ये भी अपने आप दे विच सुल्तान की न्यायी काम करती है। सुल्तान जी के अधीन राजे आते सन जिहड़ा वड्डा राजियां दा भी राजा हुंदा सी उहनूं सुल्तान कहा जांदा सी। तो शेख फरीद साहब कहिंदे ने बिरहा दी जिहड़ी पीड़ है इह बंदे दे अंदर सुल्तान दी न्यायी काम करदी है।
ਬਿਰਹਾ ਬਿਰਹਾ ਆਖੀਐ ਸੰਸਾਰ ਵਿਛੋੜਾ ਵਿਛੋੜਾ ਕੂਕਦਾ ਹੈ। ਬਿਰਹਾ ਤੂੰ ਸੁਲਤਾਨ ਆਖਿਆ, ਤੂੰ ਸੁਲਤਾਨ ਹੈ ਮੇਰੇ ਵਾਸਤੇ, ਬਹੁਤ ਉੱਚੀ ਹਸਤੀ ਹੈ ਹੇ ਬਿਰਹੇ ਹੇ ਵਿਛੋੜੇ। ਜਿੱਤ ਤਨ ਬਿਰੋਂ ਨਾ ਉਪਜੈ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜਿਹੜੇ ਤਨ ਵਿੱਚ ਵਿਛੋੜੇ ਦੀ ਪੀੜ ਦਾ ਅਹਿਸਾਸ ਨਹੀਂ ਹੁੰਦਾ, ਜਿੱਤ ਤਨ ਬਿਰੋਂ ਨਾ ਉਪਜੈ ਸੋ ਤਨ ਜਾਣ ਮਸਾਣ। ਮਸਾਣ ਦਾ ਅਰਥ ਹੈ ਮੜੀ। ਬਾਬਾ ਜੀ ਕਹਿੰਦੇ ਨੇ ਜੇ ਅੰਦਰ ਵਿਛੋੜੇ ਦੀ ਪੀੜ ਪੈਦਾ ਨਹੀਂ ਹੋਈ ਵੀ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਵਿਛੜਿਆ ਹੋਇਆ ਹਾਂ, ਤੇ ਉਹ ਜਿਹੜਾ ਸਰੀਰ ਹੈ ਉਹ ਮੜੀ ਦੀ ਨਿਆਈ ਹੈ, ਮਸਾਣ ਦੀ ਨਿਆਈ ਹੈ। ਜਿਵੇਂ ਮਸਾਣ ਵਿੱਚ ਜੀਵਨ ਨਹੀਂ ਨਾ ਹੁੰਦਾ, ਜ਼ਿੰਦਗੀ ਨਹੀਂ ਹੁੰਦੀ, ਮੌਤ ਹੀ ਮੌਤ ਹੈ। ਤੋ ਜਿਹੜੇ ਸਰੀਰ ਵਿੱਚ ਜਿਹੜੀ ਬਾਡੀ ਦੇ ਵਿੱਚ ਜਿਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਵੀ ਮੈਂ ਕਿਸੇ ਦੇ ਨਾਲੋਂ ਵਿਛੜਿਆ ਹੋਇਆ ਤੇ ਉਹ ਪੀੜ ਮੈਨੂੰ ਸਤਾ ਰਹੀ ਹੈ, ਜਿਹੜਾ ਉਸ ਪੀੜ ਨੂੰ ਅਹਿਸਾਸ ਨਹੀਂ ਕਰ ਪਾਉਂਦਾ ਤੇ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਉਹ ਜਿਹੜਾ ਸਰੀਰ ਹੈ ਉਹ ਮੜੀ ਦੀ ਨਿਆਈ ਹੈ, ਮਸਾਣ ਦੀ ਨਿਆਈ ਹੈ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਵੀ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਰੀ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਾਲੇ ਪ੍ਰੇਮ ਦੇ ਤੀਰ ਲੱਗੇ। ਅਸੀਂ ਆਸਾ ਕੀ ਵਾਰ ਦੇ ਵਿੱਚ ਜਦੋਂ ਸ਼ੰਤ ਪੜ੍ਹੇ ਜਾਂਦੇ ਨੇ ਉੱਥੇ ਵੀ ਮਹਾਰਾਜ ਦੀ ਬਾਣੀ ਦਾ ਆਪਾਂ ਵਾਕ ਪੜ੍ਹਦੇ ਹਾਂ ਵੀ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜੇ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਹੈ ਨਾ, ਇਹਨੇ ਮੇਰੇ ਮਨ ਨੂੰ ਵਿੰਨ ਲਿਆ ਹੈ। ਅਣਿਆਲੇ ਕਹਿੰਦੇ ਨੇ ਸਾਧ ਸੰਗਤ, ਜਿਵੇਂ ਤਿੱਖੀ ਨੋਕ ਵਾਲੇ ਜਿਹੜੇ ਤੀਰ ਹੁੰਦੇ ਨੇ ਆਪਾਂ ਉਹਨਾਂ ਨੂੰ ਅਣਿਆਲੇ ਕਹਿੰਦੇ ਹਾਂ, ਅਣੀ ਵਾਲੇ ਜਾਣੀ ਕਿ ਤਿੱਖੀ ਨੋਕ ਵਾਲੇ। ਆਖਿਆ ਗੁਰਬਾਣੀ ਨੇ ਕੀ ਕੀਤਾ ਵੀ ਇਹ ਉਹ ਅਣਿਆਲਾ ਤੀਰ ਵੱਜ ਕੇ ਗੁਰੂ ਦਾ ਸ਼ਬਦ ਬਣਿਆ ਮੇਰੇ ਅੰਦਰ, ਐਸਾ ਮਾਹੌਲ ਬਣ ਗਿਆ ਗੁਰੂ ਦਾ ਸ਼ਬਦ ਅਣਿਆਲਾ ਤੀਰ ਵੱਜ ਕੇ ਵੀ ਮੇਰੇ ਅੰਦਰ ਉਹ ਪ੍ਰੇਮ ਪੈਦਾ ਹੋ ਗਿਆ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ। ਮਹਾਰਾਜ ਕਹਿੰਦੇ ਜਿਹਦੇ ਅੰਦਰ ਉਸ ਵਾਹਿਗੁਰੂ ਦੀ ਪ੍ਰੇਮਾ ਭਗਤੀ ਪੈਦਾ ਹੋ ਗਈ, ਪ੍ਰੇਮਾ ਭਗਤੀ ਦੀ ਪੀੜ ਜਿਹਦੇ ਅੰਦਰ ਉੱਠ ਪੈਂਦੀ ਹੈ ਉਹੀ ਜਾਣਦਾ ਵੀ ਉਹਨੂੰ ਕਿਵੇਂ ਜਰਿਆ ਜਾ ਸਕਦਾ, ਕਿਵੇਂ ਸਹਾਰਿਆ ਜਾ ਸਕਦਾ, ਕਿਉਂਕਿ ਜਿੰਨਾ ਚਿਰ ਫਿਰ ਮਿਲਾਪ ਨਹੀਂ ਹੋਵੇਗਾ ਉਹਨਾਂ ਚਿਰ ਤੱਕ ਇਹ ਪੀੜ ਖਤਮ ਨਹੀਂ ਹੋਵੇਗੀ। ਉਹਨਾਂ ਚਿਰ ਜਿਹੜੀ ਅੰਦਰ ਦੀ ਇਹ ਪੀੜ ਹੈ, ਜਿਵੇਂ ਸਾਡਾ ਕੋਈ ਆਪਣਾ ਪਿਆਰਾ ਵਿਛੜਿਆ ਹੋਵੇ ਸਾਧ ਸੰਗਤ, ਤੇ ਬੰਦਾ ਇਹ ਆਖੇ ਵੀ ਜਿੰਨਾ ਚਿਰ ਮੇਰੇ ਧੀ ਪੁੱਤ ਦਾ ਮੇਰੇ ਨਾਲ ਮਿਲਾਪ ਨਹੀਂ ਹੋਵੇਗਾ ਉਹਨਾਂ ਚਿਰ ਤੱਕ ਜਿਹੜਾ ਹੈ ਮੇਰੇ ਅੰਦਰ ਟਿਕਾ ਨਹੀਂ ਆਵੇਗਾ। ਤੋ ਮਹਾਰਾਜ ਬਿਲਕੁਲ ਇਸੇ ਤਰੀਕੇ ਨਾਲ ਇਹ ਗੱਲ ਕਹਿੰਦੇ ਨੇ ਵੀ ਗੁਰੂ ਦੀ ਬਾਣੀ ਦੇ ਤ੍ਰਿਖੀ ਨੋਕ ਵਾਲੇ ਤੀਰ ਨੇ ਐਸੀ ਮੇਰੇ ਅੰਦਰ ਸੱਟ ਮਾਰੀ, ਮੇਰਾ ਜਿਹੜਾ ਮਨ ਹੈ ਉਹ ਪੀੜ ਨਾਲ ਕੁਰਲਾ ਉੱਠਿਆ ਵੀ ਮੈਂ ਰੱਬ ਦਾ ਮਿਲਾਪ ਚਾਹੁੰਦਾ ਹਾਂ। ਤੋ ਜਿਹਦੇ ਅੰਦਰ ਇਹ ਪੀੜ ਉੱਠਦੀ ਹੈ ਉਹ ਹੀ ਜਾਣਦਾ ਹੈ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਉਹ ਹੀ ਪਤਾ ਨਹੀਂ ਕਿਵੇਂ ਸਹਾਰਦਾ ਹੈ। ਜਿਵੇਂ ਕੋਈ ਇਲਾਜ ਤੋਂ ਬਿਨਾਂ ਕਿਸੇ ਵੱਡੀ ਪੀੜ ਨੂੰ ਸੂਏ, ਮਤਲਬ ਸਵੇ ਉਹਨੂੰ, ਤੇ ਬੰਦਾ ਆਖੇ ਵੀ ਇਹਦਾ ਇਲਾਜ ਵੀ ਨਹੀਂ ਹੋ ਰਿਹਾ, ਕੋਈ ਡਾਕਟਰ ਵੀ ਨਹੀਂ ਮਿਲ ਰਿਹਾ, ਤੇ ਇਹ ਪਤਾ ਨਹੀਂ ਕਿਵੇਂ ਤੁਰਿਆ ਫਿਰਦਾ, ਇੰਨੀ ਪੀੜ ਲੈ ਕੇ ਕਿੱਦਾਂ ਜੀ ਰਿਹਾ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਤੇ ਸ਼ੰਤਾਂ ਵਿੱਚ ਆਪਾਂ ਪੜ੍ਹਿਆ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਉਹ ਜਾਣਦਾ ਹੈ ਵੀ ਇਹਨੂੰ ਕਿਵੇਂ ਜਰਨਾ ਹੈ। ਜੀਵਨ ਮੁਕਤ ਸੁਆਖੀ ਹੈ ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਾਰ ਜਗ ਦੁਤਰ ਤਰੀਆ। ਮਹਾਰਾਜ ਕਹਿੰਦੇ ਨੇ ਵੀ ਹੇ ਗੁਰੂ ਮੈਨੂੰ ਅਕਾਲ ਪੁਰਖ ਦੇ ਨਾਲ ਮਿਲਾ ਦੇ ਤਾਂ ਕਿ ਮੈਂ ਇਹ ਬਿਖਮ ਸਾਗਰ ਜਿਹੜਾ ਹੈ ਉਹਨੂੰ ਤਰ ਸਕਾਂ।
ਤੋ ਗੁਰਦੇਵ ਬਖਸ਼ਿਸ਼ ਕਰਦੇ ਨੇ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ। ਹਮਰੀ ਬੇਦਨ ਦਾ ਅਰਥ ਹੈ ਮੇਰੀ ਉਹ ਤਕਲੀਫ, ਬੇਦਨ ਦਾ ਅਰਥ ਜਿਹਨੂੰ ਆਪਾਂ ਵੇਦਨਾ ਕਹਿੰਦੇ ਹਾਂ, ਪੀੜਾ ਕਹਿੰਦੇ ਹਾਂ। ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰਾ ਰੱਬ ਹੀ ਜਾਣਦਾ। ਮੇਰੇ ਮਨ ਅੰਤਰ ਕੀ ਪੀੜ, ਤੇਰੇ ਮਿਲਾਪ ਦੀ ਜਿਹੜੀ ਪੀੜ ਹੈ ਉਹਨੂੰ ਮੇਰਾ ਵਾਹਿਗੁਰੂ ਜਾਣਦਾ, ਮੇਰਾ ਪਰਮੇਸ਼ਰ ਜਾਣਦਾ। ਇੱਕ ਬਚਨ ਅਸੀਂ ਸਤਿਗੁਰੂ ਦੀ ਬਾਣੀ ਵਿੱਚੋਂ ਹੋਰ ਪੜ੍ਹਦੇ ਹਾਂ, ਉੱਥੇ ਵੀ ਮਹਾਰਾਜ ਨੇ ਇਹੋ ਹੀ ਜ਼ਿਕਰ ਕੀਤਾ। ਬਿਲਾਵਲ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਬੋਲ ਹੈ, ਉੱਥੇ ਗੁਰਦੇਵ ਕਹਿੰਦੇ ਨੇ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ। ਹੇ ਮੇਰੀ ਮਾਂ, ਮੇਰਾ ਜਿਹੜਾ ਮਨ ਹੈ ਉਸ ਦਇਆ ਕਰਨ ਵਾਲੇ ਵਾਹਿਗੁਰੂ ਦੇ ਨਾਲ ਵਿੱਚ ਗਿਆ ਹੈ, ਉੱਥੇ ਲੱਗ ਗਿਆ ਹੈ। ਕੌਣ ਜਾਣੈ ਪੀਰ ਪਰਾਈ, ਤੇ ਉਸ ਤੋਂ ਬਿਨਾਂ ਇਸ ਪੀੜ ਨੂੰ ਹੋਰ ਕੌਣ ਜਾਣ ਸਕਦਾ। ਕੌਣ ਜਾਣੈ ਪੀਰ ਪਰਾਈ, ਹਮ ਨਾਹੀਂ ਚਿੰਤ ਪਰਾਈ। ਗੁਰਦੇਵ ਮਹਾਰਾਜ ਕਹਿੰਦੇ, ਸਾਈਂ ਤੋਂ ਬਿਨਾਂ, ਉਸ ਰੱਬ ਤੋਂ ਬਿਨਾਂ ਨਾ ਅੰਦਰ ਦੀ ਕੋਈ ਚਿੰਤਾ ਦੂਰ ਕਰਦਾ ਹੈ, ਤੇ ਜਿਹੜੀ ਅੰਦਰ ਪੀੜ ਉਹਦੇ ਮਿਲਾਪ ਦੀ ਉੱਠੀ ਹੈ ਉਹ ਵੀ ਉਸ ਤੋਂ ਬਿਨਾਂ ਕੋਈ ਦੂਰ ਨਹੀਂ ਕਰ ਸਕਦਾ। ਜਿਵੇਂ ਸਾਧ ਸੰਗਤ, ਬੰਦੇ ਦੇ ਅੰਦਰ ਕਿਸੇ ਵਸਤੂ ਦੀ ਪ੍ਰਾਪਤੀ ਲਈ ਸਿੱਕ ਹੁੰਦੀ ਹੈ ਵੀ ਜੇ ਮੈਨੂੰ ਆਹ ਨਾ ਮਿਲੀ ਤੇ ਮੈਂ ਮਰ ਜਾਵਾਂਗਾ। ਦੁਨੀਆਂ ਦੀ ਕੋਈ ਐਸੀ ਵਸਤੂ ਹੋਵੇ ਜਿਹਦਾ ਅਲਟਰਨੇਟ ਕੋਈ ਨਾ ਹੋਵੇ, ਜਿਹਦਾ ਬਦਲ ਕੋਈ ਨਾ ਹੋਵੇ। ਕਈ ਵਾਰ ਬੱਚਾ ਕੋਈ ਡਿਮਾਂਡ ਕਰ ਲੈਂਦਾ ਹੈ ਨਾ, ਤੇ ਜੇ ਅਸੀਂ ਉਸ ਵਸਤੂ ਨੂੰ ਖਰੀਦਣਾ ਨਹੀਂ ਚਾਹੁੰਦੇ ਜਾਂ ਲੈ ਕੇ ਨਹੀਂ ਦੇ ਸਕਦੇ ਤੇ ਉਹਦਾ ਆਪਾਂ ਅਲਟਰਨੇਟ ਲੱਭ ਲੈਂਦੇ ਹਾਂ, ਉਹਦਾ ਕੋਈ ਬਦਲ ਲੱਭ ਲੈਂਦੇ ਹਾਂ। ਤੋ ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਤੇ ਅਲਟਰਨੇਟ ਵੀ ਕੋਈ ਨਹੀਂ, ਉਹਦਾ ਬਦਲ ਵੀ ਕੋਈ ਨਹੀਂ, ਉਹ ਤੇ ਉਹੀ ਚੀਜ਼ ਚਾਹੀਦੀ ਹੈ। ਤੋ ਸਤਿਗੁਰ ਨੇ ਵੈਸੇ ਇਹ ਸਾਰੇ ਸ਼ਬਦ ਵਿੱਚ ਹੀ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ ਵੀ ਮਨ ਮੰਦਰ ਤਨ ਵੇਸ ਕਲੰਦਰ, ਆਖਿਆ ਮੇਰਾ ਜਿਹੜਾ ਮਨ ਹੈ ਇਹ ਬਣ ਗਿਆ ਉਹ ਠਾਕੁਰ ਦੁਆਰਾ। ਹੁਣ ਰੱਬ ਦੇ ਪ੍ਰਤੀ ਜਿਹੜੀ ਪੀੜ ਉੱਠੀ ਹੈ ਉਹਦਾ ਮਿਲਾਪ ਕਿੱਥੇ ਹੋਣਾ ਹੈ, ਉਹ ਅੰਦਰੋਂ ਹੀ ਹੋਣਾ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀਂ ਚਿੰਤ ਪਰਾਈ। ਤੋ ਬਾਬਾ ਜੀ ਜੋਦੜੀ ਦੇ ਰੂਪ ਵਿੱਚ ਕਹਿੰਦੇ ਨੇ, ਅਗਾਮੇ ਅਗੋਚਰ ਲੱਖ ਅਪਾਰਾ, ਚਿੰਤਾ ਕਰੂ ਹਮਾਰੀ। ਮੇਰੀ ਚਿੰਤਾ ਕਰ ਵਾਹਿਗੁਰੂ। ਚਿੰਤਾ ਇਹੋ ਹੀ ਹੈ ਵੀ ਜਿਵੇਂ ਬੰਦਾ ਕਿਸੇ ਨੂੰ ਕਵੇ ਉਹ ਮੇਰਾ ਵੀ ਫਿਕਰ ਕਰੋ। ਉਹ ਫਿਕਰ ਕੀ ਹੈ ਵੀ ਹੇ ਅਕਾਲ ਪੁਰਖ ਵਾਹਿਗੁਰੂ, ਮੇਰੀ ਚਿੰਤਾ ਇਹ ਕਰ ਵੀ ਮੇਰਾ ਮਿਲਾਪ ਤੇਰੇ ਨਾਲ ਹੋ ਜਾਵੇ। ਅਗਾਮੇ ਅਗੋਚਰ ਲੱਖ ਅਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਹੀਲ ਭਰਪੁਰ ਲੀਣਾ, ਘਟ ਘਟ ਜੋਤ ਤੁਮਾਰੀ। ਹੇ ਜਲ ਥਲ ਹਰ ਇੱਕ ਥਾਂ ਉੱਤੇ ਵਸੇ ਵਾਹਿਗੁਰੂ, ਮੇਰੀ ਇਹ ਚਿੰਤਾ ਕਰ ਵੀ ਮੇਰਾ ਮਿਲਾਪ ਤੇਰੇ ਨਾਲ ਹੋ ਜਾਵੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਅੱਛਾ, ਜਿਹਦੇ ਅੰਦਰ ਰੱਬੀ ਮਿਲਾਪ ਦੀ ਪੀੜ ਪੈਦਾ ਹੋ ਜਾਂਦੀ ਹੈ ਉਹਦੀਆਂ ਫਿਰ ਨਿੱਕੀਆਂ ਮੋਟੀਆਂ ਪੀੜਾਂ ਆਪੇ ਸਮਾਪਤ ਹੋ ਜਾਂਦੀਆਂ। ਜਿਵੇਂ ਨਾ ਕੋਈ ਬੰਦੇ ਨੇ ਵੱਡੇ ਵੱਡੇ ਜ਼ਿੰਦਗੀ ਵਿੱਚ ਕਸ਼ਟ ਵੇਖੇ ਹੋਣ ਨਾ, ਜਿੰਨੇ ਇੱਦਾਂ ਕਹਿ ਲਓ ਵੀ ਅਗਲਾ ਬੰਨਾ ਹੀ ਵੇਖ ਲਿਆ ਹੋਵੇ, ਉਹਦੇ ਲਈ ਫਿਰ ਛੋਟੀਆਂ ਮੋਟੀਆਂ ਤਕਲੀਫਾਂ ਕੁਝ ਵੀ ਨਹੀਂ ਹੁੰਦੀਆਂ। ਵੱਡੇ ਵੱਡੇ ਕਸ਼ਟ ਜਿੰਨੇ ਅੰਡਾਏ ਹੋਣ ਉਹਦੇ ਲਈ ਫਿਰ ਨਿੱਕੀਆਂ ਮੋਟੀਆਂ ਚੀਜ਼ਾਂ ਕੀ ਨੇ, ਕੱਖ ਵੀ ਨਹੀਂ। ਬਿਲਕੁਲ ਇਸੇ ਤਰੀਕੇ ਨਾਲ ਜਿਹਦੇ ਅੰਦਰ ਰੱਬੀ ਮਿਲਾਪ ਦੀ ਪੀੜ ਉੱਠ ਪੈਂਦੀ ਹੈ, ਇਹ ਪੀੜ ਏਡੀ ਚੰਗੀ ਹੈ, ਦੁਨੀਆਂ ਦੀਆਂ ਸਾਰੀਆਂ ਪੀੜਾਂ ਫਿਰ ਛੋਟੀਆਂ ਹੋ ਜਾਂਦੀਆਂ, ਦੁਨੀਆਂ ਦੀਆਂ ਪੀੜਾਂ ਫਿਰ ਪਾਉਂਦੀਆਂ ਨਹੀਂ।
ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ, ਪਹਿਲੇ ਬਚਨ ਵਿੱਚ ਆਖਿਆ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ। ਮੇਰਾ ਜਿਹੜਾ ਮਨ ਹੈ ਉਸ ਪ੍ਰੇਮ ਦੇ ਤੀਰ ਕਾਰਨ ਤੜਫ ਰਿਹਾ ਹੈ, ਲੁੱਛ ਲੁੱਛ ਕਰ ਰਿਹਾ। ਆਖਿਆ ਏਦਾਂ ਜਿਉਂ ਤ੍ਰਿਖਾਵੰਤ ਬਿਨ ਨੀਰ, ਜਿਵੇਂ ਕੋਈ ਪਿਆਸਾ ਹੋਵੇ ਤੇ ਉਹਦਾ ਪਾਣੀ ਤੋਂ ਬਿਨਾਂ ਹਾਲ ਬੁਰਾ ਹੋ ਜਾਵੇ।

महाराज कहते ने मेरा मन लोचै गुरदर्शन ताई। अकाल पुरख वाहगुरु दे मिलाप लई मेरा मन इच्छा रखदा। महाराज ने कहा बिलप करे चात्रक की न्याई। विलकदा है, किदा विलकदा है? चात्रिक बबिया जिन्हों कहते हैं, इन्हू बाणी में पपिया कहा गया, चात्रिक कहा गया, बबिया कहा गया। तो आख्या जिवें चात्रिक का मन स्वांति बूंद दे लई तड़फदा है। स्वांति बूंद की हुंदी है साध संगत? जदों ना असमान दे विच्चों मीह पैंदा ते जिहड़ी बूंद असमान विच्चों डिगदी होई सीधी बंबीए दे मूंह विच आण के पै जावे उहनूं स्वांति बूंद कहिंदे ने। तो कुदरत ने की कीता है कि जिहड़ा बबीआ है ना उहदे बारे इह गल कही जांदी है कि उहदे गल दे विच सुराख है। हुण गल विच सुराख होण करके उहनूं पाणी होर कोई तृप्ति दे ही नहीं सकदा, क्योंकि जो सरोवर दे विच्चों पानी पीवेगा, दरिया दे विच्चों गर्दन थले करके पानी पीवेगा तो जिहड़ा उहदी गर्दन दे थले सुराख है उत्थों पानी निकल जाएगा। तो तृप्ति तो उदों होवेगी जदों पानी की एक बूंद उहदे पूरी पेट विच जाएगी, अंदर जाएगी। जिवें मान लो आपां पानी पीए, बंदा मूँह तो पानी पीवे तो गर्दन थले छेक होवे तो नाल दी नाल ही पानी जिहड़ा सारा बाहर आ जाए, पवीए दे नाल इदां हुंदा। तो उन्हें सरवाइव करन दी इदां जाच सीखी है भी जदों असमान दे विच्चों बूंदा पानी दियां डिगदियां ना तो वह मूँह उपर नूं कर लैंदा। जदों मूँह उपर नूं कीता ते जिहड़ी बूंद सीधी असमान विच्चों आई उहदे मूँह दे विच डिगी, उहदे पेट दे विच चली गई ते उहनूं तृप्ति आ गई। उहनूं कहिंदे ने स्वांती बूंद। ਤੇ ਬੰਬੀਆ ਉਸ ਬੂੰਦ ਲਈ ਵਿਲਕਦਾ ਹੈ। ਬੰਬੀਏ ਨੂੰ ਕੋਈ ਕਹੀ ਜਾਵੇ ਵੀ ਆਲੇ ਦੁਆਲੇ ਛੱਪੜ ਭਰੇ ਪਏ ਨੇ ਪਾਣੀ ਦੇ, ਸਮੁੰਦਰ ਭਰੇ ਪਏ ਨੇ, ਦਰਿਆ ਨੇ, ਤਲਾਬ ਨੇ, ਇੱਥੋਂ ਪੀ ਲਾ, ਉਹ ਆਖੇਗਾ ਨਹੀਂ ਇੱਥੋਂ ਮੈਨੂੰ ਤ੍ਰਿਪਤੀ ਨਹੀਂ ਮਿਲਣੀ। ਤ੍ਰਿਪਤੀ ਹਮੇਸ਼ਾ ਉਦੋਂ ਮਿਲੇਗੀ ਜਦੋਂ ਕੋਈ ਚੀਜ਼ ਬੰਦੇ ਦੇ ਪੇਟ ਵਿੱਚ ਜਾਂਦੀ ਹੈ, ਅਦਰਵਾਈਜ਼ ਤ੍ਰਿਪਤੀ ਸੁੰਘ ਕੇ ਨਹੀਂ ਮਿਲ ਜਾਂਦੀ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਮੇਰਾ ਵੀ ਜਿਹੜਾ ਮਨ ਹੈ ਨਾ ਵਾਹਿਗੁਰੂ ਜੀ ਉਹ ਬਬੀਏ ਦੀ ਨਿਆਈ ਬਣ ਗਿਆ ਹੈ, ਇੱਦਾਂ ਵਿਲਕਦਾ ਹੈ ਜਿਵੇਂ ਬਬੀਆ ਪਿਆਸਾ ਹੋਵੇ ਤੇ ਭਾਵੇਂ ਆਲੇ ਦੁਆਲੇ ਬਹੁਤ ਕੁਝ ਹੋਵੇ ਪਰ ਜਿੰਨਾ ਚਿਰ ਅਸਮਾਨ ਦੀ ਹਿੱਕ ਵਿੱਚੋਂ ਡਿੱਗੀ ਹੋਈ ਉਹ ਸਵੰਤੀ ਬੂੰਦ ਉਹਦੇ ਮੂੰਹ ਵਿੱਚ ਨਹੀਂ ਪਵੇਗੀ ਉਹਨਾਂ ਚਿਰ ਤੱਕ ਉਹਨੂੰ ਟਿਕਾ ਨਹੀਂ ਮਿਲੇਗਾ। ਤੋ ਮਹਾਰਾਜ ਬਬੀਏ ਦੀ ਉਦਾਹਰਨ ਵਰਤਦੇ ਨੇ। ਉਹਨਾਂ ਆਖਿਆ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ। ਹੋਰ ਕਿਸੇ ਚੀਜ਼ ਨਾਲ, ਜਿਵੇਂ ਮੈਂ ਪਹਿਲਾਂ ਕਿਹਾ ਸੀ ਇਹਦਾ ਅਲਟਰਨੇਟ ਕੋਈ ਨਹੀਂ। ਵੇਖੋ ਸਾਧ ਸੰਗਤ, ਗੁਰੂ ਦੇ ਸ਼ਬਦ ਦਾ ਬਦਲ ਕੋਈ ਨਹੀਂ ਹੈਗਾ। ਅਸੀਂ ਬਦਲ ਲੱਭਦੇ ਬਹੁਤ ਫਿਰਦੇ ਕਈ ਵਾਰ, ਜਿਵੇਂ ਮੰਨ ਲਓ ਅਣਜਾਣ ਬਬੀਏ ਵਾਂਗੂ ਬਦਲ ਆਪਾਂ ਲੱਭਦੇ ਫਿਰਦੇ ਵੀ ਸਵੰਤੀ ਬੂੰਦ ਨੂੰ ਛੱਡ ਕੇ ਕੋਈ ਛੱਪੜ ਦੇ ਵਿੱਚ ਜਾ ਕੇ ਤ੍ਰਿਪਤੀ ਹੋ ਜਾਵੇ, ਕੋਈ ਤਲਾਬ ਵਿੱਚ ਜਾ ਕੇ ਤ੍ਰਿਪਤੀ ਹੋ ਜਾਵੇ, ਉਹ ਸਮੁੰਦਰ ਨਜ਼ਰ ਆਉਂਦਾ ਉੱਥੋਂ ਤ੍ਰਿਪਤੀ ਹੋ ਜਾਵੇ। ਆਪਾਂ ਆਪਣੀ ਲਾਈਫ ਦੇ ਵਿੱਚ ਬਦਲ ਲੱਭਦੇ ਬਹੁਤ ਫਿਰਦੇ ਹਾਂ ਜਦੋਂ ਬੰਦਾ ਥਾਂ ਥਾਂ 'ਤੇ ਭਟਕਦਾ ਫਿਰਦਾ। ਪਰ ਇਹ ਚੇਤੇ ਰੱਖੋ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਅਲਟਰਨੇਟ ਨਹੀਂ ਹੈਗਾ, ਕੋਈ ਬਦਲ ਨਹੀਂ ਹੈਗਾ, ਸਾਡੇ ਜੀਵਨ ਵਿੱਚ ਟਿਕਾ ਨਹੀਂ ਆ ਸਕਦਾ। ਸਾਨੂੰ ਇਹ ਗੱਲ ਪੱਕਿਆਂ ਕਰਨੀ ਪਵੇਗੀ ਵੀ ਜਦੋਂ ਕਲਗੀਧਰ ਮਹਾਰਾਜ ਸਾਨੂੰ ਇਹ ਕਹਿ ਕੇ ਗਏ ਨਾ ਵੀ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਨਾਂ ਨੇ ਇਸ ਗੱਲ ਨੂੰ ਜਾਣ ਲਿਆ ਸੀ ਵੀ ਇਸ ਸ਼ਬਦ ਤੋਂ ਬਿਨਾਂ ਟਿਕਾ ਨਹੀਂ ਹੋਣਾ। ਹਾਂ ਤੁਸੀਂ ਭੜਕਦੇ ਫਿਰ ਉਹ ਗੱਲ ਵੱਖਰੀ ਹੈ। ਕੱਲ੍ਹ ਵੀ ਸ਼ਾਮ ਦੇ ਦੀਵਾਨਾਂ ਵਿੱਚ ਸ਼ੇਖ ਫਰੀਦ ਸਾਹਿਬ ਦੇ ਨਾ ਬਚਨਾਂ ਨੂੰ ਵਿਚਾਰਦਿਆਂ ਉਹਨਾਂ ਦਾ ਸਲੋਕ ਸੀ, ਉਹ ਕਹਿੰਦੇ ਨੇ ਫਰੀਦਾ ਸੋਈ ਸਰੋਵਰ ਢੂੰਡ ਲਓ ਜਿੱਥੋਂ ਲੱਭੀ ਵੱਥ। ਆਖਿਆ ਸਰੋਵਰ ਉਹ ਲੱਭ ਜਿੱਥੋਂ ਕੋਈ ਵਸਤੂ ਵੀ ਲੱਭੇ ਤੈਨੂੰ, ਕੋਈ ਜ਼ਿੰਦਗੀ ਦਾ ਉਧਾਰ ਵੀ ਹੋਵੇ, ਕਲਿਆਣ ਵੀ ਹੋਵੇ, ਮਨ ਨੂੰ ਕੋਈ ਟਿਕਾ ਵੀ ਮਿਲੇ। ਛੱਪੜ ਢੂੰਡੇ ਕਿਆ ਹੋਵੇ, ਜੇ ਬੰਦਾ ਛੱਪੜਾਂ ਦੇ ਵਿੱਚ ਜਾ ਕੇ ਹੱਥ ਮਾਰਦਾ ਫਿਰੇਗਾ ਤੇ ਕੀ ਲੱਭੇਗਾ? ਵੱਧ ਤੋਂ ਵੱਧ ਹੱਥ ਵਿੱਚ ਚਿੱਕੜ ਆਵੇਗਾ, ਹੋਰ ਕੁਝ ਨਹੀਂ ਆਵੇਗਾ। ਤੋ ਅਸੀਂ ਕਈ ਵਾਰ ਸ਼ਬਦ ਦਾ ਅਲਟਰਨੇਟ ਲੱਭਦੇ ਹਾਂ ਵੀ ਗੁਰੂ ਦੇ ਸ਼ਬਦ ਨੂੰ ਛੱਡ ਕੇ ਕੋਈ ਕਰਮ ਕਾਂਡ ਕਰ ਲਈਏ, ਗੁਰੂ ਦੇ ਸ਼ਬਦ ਨੂੰ ਛੱਡ ਕੇ ਕੋਈ ਆਹ ਕੰਮ ਕਰ ਲਈਏ, ਇਹਦੇ ਨਾਲ ਸ਼ਾਇਦ ਖਣੀ ਰੱਬ ਹੀ ਮਿਲ ਜਾਵੇ। ਨਹੀਂ ਮਿਲ ਸਕਦਾ, ਜਿੰਨਾ ਵੀ ਹੈ ਸਭ ਫਰੋਡ ਹੈ, ਬਾਕੀ ਧੋਖਾ ਹੈ, ਛਲਾਵਾ ਹੈ, ਬਾਕੀ ਸਭ ਮ੍ਰਿਗ ਤ੍ਰਿਸ਼ਨਾ ਹੈ। ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ,

0: तो बाकी सब मृग तृष्णा है। तो जिवें बंबीए नूं इस गल दा इलम है भी स्वांती बूंद तो बिना मेरा उधार नहीं होवेगा, उहदे लई विलकदा है। सिख नूं भी इस गल दा इलम होना चाहीदा है कि गुरु दा शब्द उह स्वांती बूंद है जिहदे नाल मेरा कल्याण होना। धन गुरु तेग बहादुर साहब महाराज ने बाणी दे विच जदों अपने सलोक दर्ज कीते ते उन्होंने पहले ही बचन विच कहा, गुण गोबिंद गायो नहीं जन्म अकारथ कीन, कहो नानक हर भज मना जे वेद जल कौ मीन। हुण जिहड़ी ये मीन मच्छी है वह दुध दुध भी लिक्विड हुंदा, उहनूं दुध च पा दिओ, आखो बड़ी उत्तम चीज़ है, बड़ी पाएदार चीज़ है, भी पानी तो हुण पिछे रह गया, दुध विच आ लस्सी विच आ, नहीं उहदा उत्थे उह सरवाइव नहीं कर सकेगी। बिल्कुल इसे तरीके नाल सिख जिहड़ा है ना जी, वह गुरु तो बिना, गुरु के शब्द के जल तो बिना सरवाइव नहीं कर सकता। तो विलकदे ने गुरु रामदास महाराज भी, गुरु अर्जन साहब सच्चे पातशाह भी ये कह रहे हैं। महाराज ने कहा, मेरा मन लोचै गुरु दर्शन ताई, बिलप करे चातर की न्याई, त्रिखा न उतरै शांत न आवै, बिन दर्शन संत प्यारे जियो। हुण महाराज ने इथों तक मैं संखेप विच वचन कहां, सतगुरु ने इसे वचन विच आख्या कि घड़ी ना मिलते तां कलयुग होता। आख्या एक घड़ी तेनू ना मिला तो इदां जिवें कलयुग आ गया, एक घड़ी ना मिलते तां कलयुग होता। हुण कद मिले प्रे तुद भगवंता, मोहे रहण ना विहावै, नींद ना आवै। मेरा दिन रात इदां दी अवस्था बन गई, ना रहण रात दिन नींद ही नहीं पैंदी। मोहे रहण ना विहावै, नींद ना आवै, बिन देखे गुर दरबारे जियो। ते जवाब भी इसी वचन विच महाराज ने दिता, तुसीं आख्या भाग हुआ गुर संत मिलाया, प्रभ अविनाशी घर मैं पाया। वह जिहड़ा प्रभु अविनाशी है वह मैं अपने घर दे विच ही पा लिया, अंदर ही पा लिया। तो महाराज ने बख्शिश की, बोल रख्या, आख्या हर दर्शन को मेरा मन बहुत तपता है, जो त्रिखावंत बिन नीर। बहुत सारिया उदाहरण दित्तियां, आख्या जिवें कोई अमली बंदा हुंदा ना, ते अमल तो बिना मर जांदा, जो बिन अमल है अमली मर जाई है। जिवें अमल तो बिना अमली नूं टिका नहीं मिलदा, वह नहीं रह सकदा। बिल्कुल इसे तरीके नाल अकाल पुरख वाहिगुरु, मैं भी तेरा अमली हाँ, मेरे कोलों भी टिका नहीं हुंदा। तो बचन अगला है, मेरे हर प्रीतम की कोई बात सुनावै, मेरे हरी प्रीतम की कोई मैनु बात सुना दे, कोई गल सुना। हर की कथा कहानियां गुरमीत सुनाइया। सतगुरु महाराज ने आख्या कि हरी अकाल पुरख दियां कथा कहानियां मैनू मेरे गुरु मित्र ने सुनाइया। गुरु तो बिना कोई कहानी नहीं सुना सकता, गुरु तो बिना कोई सानू जिहड़ा है वह रब दे बारे नहीं दस सकता। सतगुर की मत ही साडा उधार करेगी। तो जे गुरु तो बिना असी होर किसी को कहानियां सुनावा सुनांगे तो वह अपनिया ही सुनाउणगे, वह गुरु दियां नहीं सुनाउणगे, वह रब दियां नहीं सुना सकते। तां ही महाराज बाणी विच कहिंदे ना भी मत को भरम भुलै संसार, गुरबिन कोय ना उतरस पार। आख्या संसार दे लोको मता किते भुलेखे विच रह जायो, मता किते मत को भरम भुलै संसार, हे संसार दे लोको मता तुसीं किसे भरम भुलेखे विच रह जायो। गुरबिन कोई ना उतर पार, गुरु तो बिना कोई भी पार उतर नहीं सकता। तो गुरु मित्र ही कहानियां सुनाउंदा। सज्जन सच्चा पातशाह, सिर शाहां दे शाह, जिस पास बैठे हां सोई है सबना दा विसा। तो महाराज कहिंदे ने गुर की मूर्त मन मैं ध्यान, गुर कै शब्द मंत्र मन मान, गुर के चरण हृदय ले धारो, गुर पार ब्रह्म सदा नमस्कारो। मत को भरम भुलै संसार, गुरबिन कोय न उतर सपार, भूले कौ गुर मार्ग पाया, अवर त्याग हर भगती लाया। भुलिया नूं गुरु मार्ग दसदा है ते बाकी चीजां दा त्याग करके अपनी भगती वाले बन्ने ला लैंदा। जे सौ चंदा उगवें सूरज चढ़े हजार, इते चानण हुंदियां गुरबिन घोर अंधार। महाराज गुरु अर्जन साहब ने कहा, गुरु गुरु गौर कर मन मोर, गुरु बिना मैं नाही होर, गुर की टेक रहो दिन रात, ਮੈਂ ਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੈ ਦਾਤ। ਜਿਹੜਾ ਇਹੋ ਜਿਹੀ ਦਾਤ ਦੇਵੇਗਾ ਰੱਬੀ ਮਿਲਾਪ ਵਾਲੀ, ਵੀ ਜਿਹਨੂੰ ਕੋਈ ਮਿਟਾ ਨਹੀਂ ਸਕਦਾ। ਗੁਰ ਪਰਮੇਸ਼ਰ ਇੱਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਬਾਬਾ ਜੀ ਕਹਿੰਦੇ ਗੁਰ ਚਰਨੀ ਜਾਂ ਕਾ ਮਨ ਲਾਗੈ, ਦੁੱਖ ਦਰਦ ਭ੍ਰਮ ਤਾਂ ਕਾ ਭਾਗੈ। ਤੋ ਇੱਥੇ ਵੀ ਸਤਿਗੁਰ ਨੇ ਆਖਿਆ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ। ਜਿਹੜਾ ਮੇਰੇ ਹਰੀ ਪ੍ਰੀਤਮ ਦੀ ਮੈਨੂੰ ਬਾਤ ਸੁਣਾਵੇ, ਉਹਦੀਆਂ ਗੱਲਾਂ ਹਰ ਕੀਆਂ ਕਥਾ ਕਹਾਣੀਆਂ ਜਿਹੜਾ ਮੈਨੂੰ ਸੁਣਾ ਦੇਵੇ। ਸੋ ਭਾਈ ਸੋ ਮੇਰਾ ਵੀਰ। ਹੁਣ ਆਮ ਤੌਰ ਉੱਤੇ ਭਾਸ਼ਾ ਹੀ ਫਰਕ ਹੈ, ਕਈ ਥਾਂ ਉੱਤੇ ਵੀਰ ਕਹਿੰਦੇ ਨੇ, ਕਈ ਥਾਂ ਉੱਤੇ ਵੀਰ ਕਹਿ ਦਿੰਦੇ ਨੇ, ਵੀਰ ਜੀ ਵੀ ਕਹਿੰਦੇ ਨੇ, ਵੀਰ ਜੀ ਵੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਹੀ। ਜਿਵੇਂ ਮਾਝੇ ਦੇ ਵਿੱਚ ਭਾਈ ਕਹਿੰਦੇ ਨੇ, ਮਾਲਵੇ ਦੇ ਵਿੱਚ ਬਾਈ ਕਹਿ ਦਿੰਦੇ ਨੇ। ਤੋ ਉਹ ਭੱਬੇ ਅਤੇ ਬੱਬੇ ਦਾ ਫਰਕ ਹੈ, ਜਿਹੜੀ ਸਾਡੀ ਖੇਤਰੀ ਭਾਸ਼ਾ ਹੈ ਉਹਦੇ ਵਿੱਚ ਵੀ ਇੱਦਾਂ ਦੇ ਫਰਕ ਨੇ। ਤੋ ਬਾਬਾ ਜੀ ਨੇ ਦੋਵੇਂ ਸ਼ਬਦ ਵਰਤੇ, ਆਖਿਆ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਕੋਈ ਹਰੀ ਪ੍ਰੀਤਮ ਵਾਹਿਗੁਰੂ ਦੀਆਂ ਬਾਤਾਂ ਸੁਣਾਵੇ, ਉਹਦੀਆਂ ਗੱਲਾਂ ਸੁਣਾਵੇ। ਸੋ ਭਾਈ ਸੋ ਮੇਰਾ ਵੀਰ। ਉਹ ਮੇਰਾ ਭਾਈ ਅਤੇ ਉਹ ਮੇਰਾ ਕੀ ਹੈ, ਵੀਰ ਹੈ। ਅਗਲਾ ਬਚਨ ਹੈ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਤੇ ਮੈਂ ਸਖੀਆਂ ਦੇ ਨਾਲ ਬਹਿ ਕੇ, ਇੱਥੇ ਸਖੀਆਂ ਕਿਹਨੂੰ ਆਖਿਆ, ਜਿਵੇਂ ਨਾ ਸਹੇਲੀਆਂ ਇਕੱਠੀਆਂ ਹੋ ਕੇ ਬਹਿੰਦੀਆਂ ਨੇ, ਤੇ ਮਹਾਰਾਜ ਨੇ ਸਤ ਸੰਗਤ ਵਿੱਚ ਬੈਠੇ ਮਨੁੱਖਾਂ ਨੂੰ ਵੀ ਕੀ ਆਖਿਆ, ਸਖੀਆਂ ਸਹੇਲੀਆਂ। ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਤੋ ਆਖਿਆ ਉਹ ਭੈਣੋ ਆਪਾਂ ਰਲ ਮਿਲ ਕੇ ਬੈਠੀਏ, ਤੇ ਆਪਣਾ ਜਿਹੜਾ ਇੱਕੋ ਕੰਤ ਹੈ ਸਾਰਿਆਂ ਦਾ ਵਾਹਿਗੁਰੂ ਅਕਾਲ ਪੁਰਖ। ਦੁਨਿਆਵੀ ਕੰਤ ਸਾਰਿਆਂ ਦੇ ਵੱਖੋ ਵੱਖਰੇ ਹੁੰਦੇ ਨੇ, ਪਰ ਉੱਦਾਂ ਅਧਿਆਤਮਿਕ ਤੌਰ ਉੱਤੇ ਸਾਡਾ ਕੰਤ ਇੱਕੋ ਹੀ ਹੈ, ਉਹ ਵਾਹਿਗੁਰੂ ਹੈ, ਉਹ ਅਕਾਲ ਪੁਰਖ ਹੈ। ਤੇ ਆਖਿਆ ਉਹ ਆਪਾਂ ਬੈਠੀਏ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤਕੀਆਂ। ਜਿਹੜੀ ਸੋਹਿਲਾ ਸਾਹਿਬ ਦਾ ਆਪਾਂ ਉਪਦੇਸ਼ ਪੜ੍ਹਦੇ ਹਾਂ, ਉਹਦੇ ਵਿੱਚ ਵੀ ਸਾਰੀ ਖੇੜੀ ਹੋਈ ਹੈ ਵੀ ਜੈ ਕਰ ਕੀਰਤਾਖੀਏ ਕਰਤੇ ਕਾ ਹੋਏ ਵਿਚਾਰੋ। ਕਰਤੇ ਦੀ ਵਿਚਾਰ ਕਰੀਏ, ਰੱਬ ਦੀ ਵਿਚਾਰ ਕਰੀਏ, ਕਰਤੇ ਕਾ ਹੋਏ ਵਿਚਾਰੋ। ਤਿੱਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ। ਸੋਹਿਲੇ ਦਾ ਅਰਥ ਹੁੰਦਾ ਖੁਸ਼ੀ ਦਾ ਗੀਤ, ਉਹਦੀ ਸਿਫਤੋ ਸਲਾਹ ਕਰੋ। ਤਿੱਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਉਹਦੇ ਗੀਤ ਗਾਓ, ਉਹਦੇ ਸੋਹਿਲੇ ਪੜ੍ਹੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿੱਤ ਸੋਹਿਲਾ ਸਦਾ ਸੁਖ ਹੋਏ। ਅੱਛਾ, ਇਹ ਇੱਕੋ ਇੱਕ ਵਾਹਿਦ ਐਸਾ ਗੀਤ ਹੈ ਜਿਹਨੂੰ ਇਕੱਠੇ ਹੋ ਕੇ ਗਾਓਗੇ ਤੇ ਸੁੱਖ ਮਿਲੇਗਾ। ਤੁਸੀਂ ਕਿਸੇ ਬੰਦੇ ਦੀ ਵਡਿਆਈ ਕਰ ਲਓ ਇਕੱਠੇ ਹੋ ਕੇ, ਅੱਜ ਬੰਦਾ ਚੰਗਾ ਹੈ ਕੱਲ੍ਹ ਨੂੰ ਮਾੜਾ ਹੋ ਜਾਵੇਗਾ। ਅੱਜ ਤੁਹਾਨੂੰ ਕਿਸੇ ਦੀ ਵਡਿਆਈ ਖੁਸ਼ੀ ਦਿੰਦੀ ਹੈ, ਕੱਲ੍ਹ ਨੂੰ ਉਸੇ ਦੀ ਵਡਿਆਈ ਜਿਹੜੀ ਹੈ ਤੁਹਾਨੂੰ ਤਕਲੀਫ ਵੀ ਦੇਵੇਗੀ। ਹੁੰਦਾ ਨਾ ਕਈ ਰਹਿੰਦਾ, ਜਦੋਂ ਤੱਕ ਸਾਡੀ ਮਿੱਤਰਤਾ ਹੋਵੇ ਕਿਸੇ ਨਾਲ, ਤੇ ਜੇ ਤੁਹਾਡੇ ਸਾਹਮਣੇ ਉਹਦੀ ਵਡਿਆਈ ਕੀਤੀ ਜਾਵੇ ਤੇ ਬੰਦੇ ਨੂੰ ਵੀ ਖੁਸ਼ੀ ਹੁੰਦੀ ਵੀ ਹਾਂ ਵਾਕਈ ਮੇਰੇ ਮਿੱਤਰ ਦੀ ਵਡਿਆਈ ਹੋ ਰਹੀ ਹੈ। ਕੱਲ੍ਹ ਨੂੰ ਉਹ ਮਿੱਤਰ ਦੀ ਵਡਿਆਈ ਜਿਹੜੀ ਹੈ ਹੋਵੇ, ਹੁਣ ਤੁਹਾਡੀ ਵਿਗੜ ਗਈ ਹੈ ਤੇ ਹੁਣ ਉਹ ਜਿਹੜੀ ਵਡਿਆਈ ਹੈ ਤੁਹਾਨੂੰ ਪਿੰਚ ਕਰਦੀ ਹੈ, ਤੁਹਾਨੂੰ ਦੁੱਖ ਦਿੰਦੀ ਹੈ। ਆਖਿਆ ਭਾਈ ਇਸ ਕਰਕੇ ਵੱਡੇ ਕੀਆਂ ਵਡਿਆਈਆਂ, ਵੱਡੇ ਦੀਆਂ ਵਡਿਆਈਆਂ ਗਾਓ। ਤਿੱਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿੱਤ ਸੋਹਿਲਾ ਸਦਾ ਸੁੱਖ ਹੋਏ। ਫਿਰ ਆਖਿਆ ਨਿਤ ਨਿਤ ਜੀੜੇ ਸੰਭਾਲੀਏ ਸੰਭਾਲੀਆਂ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸ਼ੁਮਾਰ। ਤੋ ਸੰਬਤ ਸਾਹਾ ਲਿਖਿਆ ਮਿਲਖਰ ਪਾਓ ਤੇਲ, ਆਖਿਆ ਉਹ ਸਾਹਾ ਆ ਗਿਆ, ਤੇਲ ਪਾਈਏ। ਦੇਹ ਸੱਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਉਹ ਸੱਜਣ ਕਿਹੜੇ ਨੇ, ਉਹ ਸੱਤ ਸੰਗੀ ਸਹੇਲੀਆਂ ਇਕੱਠੀਆਂ ਹੋ ਕੇ ਜਿਹੜੀਆਂ ਬੈਠੀਆਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ। ਅੱਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਹੇ ਸਤ ਸੰਗੀ ਜਨੋ ਭੈਣੋ, ਪ੍ਰਭੂ ਦੇ ਗੁਣ ਗਾਓ। ਅਸੀਂ ਵੀ ਇਕੱਠੇ ਹੁੰਦੇ ਹਾਂ, ਅਸੀਂ ਗੁਣ ਪ੍ਰਭੂ ਦੇ ਨਹੀਂ ਗਾਉਂਦੇ, ਕਈ ਵਾਰ ਪਦਾਰਥਾਂ ਦੇ ਗਾਉਂਦੇ ਹਾਂ। ਜਿਹੜੇ ਪ੍ਰਭੂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨੇ ਨਾ, ਆਪਾਂ ਜਿੱਥੇ ਵੀ ਤੁਸੀਂ ਵੇਖੋ ਅਸੀਂ ਕਿਸੇ ਜਗ੍ਹਾ ਉੱਤੇ ਬਹਿ ਜਾਈਏ ਤੇ ਗੱਲ ਕੇਵਲ ਉਹਦੀ ਦਾਤ ਦੀ ਚੱਲਦੀ ਹੈ, ਉਹਦੇ ਪਦਾਰਥ ਦੀ ਚੱਲਦੀ ਹੈ, ਰੱਬ ਦੀ ਨਹੀਂ ਚੱਲਦੀ। ਤੋ ਮਹਾਰਾਜ ਨੇ ਆਖਿਆ ਜੇ ਸ਼ਾਂਤੀ ਚਾਹੁਣਾ ਜੇ ਟਿਕਾ ਚਾਹੁਣਾ ਤੇ ਗੁਣ ਰੱਬ ਦੇ ਗਾਇਆ ਕਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਕਿਵੇਂ ਮਹਾਰਾਜ ਕਿਹਾ ਕਰੀਏ, ਆਖਿਆ ਲੈ ਸਤਿਗੁਰ ਕੀ ਮਤ ਧੀਰ। ਗੁਣ ਗਾਉਣ ਦੀ ਟੈਕਨੀਕ ਕੀ ਹੈ? ਸਤਿਗੁਰੂ ਦੇ ਪਾਸੋਂ ਮਤ ਲੈ, ਉਹ ਮਤ ਜਿਹੜੀ ਤੈਨੂੰ ਧੀਰਜ ਦੇਵੇਗੀ, ਜਿਹੜੀ ਮਤ ਤੈਨੂੰ ਟਿਕਾ ਦੇਵੇਗੀ। ਤੋ ਜੇ ਗੁਣ ਵੀ ਗਾਉਣੇ ਨੇ ਆਪਣੇ ਤੌਰ ਤੇ ਨਹੀਂ ਗਾਉਣੇ, ਸਤਿਗੁਰੂ ਦੀ ਮਤ ਲੈ ਕੇ ਗਾਉਣੇ ਨੇ, ਕਿਉਂਕਿ ਸਾਡੀ ਮਤ ਤੇ ਬਹੁਤ ਥੋੜੀ ਹੈ, ਸਾਡੀ ਮਤ ਤੇ ਬਹੁਤ ਘੱਟ ਹੈ। ਇਸ ਕਰਕੇ ਅਸੀਂ ਗੁਣ ਨਹੀਂ ਗਾ ਸਕਦੇ, ਅਸੀਂ ਗੁਣ ਗਾਵਾਂਗੇ ਗੁਰੂ ਦੇ ਪਾਸੋਂ। ਜਿਵੇਂ ਕੋਈ ਬੱਚਾ ਵਿਦਿਆ ਲੈਂਦਾ ਹੈ ਆਪਣੇ ਉਸਤਾਦ ਦੇ ਪਾਸੋਂ, ਟੀਚਰ ਪਾਸੋਂ, ਉਹ ਸਿੱਖਦਾ ਹੈ। ਤੋ ਅਧਿਆਤਮਿਕ ਤੌਰ ਉੱਤੇ ਜੇ ਰੱਬੀ ਗੁਣ ਗਾਉਣੇ ਨੇ, ਕਈ ਵਾਰ ਅਸੀਂ ਕਰਮ ਕਾਂਡਾਂ ਨੂੰ ਵੀ ਗੁਣ ਸਮਝਦੇ ਹਾਂ, ਗੁਸਤਾਖੀ ਮਾਫ, ਅਸੀਂ ਵਹਿਮਾਂ ਭਰਮਾਂ ਨੂੰ ਵੀ ਕੀ ਸਮਝਦੇ ਹਾਂ, ਗੁਣ ਸਮਝਦੇ ਹਾਂ। ਅਸੀਂ ਆਪਣੇ ਸਵਾਰਥਾਂ ਅਤੇ ਲਾਲਚਾਂ ਕਰਕੇ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਰੱਖਦੇ ਉਹਨੂੰ ਵੀ ਆਪਾਂ ਗੁਣ ਸਮਝਦੇ ਹਾਂ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਵੀ ਜੇ ਕੋਈ ਬੰਦਾ ਰੱਬ ਦੇ ਦਰ ਦੇ ਉੱਤੋਂ ਕਹਿ ਰਿਹਾ ਵੀ ਰੱਬਾ ਮੈਨੂੰ ਪੁੱਤਰ ਦੇ, ਮੈਨੂੰ ਗੱਡੀ ਦੇ, ਮੈਨੂੰ ਕਾਰ ਦੇ, ਮੈਨੂੰ ਕਾਰੋਬਾਰ ਦੇ, ਇਹਦੇ ਵਿੱਚ ਗੁਣ ਕਿੱਥੋਂ ਆ ਗਏ? ਇਹਦੇ ਵਿੱਚ ਟਿਕਾ ਵਾਲੀ ਗੱਲ ਕਿੱਥੋਂ ਆ ਗਈ? ਇਹਦੇ ਵਿੱਚ ਧਰਮ ਕਿੱਥੋਂ ਆ ਗਿਆ? ਇਹ ਇਸ ਚੀਜ਼ ਦਾ ਧਰਮ ਨਾਲ ਕੀ ਸੰਬੰਧ ਹੈ? ਧਰਮ ਤੇ ਵੱਖਰੀ ਚੀਜ਼ ਹੈ। ਧਰਮ ਤੇ ਹੁੰਦਾ ਹੈ ਵੀ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਕਮਾਉਣਾ, ਗੁਰੂ ਦੀ ਮਤ ਨੂੰ ਜੀਵਨ ਵਿੱਚ ਧਾਰਨ ਕਰਨਾ। ਹੁਣ ਮੈਂ ਗੱਡੀ ਮੰਗ ਰਿਹਾ ਆਪਣੇ ਲਈ, ਮੰਗ ਰਿਹਾ ਪਦਾਰਥਾਂ ਲਈ, ਪਦਾਰਥ ਹੈ ਨਾ ਇਹ, ਤੋ ਇਹਨੂੰ ਗੁਣ ਗਾਉਣਾ ਨਹੀਂ ਕਹਿੰਦੇ। ਮੈਂ ਪੁੱਤਰ ਮੰਗ ਰਿਹਾ, ਮੇਰਾ ਆਪਣਾ ਲਾਲਚ ਹੈ, ਮੈਨੂੰ ਲੱਗਦਾ ਵੀ ਨਹੀਂ ਧੀ ਹੈ ਇਕੱਲੀ ਤੇ ਕੰਮ ਖਰਾਬ ਨਾ ਹੋ ਜਾਵੇ ਕਿਤੇ। ਤੋ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ ਵੀ ਇਹ ਖੜੀ ਰੱਬ ਦੇ ਗੁਣ ਨੇ। ਰੱਬ ਦੇ ਗੁਣ ਧਰਮ ਕੀ ਹੈ? ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹੋ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੋ ਧਰਮ ਦੀ ਡੈਫੀਨੇਸ਼ਨ ਜਿਹੜੀ ਹੈ ਨਾ, ਉਹ ਇਹ ਨਹੀਂ ਹੈਗੀ, ਤੇ ਸਾਨੂੰ ਸਿਖਾਇਆ ਇਹੋ ਹੀ ਜਾਂਦਾ, ਅਸੀਂ ਧਰਮ ਦੀ ਡੈਫੀਨੇਸ਼ਨ ਇਹੋ ਹੀ ਸਮਝਦੇ ਹਾਂ। ਬੰਦਾ ਜੇ ਜਪਜੀ ਸਾਹਿਬ ਦਾ ਗੁੜਕਾ ਪੜ੍ਹ ਕੇ ਬੈਠਾ, ਉਹਨੂੰ ਪੁੱਛੋ ਕਿਉਂ ਬੈਠਾ, ਉਹ ਕਹਿੰਦਾ ਮੈਂ ਪੀ ਆਰ ਲਈ ਬੈਠਾ। ਹੁਣ ਪੀ ਆਰ ਰੱਬ ਦੇ ਗੁਣ ਕਿਵੇਂ ਹੋ ਗਏ? ਉਹ ਤਾਂ ਫਿਰ ਪੀ ਆਰ ਲਈ ਬਹਿ ਗਿਆ ਨਾ, ਉਹ ਤੇ ਆਪਣੇ ਲਾਲਚ, ਆਪਣੇ ਸਵਾਰਥ, ਆਪਣੇ ਹਿਰਸ ਕਰਕੇ ਬੈਠਾ। ਜੇ ਕਿਤੇ ਪੀ ਆਰ ਦਾ ਮਸਲਾ ਨਾ ਹੁੰਦਾ ਤੇ ਹੋ ਸਕਦਾ ਉਹ ਗੁੜਕਾ ਵੀ ਨਾ ਚੁੱਕਦਾ, ਇੱਦਾਂ ਹੀ ਹੈ ਨਾ। ਇਸ ਕਰਕੇ ਰੱਬੀ ਗੁਣ ਗਾਉਣੇ ਵੱਖਰੀ ਚੀਜ਼ ਹੈ, ਤੁਹਾਡੀਆਂ ਆਪਣੀਆਂ ਲਾਲਸਾਵਾਂ ਨੇ, ਤੁਹਾਡੇ ਆਪਣੀ ਪਦਾਰਥਾਂ ਦੀ ਡਿਮਾਂਡ ਹੈ, ਇਹਨੂੰ ਧਰਮ ਨਹੀਂ ਕਹਿੰਦੇ। ਇਹ ਇਸ ਕਰਕੇ ਨਹੀਂ ਹੈ। ਤੋ ਗੁਰੂ ਕਿਰਪਾ ਕਰੇ, ਠੀਕ ਹੈ ਮੰਗਦੇ ਲੋਕ ਰੱਬ ਕੋਲੋਂ ਹੀ ਹੈ, ਮੰਗਣ ਵਿੱਚ ਕੋਈ ਅਰਜ਼ ਨਹੀਂ, ਪਰ ਇਹਨੂੰ ਡਿਫਰੈਂਸ਼ੀਏਟ ਜ਼ਰੂਰ ਕਰ ਲਓ, ਇਹਨੂੰ ਫਰਕ ਜ਼ਰੂਰ ਪਾ ਕੇ ਵੇਖ ਲਓ। ਇਹਨੂੰ ਧਰਮ ਹੋਰ ਚੀਜ਼ ਹੈ। ਧਰਮ ਲਈ ਗੁਰੂ ਦੀ ਬਖਸ਼ੀ ਹੋਏ ਗੁਣਾਂ ਨੂੰ ਜੀਵਨ ਵਿੱਚ ਲਿਆਉਣਾ ਪੈਣਾ, ਗੁਰੂ ਦੇ ਗਿਆਨ ਨੂੰ ਜੀਵਨ ਦਾ ਆਧਾਰ ਬਣਾਉਣਾ ਪੈਣਾ, ਉਹ ਧਰਮ ਵੱਖਰੀ ਚੀਜ਼ ਹੈ, ਸਾਡੀਆਂ ਡਿਮਾਂਡਾਂ ਵੱਖਰੀ ਚੀਜ਼ ਨੇ। ਤੋ ਗੁਰੂ ਕਿਰਪਾ ਕਰੇ, ਬਾਬਾ ਜੀ ਨੇ ਕਿਹਾ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਅਖੀਰਲੀ ਅਗਲਾ ਜਿਹੜਾ ਬਚਨ ਹੈ, ਜਨ ਨਾਨਕ ਕੀ ਹਰ ਆਸ ਪੁਜਾਵੋ, ਆ ਇਹ ਧਰਮ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੀ ਆਸ ਪੂਰੀ ਕਰੋ ਵਾਹਿਗੁਰੂ ਜੀ। ਮਹਾਰਾਜ ਕੀ ਆਸ ਹੈ? ਹਰ ਦਰਸ਼ਨ, ਆ ਹੈ ਮੇਰੀ ਆਸ, ਇਹਨੂੰ ਧਰਮ ਕਹਿੰਦੇ ਨੇ। ਜਨ ਨਾਨਕ ਕੀ ਹਰ ਆਸ ਪੁਜਾਵੋ, ਹਰ ਦਰਸ਼ਨ ਸ਼ਾਂਤ ਸਰੀਰ। ਮੇਰੀ ਆਸ ਹੀ ਹੈ ਵੀ ਮੈਂ ਤੇਰੇ ਦਰਸ਼ਨ ਕਰਾਂ ਤੇ ਮੇਰੇ ਹਿਰਦੇ ਵਿੱਚ ਠੰਡ ਪੈ ਜਾਵੇ, ਆ ਹੈ ਧਰਮ, ਆ ਹੈ ਮੇਰੀ ਇੱਛਾ। ਤੋ ਅਸੀਂ ਜਿਹੜੀਆਂ ਸਾਡੀਆਂ ਆਪਣੀਆਂ ਬਾਹਰ ਦੀਆਂ ਆਸਾਂ ਹੁੰਦੀਆਂ ਨੇ ਉਹਨਾਂ ਨੂੰ ਧਰਮ ਸਮਝ ਲੈਂਦੇ ਹਾਂ, ਨਹੀਂ ਨਹੀਂ ਉਹ ਧਰਮ ਨਹੀਂ ਹੈਗਾ। ਤੁਹਾਡੇ ਘਰੇ ਮੁੰਡਾ ਜੰਮ ਪਿਆ, ਤੁਸੀਂ ਲੰਗਰ ਲਾ ਦਿੱਤਾ, ਇਹ ਧਰਮ ਨਹੀਂ ਹੈ। ਇਹ ਸੀ ਵੀ ਤੁਹਾਨੂੰ ਕੁਝ ਮਿਲਿਆ, ਤੁਸੀਂ ਉਹਦੇ ਬਦਲੇ ਕੁਝ ਕਰ ਦਿੱਤਾ, ਬਸ ਦੈਟਸ ਆਲ। ਧਰਮ ਹੈ ਵੀ ਜਦੋਂ ਉਸ ਮੁੰਡੇ ਦੇ ਵਿੱਚ ਜਾਂ ਤੁਹਾਡੇ ਵਿੱਚ ਇਖਲਾਕ ਆਵੇਗਾ, ਗੁਰੂ ਵਾਲੀ ਵਿਚਾਰ ਆਵੇਗੀ, ਉਹ ਧਰਮ ਹੈ। ਤੁਸੀਂ ਪੀ ਆਰ ਹੋ ਗਏ, ਤੁਸੀਂ ਅਰਦਾਸ ਬੇਨਤੀ ਕਰ ਦਿੱਤੀ, ਇਹ ਧਰਮ ਨਹੀਂ ਹੈ। ਇਹ ਹੈ ਵੀ ਤੁਹਾਡੀ ਕੋਈ ਆਸ ਸੀ ਉਹ ਪੂਰੀ ਹੋ ਗਈ, ਉਹਦੇ ਬਦਲੇ ਤੁਸੀਂ ਕੁਝ ਕਰ ਦਿੱਤਾ। ਧਰਮ ਇਹ ਹੈ ਵੀ ਜੇ ਜਿਸ ਦਿਨ ਮੈਂ ਗੁਰੂ ਵਾਲੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਕਮਾਵਾਂਗਾ, ਉਹਨੂੰ ਧਰਮ ਕਹਿੰਦੇ ਨੇ। ਤੋ ਜੇ ਤੁਸੀਂ ਇਸ ਕਸਵੱਟੀ 'ਤੇ ਲਾ ਕੇ ਵੇਖ ਲਓ ਗੱਲ ਨੂੰ, ਤਾਂ ਤੁਹਾਨੂੰ ਲੱਗਦਾ ਵੀ ਦੁਨੀਆਂ ਵਿੱਚ ਲੋਕ ਧਰਮ ਕਮਾ ਰਹੇ ਨੇ, ਫਿਰ ਤਾਂ ਧਰਮ ਬਹੁਤ ਘੱਟ ਰਹਿ ਜਾਵੇਗਾ। ਹਾਂ, ਲੋਕ ਧਰਮ ਜ਼ਰੂਰ ਰਹਿ ਜਾਵੇਗਾ, ਲੋਕ ਧਰਮ ਜ਼ਰੂਰ ਰਹਿ ਜਾਵੇਗਾ। तो गुरु कृपा करे महाराज ने जिहड़ी बख्शिश की आख्या मेरी आस ये है दर्शन मांगो दे प्यारे, आख्या मेरी आस ही तेरे दर्शन की है। निके पदार्थ पदूर्थ से बहुत थले वालियां खेडा रह गई, दर्शन मांगो दे प्यारे तुमरी सेवा कौन कौन ना तारे। मेरी आस ये है दर्शन देख जीवा गुर तेरा, मैं ते तेरे दर्शनां नूं वेख के जीऊ ना, मैं इत्थे खलोता। इस करके बाबा जी ने अखीरली पंक्ति विच गल लियाण के इत्थे मुकाई वी सतगुर दी मत लईए जिहड़ी सानूं धीरज देवेगी। ते दूजी गल आखी वी आस मेरी ये है वी जन नानक की हर आस पुजावू हर दर्शन शांत शरीर, तेरे दर्शनां द्वारा मेरा जिहड़ा शरीर है इहदे विच शांति आउणी है, इहदे विच ठंडक आउणी है, आ है मेरी आस, यह है मेरी इच्छा। तो गुरु कृपा करे इहनूं ही फिर आपां बाणी विचों पढ़दे वी इच्छा पूरक सर्व सुख दाता हर जाकै वस है काम धेना, सो ऐसा हर त्याई है मेरे जीअड़े तां सर्व सुख पावै। उस हरी दे गुणा नूं त्याउणा, सो ऐसा हर त्याई है मेरे जीअड़े, जदों जिंद ने उहनूं त्या लिया ना उहदे गुण गाए ते इहो ही सारे सुख आ गए, तां सर्व सुख पावै मेरे मना, समझ ला सारे सुखां दी प्राप्ति इहदे विच आ गई। तो गुरु कृपा करे जी, धन्नवाद। आओ अगलेरा प्रोग्राम ज्ञानी जी पासों सरवण करो। वाहिगुरु जी का खालसा वाहिगुरु जी की फतेह।
1: धन्नवाद सत्कारयोग भाई गुरशरण सिंह जी चीमा होना दा, जवाब संगतां दे नाल पावन मुख वाक दी कथा विचार दी सांझ कर रहे सन। आप संगतां दा भी धन्नवाद है। भलके गुरद्वारा साहिब विखे नगर जनेद प्रेरी संगत वालों तो सेवक परिवार वालों दो श्री अखंड पाठ साहब आरंभ होणगे, जिन्हां दे भोग एतवार सवेरे 9:30 पैणगे, उपरंत हफ्तावारी दीवान सजणगे। परिवारां ते नगर निवासियों वालों बेनती, आप जी ने दर्शन देने की कृपालता करनी जी। गुरबाणी संथ्या क्लास हर हफ्ते सोमवार तो वीरवार शाम 7 to 8 तक लगती है। जिन्हां संगतां ने गुरबाणी संथ्या क्लास अटेंड करनी हो अपना नाम तो फोन नंबर नोट करवाने की कृपालता करनी जी। अमृत संचार 13 September दिन एतवार सवेरे 9:30 होणगे। जिन्हां बिलाखियां ने खंडे बाटे दी पौल अमृत छकना होवे ओह वी अपना नाम ते फोन नंबर नोट करवाउण दी कृपालता करनी जी। सरवण करदे हां गुरबाणी शब्द कीर्तन सत्कारयोग भाई हरजिंदर सिंह जी बीट साहिब वालियां दे कीर्तनी जथे पासों भुल्लां चुक्कां दी खिमा। आप संगतां दा धन्नवाद। वाहिगुरू जी का खालसा वाहिगुरू जी की फतेह।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਪੁੱਲਾਂ ਹੋ ਜਾਂਦੀਆਂ ਹਨ, ਆਪ ਗੁਰ ਕੀ ਸੰਗਤ ਗੁਰੂ ਸਾਹਿਬ ਬਖਸ਼ਣਯੋਗ। ਸੋ ਅਗਲੇ ਸਮੇਂ ਵਾਸਤੇ ਭਾਈ ਗੁਰਸਿੰਘ ਸਿੰਘ ਜੀ ਉਹਨਾਂ ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸ਼੍ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तुमरी महिमा बरन ना सकूं।

जाति आवा गवन बिलाई रहाओ। बहुविध धर्म नरूपी है

ਜਿਹ ਸਾਧੂ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦੈ ਬਸੈ

0: अनक जतन निग्रह किया टारी ना टरे प्रम फास प्रेम भगत नहीं उपजै ता ते रविदास उदास। अनक जतन निग्रह किए टारी ना टरे प्रम फास प्रेम भगत नहीं उपजै ता ते रविदास उदास। जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहिया दी जोत साहिब सचे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सजे दीवाना दीआं हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है। आप सब सतगुरु की अमृतमयी बाणी दे कीर्तन मेरे तो पहला गुरु करके रागी जथे पासों सरवण कर रहे सी। तो आओ साध संगत समा है लड़ीवार चल रही गुरु ग्रंथ साहब की पावन बाणी की कथा विचार दा विचारां नूं आरंभण तो पहला जिन्हें शरीर आप सतगुरां दे हजूर बैठे हो जां घरां विच मीडिया के माध्यम राही सरवण कर रहे हो आपस विच फतेह दी सांझ पाईए जी। वाहिगुरु जी का खालसा वाहिगुरु जी की फतेह। पावन शब्द गौड़ी बैरागण विच भगत रविदास साहब जी की रसना तो उचारण किया होया गुरु ग्रंथ साहब जी के अंक 346 दे उत्ते सुभायमान है। भगत रविदास साहब जी ने इस पावन शब्द दे विच पंडतां वल्लों जो लोकां दे विच वहम भरम कर्मकांड जां युगां दी वंड दे नाल कुछ चीज़ां दा प्रचार कीता गया उहदियां उदाहरणां ते एग्जाम्पल्स दे के कुछ सवाल भी कीते ने ते उन्हां सवालां दे जवाब जिहड़े ने उह भगत जी ने अपने शब्द दे विच आप भी दित्ते ने। शब्द दी जिहड़ी परंपरा हुंदी है उह मुख तौर उत्ते जिहड़े युग ने जिवें सतयुग हो गया त्रेता हो गया द्वापर ते जिहनूं हुण कलयुग कहा जांदा है क्योंकि चार युगां दा जिक्र हिंदुइज्म दे विच हिंदू मत दे विच इदां कीता जांदा है जिहड़ा सतयुग है इत्थे जदों लोक रहिंदे सन ते बड़े सती लोक हुंदे सन बड़े नेक लोक हुंदे सन। त्रेता जिहड़ा है इहदे विच जगां दी प्रधानता हो गई यग करन लग पए लोकी देवी देवतियां दी खुशी लैण वास्ते। द्वापर दे विच पूजा शुरू हो गई ते कलयुग जिहड़ा है जिन्हों के अजोके समय नूं कहा जांदा। आपां आम तुसीं वेखो ये शब्द साडी ज़हनियत उत्ते किड्डे डूंघे उतरे ने। बंदा कहिंदा है वी ये कलयुग दा दौर है जाणी कि हुण ते सब कुछ जो हो रहा है वह बुरा ही हो रहा है चंगा नहीं हो रहा। पर जे थोड़ा जिहा असीं गल्लां नूं समझण दा यतन करिए ना ते जिन्हां नूं कदी सतयुग कहा गया त्रेता कहा गया द्वापर कहा गया जिहड़े बीत चुके युग ने जिन्हां दे विच वख वख अवतारां नूं पूजिया गया भी किसी युग विच राम की प्रधानता होई किसी युग दे विच कृष्ण नूं पूजिया गया कि उन्हां युगां दे विच कोई बंदा माड़ा नहीं सी बुराई ते उस लंघ चुके युगां दे विच वी सी ते जिन्हों अजोका कलयुग कहा जाता है ये बारे तो यह गल बड़ी स्पष्ट की गई खास करके हिंदुइज्म की फलोसफी दे विच कि कलयुग जिहड़ा है इत्थे ये तो बुरा ही समा है जाने कि जिहड़ा बाहर का इनवायरमेंट है समा है तो माड़ा ही है ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਨਹੀਂ, ਬਾਹਰ ਦਾ ਸਮਾਂ ਨਾ ਮਾੜਾ ਹੁੰਦਾ ਹੈ ਅਤੇ ਨਾ ਚੰਗਾ ਹੁੰਦਾ ਹੈ, ਸਮਾਂ ਸਮਾਂ ਹੈ। ਹਾਂ, ਬੰਦੇ ਦੇ ਅੰਦਰ ਜ਼ਰੂਰ ਕਲਯੁੱਗ ਵਰਤਦਾ ਹੈ, ਸੁਭਾਅ ਬੰਦੇ ਦਾ ਜਿਹੜਾ ਹੈ ਉਹ ਕਲਯੁੱਗੀ ਹੋ ਜਾਂਦਾ ਹੈ, ਅਤੇ ਕਲਯੁੱਗੀ ਸੁਭਾਅ ਨੂੰ ਮੇਟਣ ਦੇ ਲਈ ਗੁਰੂ ਦਾ ਸ਼ਬਦ ਬੰਦੇ ਦਾ ਸਹਾਈ ਬਣਦਾ ਹੈ ਅਤੇ ਬੰਦੇ ਦੇ ਅੰਦਰ ਦਾ ਕਲਯੁੱਗ ਜਿਹੜਾ ਹੈ ਉਹ ਖਤਮ ਹੋ ਜਾਂਦਾ। ਤੋ ਕਲਯੁੱਗ ਦਾ ਸਿੱਧਾ ਜਿਹਾ ਅਰਥ ਹੈ ਅਗਿਆਨਤਾ, ਬੇਸਮਝੀ, ਕੂੜਾ ਜੀਵਨ ਜਿਉਣਾ, ਝੂਠਾ ਜੀਵਨ ਜਿਉਣਾ, ਇਹਨੂੰ ਆਪਾਂ ਕਲਯੁੱਗ ਕਹਿ ਸਕਦੇ ਹਾਂ। ਤੁਸੀਂ ਆਸਾ ਕੀ ਵਾਰ ਦਾ ਜੇ ਕੀਰਤਨ ਸੁਣਿਆ ਹੋਵੇ ਤਾਂ ਉੱਥੇ ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਉਹਨਾਂ ਨੇ ਕਿਹਾ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ। ਮੇਰ ਦਾ ਅਰਥ ਹੁੰਦਾ ਜੀ ਸ਼੍ਰੋਮਣੀ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਜਿਹੜਾ ਸਭ ਤੋਂ ਜ਼ਰੂਰੀ ਹੋਵੇ, ਸਭ ਤੋਂ ਉੱਤਮ ਹੋਵੇ। ਬਾਬਾ ਜੀ ਕਹਿੰਦੇ ਨੇ ਵੀ ਇਹ ਨਾਨਕ 84 ਲੱਖ ਜੂਨਾਂ ਵਿੱਚ ਸਭ ਤੋਂ ਮੇਰੂ, ਵੈਸੇ ਜਿਹੜੀ ਮਾਲਾ ਹੁੰਦੀ ਹੈ ਨਾ ਉਹਦੇ ਵਿੱਚ ਇੱਕ ਮਣਕਾ ਹੁੰਦਾ, ਇਹਨੂੰ ਮੇਰੂ ਮਣਕਾ ਕਹਿੰਦੇ ਨੇ, ਉਹ ਸਭ ਤੋਂ ਵੱਡਾ ਮਣਕਾ ਹੁੰਦਾ ਉਹਦੇ ਵਿੱਚ। ਇੱਦਾਂ ਮੇਰ ਪਰਬਤ ਵੀ ਹੈ, ਜਿਹੜਾ ਪਰਬਤਾਂ ਦੇ ਵਿੱਚੋਂ ਸਭ ਤੋਂ ਉੱਤਮ ਪਰਬਤ ਹੈ ਉਹਨੂੰ ਮੇਰੂ ਪਰਬਤ ਵੀ ਕਿਹਾ ਜਾਂਦਾ, ਸ਼ਮੇਰ ਕਿਹਾ ਜਾਂਦਾ। ਤੋ ਸਤਿਗੁਰੂ ਕਹਿੰਦੇ ਨੇ ਜਿੰਨੀਆਂ ਜੂਨਾਂ ਅਸੀਂ ਵੇਖ ਰਹੇ ਹਾਂ ਨਾ ਸੰਸਾਰ ਦੇ ਵਿੱਚ, ਜਿਹੜੀਆਂ ਸਾਨੂੰ ਨਿਗਾਹ ਵਿੱਚ ਦਿਸ ਰਹੀਆਂ ਨੇ, ਕੁੱਤਾ, ਬਿੱਲੀ, ਸੂਰ, ਘੋੜੇ, ਗਧੇ, ਜਿੰਨੀਆਂ ਵੀ ਜੂਨਾਂ ਨੇ, ਇਹਨਾਂ ਸਭ ਤੋਂ ਜੇ ਕੋਈ ਮੇਰ ਜੂਨੀ ਹੈ, ਉੱਤਮ ਜੂਨੀ ਹੈ, ਤੇ ਉਹ ਬੰਦੇ ਦਾ ਸਰੀਰ ਹੈ। ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ। ਤੇ ਮਨੁੱਖਾ ਸਰੀਰ ਮਨ ਨੂੰ ਇੱਕ ਰੱਥ ਹੈ, ਜਿਹਦੇ ਜਿਹਨੂੰ ਚਲਾਉਣ ਵਾਲਾ ਇੱਕ ਰਥਵਾਈ ਹੈ। ਜਿਵੇਂ ਗੱਡੀ ਕਹਿ ਲਓ ਤੇ ਗੱਡੀ ਨੂੰ ਚਲਾਉਣ ਵਾਲਾ ਇੱਕ ਡਰਾਈਵਰ ਹੋ ਗਿਆ। ਪਹਿਲੇ ਸਮਿਆਂ ਦੇ ਵਿੱਚ ਰੱਥ ਹੁੰਦੇ ਸੀ, ਇਸ ਕਰਕੇ ਉਦਾਹਰਨ ਉਹ ਦੇ ਦਿੱਤੀ ਵੀ ਬੰਦੇ ਦਾ ਸਰੀਰ ਜਿਹੜਾ ਹੈ ਨਾ ਉਹ ਕੀ ਹੈ, ਉਹ ਰੱਥ ਹੈ ਤੇ ਬੜਾ ਲੰਮਾ ਸਫ਼ਰ ਹੈ, ਤੇ ਮਨੁੱਖ ਇਹਦੇ ਵਿੱਚ ਮੁਸਾਫਰ ਹੈ ਜਿਹੜਾ ਕਿਸੇ ਨਾ ਕਿਸੇ ਦੀ ਅਗਵਾਈ ਵਿੱਚ ਚੱਲ ਰਿਹਾ। ਜਿਵੇਂ ਜਿਹੜੀ ਗੱਡੀ ਹੁੰਦੀ ਹੈ ਉਹ ਡਰਾਈਵਰ ਦੀ ਅਗਵਾਈ ਵਿੱਚ ਚੱਲਦੀ ਹੈ, ਜਿੱਧਰ ਨੂੰ ਸੈਲਫ ਮਾਰ ਕੇ ਉਹਨੂੰ ਲੈ ਜਾਵੇਗਾ ਉਹਨੇ ਉੱਧਰ ਨੂੰ ਤੁਰ ਜਾਣਾ। ਇਹ ਨਹੀਂ ਹੋ ਸਕਦਾ ਵੀ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਹੋਰ ਬੰਨੇ ਤੁਰ ਜਾਵੇ। ਤੋ ਚਲਾਉਣ ਵਾਲੇ ਦੇ ਉੱਤੇ ਡਿਪੈਂਡ ਕਰਦੀ ਹੈ, ਚਲਾਉਣ ਵਾਲਾ ਨਸ਼ਈ ਹੋਵੇ, ਚਲਾਉਣ ਵਾਲੇ ਨੂੰ ਜਾਂਚ ਨਾ ਹੋਵੇ ਤੇ ਨੁਕਸਾਨ ਉਨਾ ਹੀ ਹੋਵੇਗਾ। ਤੋ ਸਾਡਾ ਸਰੀਰ ਮਨ ਉਹ ਇੱਕ ਗੱਡੀ ਹੈ, ਇੱਕ ਰੱਥ ਹੈ, ਤੇ ਅਸੀਂ ਉਹਨੂੰ ਚਲਾਉਣ ਵਾਲੇ ਜਿਹੜਾ ਸਾਡਾ ਮਨ ਹੈ ਇਹਨੂੰ ਲਈ ਫਿਰਦਾ ਯਾਰ ਬੰਨੇ। ਨਾਨਕ ਮੇਰ ਸਰੀਰ ਕਾ, ਬਾਬਾ ਜੀ ਨੇ ਆਖਿਆ ਜਿਹੜਾ ਇਹ ਉੱਤਮ ਸਰੀਰ ਹੈ, ਸ਼੍ਰੋਮਣੀ ਸਰੀਰ ਹੈ, ਇਹ ਰੱਥ ਹੈ ਤੇ ਇਹਦਾ ਇੱਕ ਰਥਵਾਈ ਹੈ ਮੇਰਾ ਮਨ। ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾ। ਤੋ ਬਾਬਾ ਜੀ ਨੇ ਕਿਹਾ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁੱਝੈ ਤਾਹੇ। ਜਿਹੜੇ ਗਿਆਨੀ ਹੁੰਦੇ ਨੇ ਉਹ ਇਸ ਭੇਦ ਨੂੰ ਸਮਝਦੇ ਨੇ ਵੀ ਇਹ ਰੱਥ ਤੇ ਰਥਵਾਈ ਕਿਵੇਂ ਬਦਲਦੇ ਨੇ। ਤੋ ਅੱਗੇ ਮਹਾਰਾਜ ਇਹਦੀ ਵਿਆਖਿਆ ਕਰਦੇ ਹੋਏ ਕਹਿੰਦੇ ਨੇ ਸੱਤ ਯੁੱਗ, ਜਿਹਨੂੰ ਆਪਾਂ ਕਹਿੰਦੇ ਸਹੀ ਸਮਾਂ, ਸੱਤ ਯੁੱਗ ਚੰਗਾ ਸਮਾਂ। ਸਤਯੁੱਗ ਰੱਥ ਬੰਦੇ ਦਾ ਇਹ ਸਰੀਰ ਸਤਯੁੱਗੀ ਹੁੰਦਾ ਹੈ, ਇਹ ਜਿਹੜਾ ਰੱਥ ਹੈ ਸਰੀਰ ਰੂਪੀ ਰੱਥ ਜਿਹੜਾ ਹੈ ਇਹ ਸਤਯੁੱਗੀ ਹੋਵੇਗਾ, ਭਲਾ ਹੋਵੇਗਾ। ਕਿਵੇਂ? ਜਦੋਂ ਇਹਨੂੰ ਚਲਾਉਣ ਵਾਲਾ ਧਰਮ ਹੋਵੇਗਾ। ਸਤਯੁੱਗ ਰੱਥ ਸੰਤੋਖ ਕਾ, ਇਹ ਸੰਤੋਖੀ ਹੋਵੇਗਾ। ਜਦੋਂ ਜਿਹੜੀ ਇਹਦੀ ਅਗਵਾਈ ਹੈ ਨਾ ਉਹ ਧਰਮ ਕਰੇਗਾ। ਸਤਯੁੱਗ ਰੱਥ ਸੰਤੋਖ ਕਾ, ਧਰਮ ਅੱਗੇ ਰਥਵਾ। ਰਥਵਾ ਦਾ ਅਰਥ ਹੈ ਚਲਾਉਣ ਵਾਲਾ ਡਰਾਈਵਰ। ਜੇ ਸਾਡੇ ਸਰੀਰ ਨੂੰ ਚਲਾਉਣ ਵਾਲੀ ਗੁਰੂ ਕੀ ਮੱਤ ਹੈ ਤੇ ਸਮਝੋ ਸਾਡਾ ਸਰੀਰ ਕੀ ਬਣ ਗਿਆ, ਸਤਯੁੱਗ ਬਣ ਗਿਆ। ਅਸੀਂ ਸਤਯੁੱਗ ਵਿੱਚ ਜੀ ਰਹੇ ਹਾਂ, ਸਤਯੁੱਗ ਵਿੱਚ ਹੀ ਸਫ਼ਰ ਕਰ ਰਹੇ ਹਾਂ ਆਪਾਂ। ਜੇ ਜੀਵਨ ਵਿੱਚ ਸੰਤੋਖ ਹੈ, ਜੇ ਇਹਨੂੰ ਚਲਾਉਣ ਵਾਲਾ ਮਨ ਜਿਹੜਾ ਹੈ ਉਹ ਧਰਮੀ ਹੋ ਗਿਆ ਤੇ ਸਤਯੁੱਗ ਰੱਥ ਸੰਤੋਖ ਕਾ, ਧਰਮ ਅੱਗੇ ਰਥਵਾ। ਤੋ ਬਾਬਾ ਜੀ ਕਹਿੰਦੇ ਤ੍ਰੇਤਾ ਰੱਥ ਜਤੈ ਕਾ ਜੋਰ ਅੱਗੇ ਰਥਵਾ। ਹੁਣ ਇੱਕ ਯੁੱਗ ਮੰਨਿਆ ਗਿਆ ਜੀ ਤ੍ਰੇਤਾ। ਤੋ ਤ੍ਰੇਤੇ ਦੇ ਵਿੱਚ ਕੀ ਮੰਨਿਆ ਜਾਂਦਾ ਸੀ ਵੀ ਬੰਦਾ ਜਿਹੜਾ ਸੀ ਉਹ ਸੂਰਮਾ ਬਣ ਗਿਆ, ਜਤੀ ਹੋ ਗਿਆ, उन्हें अपने आप उत्ते काबू कर लिया। तो बाबा जी कहिंदे ने जिस मनुख का अपने आप उत्ते काबू हुंदा है ना वह त्रेते दे विच सफर करता। त्रेते विच त्रेते है रथ, जते का जोर अगे रथवा, फिर आख्या द्वापर रथ तपै का सत अगे रथवा, कि द्वापर वह युग है जिदे विच जिहड़ा तप रूप रथ है उस उहदी अगवाई सत करदा, रथवाई सत हुंदी है। हुण जिहड़े पॉइंट ते मैं तुहानूं लै के आउणा चाहुंदा, बाबे ने जिहड़ी अखीरली इत्थे पंक्ति रखी सी, आख्या कलयुग की है, कलयुग रथ अगन का, इहनूं महाराज ने कलयुग आख्या। समा कलयुग नहीं हुंदा। जदों बंदे दा ड्राइवर रथ दा, आ शरीर रूपी रथ दा जिहड़ा ड्राइवर है वह कूड़ बन जावे ना, झूठ बन जावे, तो बंदा कित्थे जी रहा है? कलयुग विच जी रहा है। इहनूं ही कलयुग, लोड़ ड्राइवर नूं बदलदी है, गड्डी उही हुंदी आ। माड़ा ड्राइवर होवे ते गड्डी नूं उह खराब कर दिंदा, नुकसान कर दिंदा। चंगा ड्राइवर होवे ते कई वार गड्डी दी लाइफ वध जांदी आ। तो गुरदेव महाराज कहते कोई बाहर का ऐसा समा नहीं है जिन्हों तुसी कलयुग कहो, जिन्हों तुसी सतयुग कहो, जिन्हों तुसी द्वापर कहो, जिन्हों तुसी त्रेता कहो। डिपेंड यह करती है गल भी जे थोड़े मन के कूड़ है, कुफर है, झूठ है, तो तुसी कलयुग में जी रहे हो। कलयुग रथ अगन का, त्रिश्ना की अग लगी हुई है। कूड़ अगे रथवा, थोड़ा जिहड़ा रथवाई है इस रथ नूं चलाउण वाला वह कूड़ बन गया है, कूड़। तो बाबा रविदास साहब ने अज जिथे इन्हां युगां की गल की, वेखो बाणी दे विच ना जी जिन्नी भी युगां की वंड है, ये सिर्फ एक एग्जाम्पल रूप में सानू समझाई है। रविदास जी जिहड़े ने वो हिंदू शास्त्रां की जिहड़ी ये युगां की वंड है ये नाल सहमत नहीं है भी इदां कुछ हुंदा भी है, भी एक समा कोई सतयुग का सी, फिर समा जिहड़ा है वो त्रेते का आ गया, फिर समा जिहड़ा है वो द्वापर का आ गया, हुण कलयुग चल रहा है। तो ऐसा नहीं है। हाँ, कई बाबियां ने अपनियां कहानियां किताबां दे विच बहुत कुछ ऐसा लिखिया भी एक तरह कलयुग जिहड़ा सी वह साढ़े महापुरखां नूं मिलिया, तो वह कहिंदा बाबा जी भी असीं सानूं भी कोई थां दिओ, सानूं भी कोई जगह दिओ अपने दरबार विच। चलो लिखण वाले ने साखी बनाई है, वैसे वह जिदे पै गया जी कलयुग, कहिंदा जी मैं मैनूं थां दिओ कोई अपने दरबार विच दूर। वह फिर बाबा जी ने कहते उन्होंने कहा भी जो कड़ाह प्रसाद की देग वरतनी होगी ना उदो तू आया करेगा। वह पिंडा में हुंदा सी ना, हुण तो चलो इत्थे तो गल गुरुद्वारे में बड़ी नॉर्मल हो गई भी हर रोज़ ही कड़ाह प्रसाद की देग वरतती है, जिहड़े वेले मर्जी तुसीं लै लो। वह पिंडा दे विच किते संगरांदी जां महीने मसिया कोई देग कड़ाह प्रसाद की बननी तो लोगों को बड़ा चा होना, तो वह फिर एक दूजे के उत्तों की हो के भी बाबा जी थोड़ी जी होर, थोड़ी जी होर, थोड़ी जी होर, यो चीज़ा होंगे सी उदो मिठा मुठा खाण। तो वह लिखिया उन्हें वह कहता जी महापुरखा ने कहा भी जदों कड़ाह प्रसाद की देग वरतेगी ना उदो कलयुग आया करूंगा। मतलब वो लड़ते लुड़ते होने आपस के उन्हें कहा वेखो आ कलयुग आ गया जी। तो कलयुग जिहड़ा है वह ना तो कोई बंदा है, ना वह कोई देश है भी जिथों चल के इत आ। कलयुगी बंदे का सुभा हों, सतयुगी भी बंदे का सुभा है। तो भगत रविदास साहब ने उदाहरण हिंदू शास्त्रां दीयां जरूर वरतियां ने, पर वो इस वंड दे नाल सहमत नहीं हाँ, क्योंकि उहदा वेखो कदी ते वह घोड़े आदिक मार के जग करन नूं जीवन का सही रस्ता कहिंदे ने। जिहड़ा जिहड़ा त्रेता है ना, त्रेता जगी, उहदे विच इहो कुछ हुंदा सी वी घोड़ा मार दिता, जग कर दिता, वी इहो ही जिंदगी का रस्ता है। कदी उन्होंने यह कहा भी तुसीं इदां करो भी किसी तीर्थ उत्ते इशनान करिया करो, इहो ही जीवन का मनोरथ है। तो किसी युग दे विच इह वख-वख कर्मां दी प्रधानता होई है जी, जिवें त्रेते दे विच सब तो उत्तम कर्म जिहड़ा ना धर्म दा उह इह मन्निया गया भी तुसीं जदों यग करोगे ते उदों देवते खुश होणगे, उदों रब खुश होवेगा। फिर इदां महाराज ने आख्या द्वापर पूजा चार, ते द्वापर दे विच जिन्नी तुसीं पूजा करोगे देवी देवतियां दी अवतारां दी, तो फिर जिहड़ा है तुहाडा इस जिहड़ा इंसानी फर्ज है ना वह पूरा होगा। हर युग का कोई ना कोई आपो अपना धर्म मिथ लिया गया, ਬਾਬੇ ਦੀ ਬਾਣੀ ਵਿੱਚ ਆਪਾਂ ਇੱਕ ਬਚਨ ਪੜ੍ਹਦੇ, ਚੌਂ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਬਾਬਾ ਜੀ ਨੇ ਕਿਹਾ ਮੈਂ ਨਿਬੇੜਾ ਹੀ ਕਰ ਦਿੱਤਾ ਵੀ ਐਵੇਂ ਚਾਰ ਯੁੱਗਾਂ ਦੇ ਵਿੱਚ ਇਹ ਨਾ ਹੋਵੇ ਵੀ ਕਿਸੇ ਯੁੱਗ ਵਿੱਚ ਤੁਸੀਂ ਤੀਰਥਾਂ 'ਤੇ ਨਹਾਉਂਦੇ ਫਿਰੋ, ਕਿਸੇ ਯੁੱਗ ਵਿੱਚ ਯੱਗ ਕਰਦੇ ਫਿਰੋ, ਕਿਸੇ ਯੁੱਗ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਕੋਈ ਵਿਸ਼ੇਸ਼ ਦੇਵੀ ਦੇਵਤਿਆਂ ਦੀ ਪੂਜਾ ਕਰੋ। ਆਖਿਆ ਨਹੀਂ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਇੱਕੋ ਹੀ ਖਜ਼ਾਨਾ ਹੁਣ ਤੁਹਾਨੂੰ ਦੇ ਕੇ ਚੱਲਿਆ, ਉਹ ਗੁਰੂ ਦੇ ਸ਼ਬਦ ਦਾ ਹੈ, ਇਹਨੇ ਹੀ ਤੁਹਾਡਾ ਕਲਿਆਣ ਕਰਨਾ, ਇਹਨੇ ਹੀ ਤੁਹਾਡਾ ਭਲਾ ਕਰਨਾ। ਤਾਂ ਕੋਈ ਐਸਾ ਕਰਮ ਕਰਨ ਦੀ ਲੋੜ ਨਹੀਂ, ਕੋਈ ਐਸੇ ਯੁੱਗ ਵਿੱਚ ਸਾਨੂੰ ਵਰਤਣ ਦੀ ਲੋੜ ਨਹੀਂ ਵੀ ਆਪਾਂ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਨਾ। ਤਾਂ ਭਗਤ ਜੀ ਨੇ ਇਸ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਇਹ ਆਖਿਆ ਹੈ ਵੀ ਕੁਦਰਤ ਦੇ ਨਿਯਮ ਜਿਹੜੇ ਨੇ ਨਾ ਉਹ ਅਟਲ ਆ। ਜਦੋਂ ਤੂੰ ਸੰਸਾਰ ਬਣਿਆ ਤੇ ਜਦੋਂ ਤੱਕ ਇਹ ਦੁਨੀਆਂ ਬਣੀ ਰਹੇਗੀ ਇਹਨਾਂ ਨਿਯਮਾਂ ਵਿੱਚ ਕੋਈ ਫਰਕ ਨਹੀਂ ਪੈਣਾ। ਫਿਰ ਯੁੱਗਾਂ ਦੀ ਕਿਹੜੀ ਗੱਲ ਆ ਗਈ, ਜਦੋਂ ਸ਼ੁਰੂ ਤੋਂ ਹੀ ਜਦੋਂ ਬਾਬਾ ਜੀ ਨੂੰ ਆਪਾਂ ਪੜ੍ਹਦੇ ਬਾਣੀ ਵਿੱਚੋਂ ਵੀ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਜਦੋਂ ਦੇ ਇਸ ਸੰਸਾਰ ਦੀ ਉਤਪਤੀ ਹੋਈ ਹੈ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਕੁਦਰਤ ਦੇ ਨਿਯਮਾਂ ਤੇ ਅਸੂਲਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ। ਉੱਦਾਂ ਹੀ ਦਿਨ ਹੈ, ਉੱਦਾਂ ਹੀ ਰਾਤ ਹੈ, ਉੱਦਾਂ ਹੀ ਹਵਾ ਚੱਲਦੀ ਹੈ, ਸਾਰਾ ਪੌਣ ਪਾਣੀ ਸਭ ਕੁਝ ਉੱਦਾਂ ਹੈ। ਫਿਰ ਯੁੱਗ ਵਿੱਚ ਕਿੱਥੋਂ ਆ ਗਏ? ਜਾਂ ਤੇ ਹੋਵੇ ਵੀ ਪਹਿਲੇ ਯੁੱਗ ਦੇ ਵਿੱਚ ਉਹ ਜਿਵੇਂ ਇੱਕ ਬਚਨ ਬਾਬਾ ਗੁਰੂ ਨਾਨਕ ਸਾਹਿਬ ਦਾ ਆਉਂਦਾ ਹੈ ਨਾ, ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਤੀਰਥ ਉੱਤੇ ਗਏ ਤੇ ਉੱਥੇ ਪੰਡਿਤ ਲੋਕਾਂ ਕੋਲੋਂ ਦਾਨ ਪੁੰਨ ਲੈ ਰਿਹਾ ਸੀ। ਅੱਜ ਵੀ ਇਹ ਰਿਵਾਜ ਬੜਾ ਚੱਲਦਾ ਦਾਨ ਪੁੰਨ ਲੈਣ ਦਾ। ਤੇ ਉਹ ਪੰਡਿਤ ਦਾਨ ਪੁੰਨ ਲੈ ਰਿਹਾ ਸੀ ਤੇ ਮਹਾਰਾਜ ਨੇ ਉਹਨੂੰ ਪੁੱਛਿਆ ਵੀ ਇੱਦਾਂ ਕਿਉਂ? ਕਹਿੰਦਾ ਵੇਖੋ ਜੀ, ਹੁਣ ਕਲਯੁੱਗ ਆ ਗਿਆ ਤੇ ਦਾਨ ਪੁੰਨ ਲੈਣਾ ਤੇ ਫਿਰ ਜ਼ਰੂਰੀ ਹੈ। ਹੁਣ ਉਹਨੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਆਖੀ ਵੀ ਕਲਯੁੱਗ ਜਿਹੜਾ ਹੈ ਉਹਦਾ ਪਹਿਰਾ ਬੜਾ ਜ਼ੋਰ 'ਤੇ ਹੈ ਤੇ ਮੈਂ ਦਾਨ ਪੁੰਨ ਲਊਂਗਾ ਤੇ ਉਹਦੇ ਨਾਲ ਹੀ ਤੇ ਲੋਕਾਂ ਦਾ ਕਲਿਆਣ ਹੋ ਜਾਵੇਗਾ ਨਾ, ਉਹਦੇ ਨਾਲ ਲੋਕਾਂ ਦਾ ਭਲਾ ਹੋਵੇਗਾ। ਤਾਂ ਬਾਬਾ ਜੀ ਨੇ ਉੱਥੇ ਸ਼ਬਦ ਜਿਹੜਾ ਹੈ ਉਹ ਬੜਾ ਪਿਆਰਾ ਉਚਾਰਨ ਵੀ ਕੀਤਾ, ਉਹਨੂੰ ਸਮਝਾਇਆ। ਮਹਾਰਾਜ ਉਹਨੂੰ ਪੁੱਛਦੇ ਨੇ ਵੀ ਕਲਯੁੱਗ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਪਰਿਭਾਸ਼ਾ ਦੱਸ। ਬੋਲ ਹੈ ਵੀ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਮਹਾਰਾਜ ਨੇ ਆਖਿਆ ਉਹੀ ਚੰਦਰਮਾ, ਉਹੀ ਤਾਰੇ, ਉਹੀ ਦਿਨ, ਉਹੀ ਰਾਤ, ਮੈਨੂੰ ਇਹ ਦੱਸ ਵੀ ਫਰਕ ਕੀ ਪੈ ਗਿਆ, ਵੀ ਕਿਹੜੀ ਚੀਜ਼ ਵੱਲ ਵੇਖ ਕੇ ਕਿਹਾ ਜਾਵੇ ਵੀ ਆਹ ਕਲਯੁੱਗ ਆ ਗਿਆ। ਹੁਣ ਜਿਵੇਂ ਨਵਾਂ ਸਾਲ ਆਉਣਾ ਗਾ ਅੱਗੇ, ਆਪਾਂ ਇੱਦਾਂ ਸਮਝ ਲਈਏ, ਜਿਹੜਾ ਨਵਾਂ ਸਾਲ ਹੈ ਜਦੋਂ 2027 ਦਾ ਵਰ੍ਹਾ ਆਵੇਗਾ, ਕੀ ਫਰਕ ਪਵੇਗਾ ਉਹਦੇ ਵਿੱਚ? ਉਦੋਂ ਸੂਰਜ ਨਹੀਂ ਚੜ੍ਹਨਾ, ਉਦੋਂ ਰਾਤ ਨਹੀਂ ਪੈਣੀ, ਉਦੋਂ ਦਿਨ ਨਹੀਂ ਹੋਣਾ, ਉਦੋਂ ਪਾਣੀ ਨੇ ਸਾਡੀ ਪਿਆਸ ਨਹੀਂ ਬੁਝਾਉਣੀ, ਉਦੋਂ ਗਰਮੀ ਨਹੀਂ ਲੱਗਣੀ ਕਿ ਠੰਡ ਨਹੀਂ ਲੱਗਣੀ? ਕਿਹੜੀ ਚੀਜ਼ ਵਿੱਚ ਫਰਕ ਪੈ ਜਾਵੇਗਾ ਜਦੋਂ 2027 ਦਾ ਵਰ੍ਹਾ ਆਵੇਗਾ? ਕਿਹੜੀ ਚੀਜ਼ ਵਿੱਚ ਫਰਕ ਪਵੇਗਾ ਕਿ ਉਦਣ ਲੋਕਾਂ ਦੀ ਗਰੀਬੀ ਘੱਟ ਜਾਣੀ ਆ, ਕਿ ਉਦਣ ਲੋਕਾਂ ਸਮਾਜ ਵਿੱਚ ਏਕਤਾ ਆ ਜਾਣੀ ਆ? ਕਿਹੜੀ ਚੀਜ਼ ਦਾ ਫਰਕ ਪੈਣਾ? ਫਿਰ ਤੁਸੀਂ ਕਿਵੇਂ ਤੈਅ ਕਰ ਲਿਆ ਵੀ ਅੱਜ ਨਵਾਂ ਸਾਲ ਚੜ੍ਹ ਗਿਆ? ਕੁਦਰਤ ਵਿੱਚ ਤੇ ਤੁਸੀਂ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਜੋ ਵੀ ਰਾਤੀ ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ, ਫਿਰ ਤੁਸੀਂ ਕਿੱਦਾਂ ਤੈਅ ਕਰ ਲਿਆ ਵੀ ਹੁਣ 2027 ਚੜ੍ਹ ਗਿਆ? ਕਿੱਦਾਂ? ਮਤਲਬ ਇਹ ਵੀ ਕਹਿ ਸਕਦੇ ਹੋ ਵੀ ਕੋਈ ਵੀ ਬੰਦਾ ਇੱਦਾਂ ਕਹਿ ਸਕਦਾ ਵੀ ਅੱਜ 15027 ਚੜ੍ਹ ਗਿਆ? ਹੁਣ ਇਹ ਗੱਲ ਹੋ ਸਕਦਾ ਔਕਵਰਡ ਲੱਗੇ, ਔਖੀ ਲੱਗੇ, ਪਰ ਜਿੱਦਾਂ ਤੁਸੀਂ 2000 ਵਰੇ ਪਹਿਲਾਂ ਕੈਲੰਡਰ ਚਲਾ ਲਿਆ ਤੇ ਕੋਈ ਇਹ ਵੀ ਕਹਿ ਸਕਦਾ ਵੀ 15000 ਪਹਿਲਾਂ ਸਾਲ ਪਹਿਲਾਂ ਦੁਨੀਆ ਸ਼ੁਰੂ ਹੋਈ ਹੈ ਤੇ ਮੇਰਾ ਕੈਲੰਡਰ ਉਦੋਂ ਤੋਂ ਚੱਲ ਰਿਹਾ ਵੀ ਮੇਰਾ ਭਾਈ 15027 ਜਿਹੜਾ ਹੈ ਉਹ ਵਰਾ ਆਰੰਭ ਹੋ ਗਿਆ। ਤਾਂ ਕੋਈ ਐਸਾ ਪਿੰਨ ਪੁਆਇੰਟ ਜਿੱਥੋਂ ਗੱਲ ਸ਼ੁਰੂ ਹੋ ਗਵੇ ਟਾਈਮ ਦੀ, ਉਹ ਤੇ ਹੈ ਹੀ ਕੋਈ ਨਹੀਂ। ਉਹ ਤੇ ਇੱਕੋ ਹੀ ਬਾਬੇ ਨੇ ਆਖਿਆ ਵੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਤਾਂ ਕਿਹੜੀ ਚੀਜ਼ ਦਾ ਫਰਕ ਪੈ ਜਾਣਾ 2027 ਦੇ ਵਿੱਚ? ਕਿਹੜੀ ਚੀਜ਼ ਹੈ ਜਿਹੜੀ ਬਦਲ ਜਾਣੀ ਹੈ? ਕੋਈ ਇੱਕ ਚੀਜ਼ ਆਪਾਂ ਇੱਦਾਂ ਦੀ ਗਿਣ ਕੇ ਵੇਖੀ? ਹਾਂ, ਇਹ ਹੋਵੇਗਾ ਵੀ ਮੌਤ ਵਾਲੇ ਬੰਨੇ ਆਪਾਂ ਇੱਕ ਸਟੈਪ ਹੋਰ ਵੱਧ ਜਾਣਾ, ਉਮਰ ਘੱਟ ਜਾਣੀ, ਚਮੜੀ ਬੁੱਢੀ ਹੋ ਜਾਣੀ, ਆਹ ਹੋ ਸਕਦਾ। ਤੇ ਉਹ ਅੱਜ ਤੱਕ ਹੁੰਦਾ ਆ ਤੇ ਅੱਗੇ ਇੱਦਾਂ ਹੀ ਹੁੰਦਾ ਰਹੇਗਾ। ਤਾਂ ਕੁਦਰਤ ਦੇ ਅਸੂਲਾਂ ਵਿੱਚ, ਕੁਦਰਤ ਦੇ ਨਿਯਮਾਂ ਦੇ ਵਿੱਚ 2027 ਨੂੰ ਕਿਹੜਾ ਪਾਣੀ ਨੇ ਪਿਆਸ ਨਹੀਂ ਬੁਝਾਉਣੀ? 2027 ਦੇ ਵਿੱਚ ਕਿਹੜੀ ਕੋਈ ਰਾਤ ਨਹੀਂ ਹੋਣੀ, ਕਿਹੜਾ ਕੋਈ ਦਿਨ ਨਹੀਂ ਹੋਣਾ, ਕਿਹੜਾ ਕੋਈ ਐਸਾ ਕੰਮ ਹੈ ਜਿਹੜਾ ਅੱਜ ਤੱਕ ਕਦੀ ਨਹੀਂ ਹੋਇਆ ਤੇ 2027 ਚ ਹੋ ਜਾਣਾ? ਤੋ ਸਾਰੀ ਹੀ ਧਰਤੀ ਉਦਾਂ ਰਹਿੰਦੀ ਹੈ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਖਿਆ, ਪੰਡਿਤ ਜੀ ਜਿਹੜਾ ਤੁਸੀਂ ਆ ਦੱਸ ਰਹੇ ਹੋ ਵੀ ਕਲਯੁੱਗ ਆ ਗਿਆ, ਮੈਨੂੰ ਦੱਸੋ ਵੀ ਇਹ ਕਿਹੜੇ ਮੁਲਕ ਚੋਂ ਆਇਆ? ਕਿੱਥੋਂ ਆਇਆ ਇਹ? ਤਾਂ ਬਾਬਾ ਜੀ ਨੇ ਗੱਲ ਸ਼ੁਰੂ ਕੀਤੀ, ਸੋਈ ਚੰਦ ਚੜ੍ਹੇ ਸੇ ਤਾਰੇ, ਉਹੀ ਚੰਦਰਮਾ ਉਹੀ ਤਾਰੇ, ਸੋਈ ਦਿਨੀ ਅਰ ਤਪਤ ਰਹਿ ਸਾ ਧਰਤੀ, ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਮ ਕੈਸੇ। ਉਹੀ ਧਰਤੀ ਉਹੀ ਹਵਾ। ਆਖਿਆ ਇਹ ਜਿਹੜਾ ਕਲਯੁਗ ਹੈ ਕਿੱਥੇ ਖੇਡਦਾ ਹੁੰਦਾ ਸੀ ਵੀ ਅੱਜ ਜੰਮ ਕੇ ਜਵਾਨ ਹੋ ਕੇ ਆ ਗਿਆ, ਕਿੱਥੇ ਰਹਿੰਦਾ ਸੀ? ਜੀਵਨ ਤਲਬ ਨਿਵਾਰ। ਬਾਬਾ ਜੀ ਨੇ ਕਿਹਾ ਪੰਡਿਤ ਅਸਲ ਵਿੱਚ ਗੱਲ ਇਹ ਹੈ ਵੀ ਖੁਦਗਰਜੀ ਆਪਣੇ ਜੀਵਨ ਵਿੱਚੋਂ ਕੱਢ। ਖੁਦਗਰਜੀ ਤੋਂ ਵੱਡਾ ਕੋਈ ਕਲਯੁਗ ਨਹੀਂ ਹੁੰਦਾ। ਜੀਵਨ ਤਲਬ ਨਿਵਾਰ, ਹੋਵੇ ਪ੍ਰਵਾਣਾ ਕਰੇ ਤਿੰਘਾਣਾ ਕਲ ਲੱਖਣ ਵਿਚਾਰ। ਬਾਬਾ ਜੀ ਨੇ ਕਿਹਾ ਖੁਦਗਰਜੀ ਦੇ ਹੇਠ ਆ ਕੇ ਜਰਵਾਣੇ ਬਣ ਕੇ ਕਮਜ਼ੋਰ ਲੋਕਾਂ ਉੱਤੇ ਜਦੋਂ ਜ਼ੁਲਮ ਕਰਦਾ ਹੈ ਨਾ, ਆਹ ਹੈ ਕਲਯੁਗ, ਇਹਨੂੰ ਕਲਯੁਗ ਕਿਹਾ। ਕਿਤੇ ਦੇਸ਼ ਨਾ ਆਇਆ ਸੁਣੀਐ, ਕਿਸੇ ਦੇਸ਼ ਨੂੰ ਥੋੜ੍ਹਾ ਚੱਲ ਕੇ ਆਉਂਦਾ ਵੀ ਅੱਜ ਇੰਡੀਆ ਤੋਂ ਕਲਯੁਗ ਇੱਥੇ ਚੱਲ ਕੇ ਆ ਗਿਆ, ਕਨੇਡਾ ਚੋਂ ਅਮਰੀਕਾ ਚਲੇ ਗਿਆ, ਅਮਰੀਕਾ ਚੋਂ ਐਰਕੀ ਕਨੇਡਾ ਆ ਗਿਆ, ਯੂਰਪ ਦੇ ਵਿੱਚੋਂ ਇੱਥੇ ਆ ਗਿਆ, ਇੱਥੋਂ ਉੱਥੇ ਚਲੇ ਗਿਆ। ਕਿਤੇ ਇੱਦਾਂ ਹੁੰਦਾ? ਇੱਦਾਂ ਤਾਂ ਕੁਝ ਵੀ ਨਹੀਂ ਹੁੰਦਾ। ਤਾਂ ਬਾਬਾ ਰਵਿਦਾਸ ਸਾਹਿਬ ਨੇ ਅੱਜ ਜਿਹੜੀ ਵਿਚਾਰ ਸਾਡੇ ਸਨਮੁੱਖ ਰੱਖੀ ਹੈ ਨਾ, ਉਹਨਾਂ ਨੇ ਆਖਿਆ ਪਾਰ ਕੈਸੇ ਪਾਏ ਬੁਰੇ, ਮੈਂ ਕਿਵੇਂ ਪਾਰ ਉਤਰਾਂ ਜਿਹੜੇ ਖਲਜਗਣਾ ਵਿੱਚ ਮੈਂ ਫਸਿਆ ਹੋਇਆ, ਜਿਹੜੇ ਜੰਮਣ ਮਰਨ ਦੇ ਗੇੜ ਵਿੱਚ ਮੈਂ ਫਸਿਆ ਹੋਇਆ, ਜਿਹੜੇ ਦੁੱਖਾਂ ਨੂੰ ਮੈਂ ਭੋਗ ਰਿਹਾ, ਮੈਨੂੰ ਦੱਸੋ ਮੈਂ ਇਹ ਤੋਂ ਪਾਰ ਕਿਵੇਂ ਨਿਕਲਾਂ? ਮੈਨੂੰ ਨਾ ਸੁਣਾਓ ਕਲਯੁਗ ਦੁਆਪਰ ਸਤਯੁਗ ਦੀਆਂ ਕਹਾਣੀਆਂ, ਜਿਹੜੀ ਮੇਰੀ ਹੁਣ ਦੀ ਅੰਦਰ ਦੀ ਸਿਚੁਏਸ਼ਨ ਹੈ, ਇੱਥੋਂ ਮੈਂ ਕਿਵੇਂ ਪਾਰ ਨਿਕਲਾਂ ਇਹਦੇ ਬਾਰੇ ਦੱਸੋ। ਪਾਰ ਕੈਸੇ ਪਾਏ ਬੋਰੇ, ਮੋਸੋ ਕਉ ਨ ਕਹੇ ਸਮਝਾਏ। ਇਹ ਜਿਹੜਾ ਸੰਸਾਰ ਰੂਪੀ ਸਾਗਰ ਹੈ ਜਿੱਥੇ ਮੈਂ ਭਟਕ ਰਿਹਾ ਹਾਂ, ਇੱਥੋਂ ਪਾਰ ਕਿਵੇਂ ਲੰਘਣਾ ਮੈਨੂੰ ਇਹ ਨਹੀਂ ਕੋਈ ਸਮਝਾਉਂਦਾ। ਆਖਿਆ ਜਾਂਤੇ ਆਵਾਗਮਨ ਬਿਲਾਏ, ਜਿਹਦੇ ਨਾਲ ਆਵਾਗਮਨ ਦਾ ਗੇੜ ਮੁੱਕ ਜਾਵੇ, ਜੰਮਣ ਮਰਨ ਦਾ ਗੇੜ ਮੁੱਕ ਜਾਵੇ। ਆਵਾਗੌਣ ਹੋਤ ਹੈ ਫੁਨ ਫੁਨੇ ਪ੍ਰਸੰਗ ਨਾ ਟੁੱਟੈ। ਬਾਬਾ ਜੀ ਕਹਿੰਦੇ ਕੋਈ ਇਹੋ ਜਿਹੀ ਗੱਲ ਵੀ ਦੱਸੋ। ਹੁਣ ਪਹਿਲੇ ਬੰਦ ਵਿੱਚ ਆਖਿਆ, ਆਖਿਆ ਸਤਯੁਗ ਸਤ ਤੇਤਾ ਜਗੀ। ਆਂਦੇ ਸਤਯੁਗ ਵਿੱਚ ਜਿਹੜੇ ਸੀ ਉਹ ਸੱਚੇ ਲੋਕ ਰਹਿੰਦੇ ਸਨ। ਉਦੋਂ ਦਾਨ ਕਰੋ ਸ਼ਾਸਤਰਾਂ ਦੀ ਵਿਧੀ ਅਨੁਸਾਰ, ਸਤ ਦਾ ਮਤਲਬ ਦਾ ਦਾਨ, ਜਿਵੇਂ ਆਪਾਂ ਪੜ੍ਹਦੇ ਸਤੀਆਂ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ, ਸਤ ਦਾ ਮਤਲਬ ਦਾਨ ਹੁੰਦਾ। ਆਖਿਆ ਸਤਯੁਗ ਦੇ ਵਿੱਚ ਇਹ ਦੱਸਿਆ ਗਿਆ ਵੀ ਉਦੋਂ ਦਾਨੀ ਲੋਕ ਰਹਿੰਦੇ ਸਨ, ਉਦੋਂ ਦਾਨ ਕਰਿਆ ਕਰੋ। ਤੇਤਾ ਜਗੀ, ਤਰੇਤੇ ਵਿੱਚ ਕਿਹਾ ਗਿਆ ਵੀ ਹੁਣ ਤੁਸੀਂ ਜੱਗ ਕਰਿਆ ਕਰੋ। ਦੁਆਪਰ ਪੂਜਾ ਚਾਰ, ਤੇ ਦੁਆਪਰ ਵਿੱਚ ਕਿਹਾ ਗਿਆ ਵੀ ਜੇ ਪਾਰ ਉਤਰਨਾ ਹੈ ਤੇ ਭਾਈ ਤੁਸੀਂ ਕੀ ਕਰਿਆ ਕਰੋ, ਪੂਜਾ ਕਰਿਆ ਕਰੋ, ਤੀਰਥਾਂ ਉੱਤੇ ਇਸ਼ਨਾਨ ਕਰਿਆ ਕਰੋ। ਬਾਬਾ ਜੀ ਕਹਿੰਦੇ ਤਿੰਨੋ ਯੁੱਗ ਤਿੰਨੋ ਦਿੜੇ। ਤੋ ਤਿੰਨਾਂ ਯੁੱਗਾਂ ਨੇ ਇਹ ਤਿੰਨ ਚੀਜ਼ਾਂ ਬੰਦੇ ਦੇ ਅੰਦਰ ਪੱਕੀਆਂ ਕਰ ਦਿੱਤੀਆਂ। ਕਲ ਕੇਵਲ ਨਾਮੇ ਆਧਾਰ। ਪਰ ਮਹਾਰਾਜ ਕਹਿੰਦੇ ਨੇ ਜਿਹਨੂੰ ਹੁਣ ਤੁਸੀਂ ਕਲਯੁਗ ਕਹਿ ਰਹੇ ਹੋ ਨਾ, ਇਹਦੇ ਵਿੱਚ ਰੱਬ ਦਾ ਨਾਮ ਤੁਹਾਡਾ ਪਾਰ ਉਤਾਰਾ ਕਰੇਗਾ। ਨਾ ਤੁਹਾਨੂੰ ਪੂਜਾ ਕਰਨ ਦੀ ਲੋੜ, ਨਾ ਤੁਹਾਨੂੰ ਤੀਰਥਾਂ ਉੱਤੇ ਜਾ ਕੇ ਨਹਾਉਣ ਦੀ ਲੋੜ, ਨਾ ਤੁਹਾਨੂੰ ਦਾਨੀ ਬਣਨ ਦੀ ਲੋੜ। ਤੁਸੀਂ ਗੁਰੂ ਦੀ ਦੱਸੀ ਹੋਈ ਜੀਵਨ ਜੁਗਤ ਨੂੰ ਜੇ ਅੰਦਰ ਧਾਰਨ ਕਰੋਗੇ ਤਾਂ ਤੁਹਾਡਾ ਕਲਿਆਣ ਹੋਣਾ। ਅਗਲਾ ਬਚਨ ਹੈ, ਬਾਬਾ ਜੀ ਕਹਿੰਦੇ ਨੇ ਬਹੁ ਬਿਦ ਧਰਮ ਨਰੂਪੀਐ, ਕਰਤਾ ਦੀਸੈ ਸਭ ਲੋਏ, ਕਵਨ ਕਰਮ ਤੇ ਛੁੱਟੀਐ, ਜੇ ਸਾਧੇ ਸਭ ਸਿੱਧ ਹੋਏ। ਆਖਿਆ ਉਦਾਂ ਸ਼ਾਸਤਰ ਜਿਹੜੇ ਨੇ ਉਹ ਬੜੇ ਤਰੀਕੇ ਦੱਸਦੇ ਨੇ, ਭਾਈ ਆਹ ਕਰ ਲਿਆ ਕਰੋ, ਉਹ ਕਰ ਲਿਆ ਕਰੋ। ਬਹੁ ਬਿਦ ਧਰਮ ਨਰੂਪੀਏ ਦਾ ਅਰਥ ਹੈ ਵੀ ਬੜੇ ਤਰੀਕੇ ਸ਼ਾਸਤਰਾਂ ਦੇ ਅਨੁਸਾਰ, ਕਈ ਤਰੀਕੇ, ਕਈ ਕਰਮ ਕਾਂਡ ਜਿਹੜੇ ਨੇ ਉਹ ਦੱਸੇ ਜਾਂਦੇ ਨੇ। ਤੋ ਬਾਬਾ ਜੀ ਕਹਿੰਦੇ ਨੇ ਸ਼ੰਕਾ ਸੁਣ ਬੇਦ ਪੁਰਾਨ, ਖਿਮਾ ਕਰਿਓ। ਬਹੁ ਬਿਦ ਧਰਮ ਨਰੂਪੀਐ, ਕਰਤਾ ਦੀਸੈ ਸਭ ਲੋਏ। ਸਾਰੇ ਸੰਸਾਰ ਦੇ ਲੋਕ ਕਈ ਤਰ੍ਹਾਂ ਦੇ ਧਰਮ ਕਰਮ ਕਮਾ ਰਿਹਾ, ਕਈ ਤਰ੍ਹਾਂ ਦੇ ਸ਼ਾਸਤਰਾਂ ਦੇ ਦੱਸੇ ਤਰੀਕਿਆਂ ਦੇ ਨਾਲ, ਵਰਨ ਆਸ਼ਰਮਾਂ ਦੀਆਂ ਹੱਦਬੰਦੀਆਂ ਦੇ ਵਿੱਚ ਇਹਨਾਂ ਸ਼ਾਸਤਰਾਂ ਨੂੰ ਮੰਨਣ ਵਾਲੇ ਕਈ ਮਿੱਥੇ ਧਰਮ ਕਰਮ ਕਰਦੇ ਨੇ। ਕਰਮ ਧਰਮ ਪਾਖੰਡ ਜੋ ਦੀਸੈ ਤੇ ਜਮ ਜਗਾਤੀ ਲੁੱਟੈ, ਕਈ ਧਰਮ ਕਰਦੇ ਨੇ। ਬਹੁ ਬਿਦ ਧਰਮ ਨਰਿਉਪੀਐ, ਕਰਤਾ ਦੀਸੈ ਸਭ ਲੋਏ। ਬਾਬਾ ਜੀ ਕਹਿੰਦੇ ਕਵਨ ਕਰਮ ਤੇ ਛੁੱਟੀ ਐ ਜਿਹ ਸਾਧੇ ਸਭ ਸਿੱਧ ਹੋਏ। ਪਰ ਤੁਸੀਂ ਉਹ ਦੱਸੋ ਉਹ ਕਰਮ ਕਿਹੜਾ ਹੈ ਜਿਹਦੇ ਸਾਧਿਆਂ ਜਨਮ ਮਨੋਰਥ, ਜਿਹੜਾ ਜੀਵਨ ਮਨੋਰਥ ਹੈ ਉਹ ਸਫਲ ਹੋ ਜਾਵੇ, ਵੀ ਇਹ ਨਹੀਂ ਤੁਸੀਂ ਦੱਸ ਸਕੇ। ਤੁਸੀਂ ਇਹ ਤੇ ਕਿਹਾ ਵੀ ਆਹ ਕਰਮਕਾਂਡ ਕਰ ਲਿਆ ਕਰੋ, ਉਹ ਕਰ ਲਿਆ ਕਰੋ। ਮੇਰੇ ਅੰਦਰ ਦਾ ਜਿਹੜੀ ਸਿਚੁਏਸ਼ਨ ਹਾਲਤ ਬਣੀ ਪਈ ਹੈ ਆਵਾਗਮਨ ਵਾਲੀ, ਉਹ ਕਿਵੇਂ ਮਿਟੇ, ਇਹ ਨਹੀਂ ਤੁਸੀਂ ਦੱਸਦੇ। ਅਗਲਾ ਬਚਨ ਹੈ, ਕਰਮ ਅਕਰਮ ਵਿਚਾਰੀਐ ਸੰਕਾ ਸੁਣ ਵੇਦ ਪੁਰਾਨ, ਸੰਸਾਰ ਸਦ ਹਿਰਦੈ ਬਸੈ ਕੌਣ ਹਿਰੈ ਬਮਾਨ। ਬਾਬਾ ਜੀ ਕਹਿੰਦੇ ਨੇ ਵੇਦਾਂ ਤੇ ਪੁਰਾਣਾਂ ਨੂੰ ਸੁਣ ਸੁਣ ਕੇ ਸ਼ੰਕੇ ਵੱਧਦੇ ਰਹਿੰਦੇ ਆ, ਕਿਉਂਕਿ ਵੇਦਾਂ ਤੇ ਪੁਰਾਣਾਂ ਨੇ ਲੋਕਾਂ ਨੂੰ ਸਵਾਏ ਕਰਮ ਕਾਂਡ ਤੋਂ ਹੋਰ ਕੁਝ ਨਹੀਂ ਦਿੱਤਾ। ਕਿਹੜਾ ਕਰਮ ਕੀਤਿਆਂ ਤੁਹਾਨੂੰ ਮੁਕਤੀ ਮਿਲੇਗੀ, ਕਿਹੜਾ ਕਰਮ ਕੀਤਿਆਂ ਤੁਹਾਨੂੰ ਪੁੱਤਰ ਮਿਲੇਗਾ, ਕਿਹੜਾ ਕਰਮ ਕੀਤਿਆਂ ਤੁਹਾਨੂੰ ਦੌਲਤ ਮਿਲੇਗੀ, ਕਿਹੜਾ ਕਰਮ ਕੀਤਿਆਂ ਤੁਹਾਨੂੰ ਆਹ ਸ਼ੈ ਮਿਲੇਗੀ, ਕਿਹੜਾ ਕਰਮ ਪੁੰਨ ਹੈ ਤੇ ਕਿਹੜਾ ਪਾਪ ਹੈ, ਬਸ ਇਹਨਾਂ ਚੀਜ਼ਾਂ ਵਿੱਚ ਵੇਦ ਫਸੇ ਰਹਿ ਗਏ। ਤਾਂ ਹੀ ਉੱਥੋਂ ਸ਼ਬਦ ਹੈ ਨਾ ਕਰਮ ਕਾਂਡ ਜਿਹਨੂੰ ਆਪਾਂ ਕਹਿੰਦੇ ਹਾਂ। ਮਹਾਰਾਜ ਨੇ ਬਾਣੀ 'ਚ ਲਿਖਿਆ, ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲਹਿ ਆਈ। ਉਹਨਾਂ ਨੇ ਲੋਕਾਂ ਨੂੰ ਉਲਝਾ ਦਿੱਤਾ, ਵਿਚਾਰਾਂ ਦਿਨਾਂ ਵਾਰਾਂ ਦੀ ਵਿਚਾਰ ਵਿੱਚ ਪਾ ਦਿੱਤਾ, ਵਰਨਾਸ਼ਰਮਾਂ ਦੀ ਵੰਡ ਦੇ ਵਿੱਚ ਪਾ ਦਿੱਤਾ ਵੇਦਾਂ ਨੇ, ਸ਼ਾਸਤਰਾਂ ਨੇ। ਜਿਵੇਂ ਖੱਤਰੀ ਦਾ ਧਰਮ ਅੱਡ ਤੈਅ ਕਰ ਦਿੱਤਾ, ਬ੍ਰਾਹਮਣ ਦਾ ਅੱਡ ਤੈਅ ਕਰ ਦਿੱਤਾ, ਸ਼ੂਦਰ ਦਾ ਅੱਡ ਤੈਅ ਕਰ ਦਿੱਤਾ, ਵਰਨ ਵੰਡ ਵਿੱਚ ਪਾ ਦਿੱਤਾ। ਤੋ ਬਾਬਾ ਜੀ ਕਹਿੰਦੇ ਨੇ ਮੈਨੂੰ ਉਹ ਧਰਮ ਦੱਸੋ ਜਿਹਦੇ ਨਾਲ ਮਨ ਦਾ ਹੰਕਾਰ ਦੂਰ ਹੋਵੇ, ਆਹ ਚੀਜ਼ ਮੇਰੇ ਲਈ ਜ਼ਿਆਦਾ ਮਾਨਤਾ ਰੱਖਦੀ ਹੈ। ਤੋ ਸਤਿਗੁਰ ਨੇ ਆਖਿਆ, ਕਰਮ ਅਕਰਮ ਵਿਚਾਰੀਐ ਸੰਕਾ ਸੁਣ ਵੇਦ। ਜਿਹੜਾ ਵੇਦਾਂ ਪੁਰਾਣਾਂ ਦੀ ਗੱਲ ਵਿੱਚ ਫਸਿਆ ਹੋਇਆ ਨਾ, ਉਹ ਸਾਰਾ ਦਿਨ ਇਹੋ ਵਿਚਾਰ ਕਰਦਾ ਵੀ ਆਹ ਕੰਮ ਕਰਾਂ ਕਿ ਨਾ ਕਰਾਂ। ਉਹ ਇਹਨਾਂ ਚੀਜ਼ਾਂ ਵਿੱਚ, ਉਹਨੇ ਘਰੋਂ ਵੀ ਨਿਕਲਣਾ ਤੇ ਉਹਨੂੰ ਇਹ ਲੱਗਦਾ ਵੀ ਅੱਜ ਸੋਮਵਾਰ ਹੈ, ਘਰੋਂ ਨਿਕਲਾਂ ਕਿ ਨਾ ਨਿਕਲਾਂ। ਉਹਨੇ ਸਿਰ ਵੀ ਨਹਾਉਣਾ ਤੇ ਉਹਨੇ ਇਸੇ ਚੱਕਰ 'ਚ ਫਸੇ ਰਹਿਣਾ ਵੀ ਅੱਜ ਮੰਗਲਵਾਰ ਹੈ ਨਹਾਵਾਂ ਕਿ ਨਾ ਨਹਾਵਾਂ, ਉਹਨੂੰ ਇਹੋ ਹੀ ਧਰਮ ਨਜ਼ਰ ਆਉਂਦਾ। ਬਾਬਾ ਜੀ ਕਹਿੰਦੇ ਨੇ ਮੈਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਮੇਰੇ ਤੇ ਹਿਰਦੇ ਦੇ ਵਿੱਚ ਜਿਹੜਾ ਸਹਿਮ ਹੈ ਨਾ, ਜਿਹੜਾ ਮੇਰੇ ਅੰਦਰ ਹੰਕਾਰ ਹੈ, ਮੈਨੂੰ ਤੇ ਉਹ ਕੋਈ ਸ਼ੈ ਦੱਸੋ, ਕੋਈ ਢੰਗ ਤਰੀਕਾ ਦੱਸੋ ਵੀ ਮੇਰੇ ਅੰਦਰ ਦਾ ਹੰਕਾਰ ਖਤਮ ਹੋਵੇ, ਮੇਰੇ ਅੰਦਰ ਦੀ ਈਗੋ ਖਤਮ ਹੋਵੇ, ਜਿਹਦੇ ਨਾਲ ਮੈਂ ਸਕੂਨ ਵਿੱਚ ਆ ਸਕਾਂ। ਮੇਰੇ ਅੰਦਰ ਦੇ ਸਹਿਮ ਖਤਮ ਹੋਣ, ਮੈਨੂੰ ਤੇ ਕੋਈ ਉਹ ਜੁਗਤ ਦੱਸੋ। ਤੋ ਸਾਨੂੰ ਜੁਗਤਾਂ ਆਮ ਤੌਰ ਉੱਤੇ ਵੇਖੋ ਸਾਧ ਸੰਗਤ, ਅੱਜ ਅਸੀਂ ਵੀ ਇਹਨਾਂ ਚੀਜ਼ਾਂ ਤੋਂ ਬਚੇ ਨਹੀਂ ਹੋਏ। ਗੁਰਦੁਆਰਿਆਂ ਦੇ ਵਿੱਚ, ਖਾਸ ਕਰਕੇ ਡੇਰਿਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਚਾਰ ਬਹੁਤ ਕੀਤਾ ਜਾਂਦਾ ਤੇ ਬੰਦਾ ਸਹਿਮਿਆ ਹੀ ਫਿਰਦਾ, ਕਹਿੰਦਾ ਜੀ। ਮੈਨੂੰ ਯਾਦ ਹੈ ਇੱਥੇ ਇੱਕ ਦਿਨ ਕੋਈ ਭਾਈ ਸਾਹਿਬ ਸੀ ਤੇ ਉਹ ਮੇਰੇ ਖਿਆਲ ਪ੍ਰੋਗਰਾਮ ਸੀ ਕੋਈ ਗੁਰਦੁਆਰਾ ਸਾਹਿਬ ਤੇ, ਤਾਬਿਆ ਕੋਈ ਸਿੰਘ ਨਹੀਂ ਸੀ ਹੈਗਾ ਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਕੀਰਤਨ ਸ਼ੁਰੂ ਹੋਣ ਲੱਗਾ, ਤੁਸੀਂ ਭਾਈ ਸਾਹਿਬ ਇੱਦਾਂ ਕਰਿਓ, 2 ਮਿੰਟ ਚੌਰ ਕਰਿਓ, ਮੈਂ ਸੇਵਾਦਾਰ ਨੂੰ ਲੈ ਕੇ ਆ ਗਿਆ। ਉਹ ਕਹਿੰਦਾ ਜੀ ਨਾ, ਹੱਥ ਜੋੜ ਗਿਆ, ਕਹਿੰਦਾ ਜੀ ਮੈਂ ਤੇ ਸੋਚ ਰਿਹਾ ਪਾਪ ਨਾ ਹੋ ਜਾਵੇ ਮੇਰੇ ਤੋਂ, ਕੋਈ ਕਮਾਲ ਪਾਪ ਨਾ ਹੋ ਜਾਵੇ। ਮਤਲਬ ਸਾਡੇ ਲੋਕ ਕਿੰਨੇ ਡਰਾ ਦਿੱਤੇ ਗਏ ਵੀ ਚੌਰ ਵਰਗਾ ਜਿਹੜਾ ਸਧਾਰਨ ਕੰਮ ਹੈ ਉਹ ਵੀ ਕਰਨ ਤੋਂ ਬੰਦਾ ਕੀ ਕਹਿੰਦਾ। ਅਜੇ ਜੇ ਮੈਂ ਪਾਠ ਪੜ੍ਹਨ ਨੂੰ, ਮੰਨ ਲਓ ਕੋਈ ਇੱਦਾਂ ਦਾ ਮਾਹੌਲ ਬਣ ਜਾਵੇ, ਖੁਦਾ ਨਾ ਖਾਸਤਾ, ਵੀ ਇੱਥੇ ਗ੍ਰੰਥੀ ਸਿੰਘ ਅਰਦਾਸ ਕਰ ਰਿਹਾ ਹੋਵੇ, ਕੋਈ ਉਹਨੂੰ ਤਕਲੀਫ ਆ ਜਾਵੇ, ਪ੍ਰੋਬਲਮ ਆ ਜਾਵੇ, ਤੇ ਸੰਗਤ 'ਚੋਂ 4 ਬੰਦੇ ਇਹੋ ਜਿਹੇ ਵੀ ਬੈਠੇ ਹੋਣ ਜਿਹੜੇ ਕਹਿਣ ਕੋਈ ਗੱਲ ਨਹੀਂ, ਅਸੀਂ ਅਰਦਾਸ ਕਰਦੇ, ਕੋਈ ਨਹੀਂ ਸਾਈਡ ਦੇ। ਸਿੱਖਾਂ ਦੀ ਸਿਚੁਏਸ਼ਨ ਵੇਖੋ ਤੁਸੀਂ ਵੀ ਚੌਰ ਕਰਨ ਲੱਗਿਆਂ ਵੀ ਇਹ ਡਰ ਰਹੇ ਨੇ ਵੀ ਪਤਾ ਨਹੀਂ ਕਿੱਡਾ ਕੁ ਗੁਨਾਹ ਕਰ ਲੈਣਾ ਮੈਂ, ਉਹਦੀ ਵੀ ਵਿਚਾਰ ਕੀਤੀ ਜਾ ਰਹੀ ਹੈ। ਤੋ ਇਹ ਇਹ ਹੈ ਉਹ ਬ੍ਰਾਹਮਣਵਾਦੀ ਕਰਮਕਾਂਡ ਪਖੰਡ ਜਿਹੜੇ ਸਾਡੇ ਵਿੱਚ ਐਨ ਗਹਿਰੇ ਉੱਤਰੇ ਪਏ ਨੇ। ਤੋ ਗੁਰੂ ਕਿਰਪਾ ਕਰੇ ਤੇ ਉਹ ਮੈਨੂੰ ਸੱਜਣ ਕਹੀ ਜਾਵੇ, ਚਲੋ ਸਤਿਕਾਰਯੋਗ ਨੇ ਮੇਰੇ, ਉਹਨਾਂ ਦਾ ਕਸੂਰ ਕੋਈ ਨਹੀਂ। ਉਹ ਕਹਿੰਦੇ ਵੇਖੋ ਜੀ ਮੇਰੇ ਸਰੀਰ ਵੱਲ ਨਾ ਜਾਇਓ, ਮੈਂ ਠੀਕ ਹੈ, ਦਾੜੀ ਕੇਸ ਮੈਂ ਬੇਸ਼ੱਕ ਰੱਖੇ ਨੇ, ਪਰ ਮੈਂ ਨਹੀਂ ਕਰ ਸਕਦਾ ਚੌਰ ਖਲੋ ਕੇ। ਤੇ ਉਹ ਚਲੋ ਸੇਵਾਦਾਰ ਸਿੰਘ ਆਇਆ, ਉਹਨੇ ਉੱਥੋਂ ਹੱਥ ਧੋਤੇ ਟੂਟੀ ਤੋਂ ਤੇ ਉਹ ਚੌਰ ਕਰਨ ਲੱਗ ਪਿਆ। ਕਹਿੰਦਾ ਫਿਰ ਉਹ ਬਾਹਰ ਆ ਕੇ ਵਿਚਾਰਾ ਕਹਿੰਦਾ ਵੇਖਿਆ ਮੇਰੇ ਤੋਂ ਗੁਨਾਹ ਹੋ ਜਾਣਾ ਸੀ। ਮੈਂ ਕਿਹਾ ਕੀ ਗੁਨਾਹ ਹੋਣਾ ਸੀ, ਉਹਨੇ ਹੱਥ ਧੋ ਕੇ ਕੀਤੇ, ਮੈਂ ਹੋ ਸਕਦਾ ਉਦਾਂ ਫੜ ਲੈਂਦਾ ਜਾ ਕੇ। ਤੋ ਅਸੀਂ ਇਹਨਾਂ ਚੀਜ਼ਾਂ ਵਿੱਚ ਇੱਦਾਂ ਵਿਚਾਰਾਂ ਵਿੱਚ ਫਸੇ ਹੋਏ ਹਾਂ। ਬਾਬਾ ਜੀ ਕਹਿੰਦੇ ਨੇ ਦੂਰ ਕਰਨਾ ਅੰਦਰ ਦਾ ਹੰਕਾਰ, ਅੰਦਰ ਦੀ ਹਉਮੈ ਦੂਰ ਕਰਨੀ ਹੈ, ਦੂਰ ਕਰਨੇ ਨੇ ਅੰਦਰ ਦੇ ਔਗਣ, ਤੇ ਤੂੰ ਇਸ ਵਿਚਾਰ ਵਿੱਚ ਫਸਿਆ ਹੋਇਆ ਜੇ। ਤੋ ਵੇਦਾਂ ਸਿਮਰਤੀਆਂ ਨੇ ਇਹੋ ਵਿਚਾਰਾਂ ਹੀ ਲੋਕਾਂ ਨੂੰ ਦਿੱਤੀਆਂ। ਤੋ ਬਾਬਾ ਰਵਿਦਾਸ ਸਾਹਿਬ ਦਾ ਇਹ ਬਚਨ ਚੇਤੇ ਰੱਖਿਓ, ਉਹਨੇ ਆਖਿਆ ਕਰਮ ਅਕਰਮ ਵਿਚਾਰੀ ਹੈ। ਮੇਰੀ ਤੇ ਸਾਰੀ ਜ਼ਿੰਦਗੀ ਇਹ ਗੱਲ ਦੀ ਵਿਚਾਰ ਕਰਦਿਆਂ ਰਹਿ ਗਈ ਵੀ ਵੀਰਵਾਰ ਚੰਗਾ ਹੁੰਦਾ, ਸ਼ੁੱਕਰਵਾਰ ਮਾੜਾ ਹੁੰਦਾ, ਸ਼ਨੀਵਾਰ ਚੰਗਾ ਹੁੰਦਾ, ਐਤਵਾਰ ਮਾੜਾ ਹੁੰਦਾ ਜਾਂ ਐਤਵਾਰ ਚੰਗਾ ਹੁੰਦਾ, ਸ਼ਨੀਵਾਰ ਮਾੜਾ ਹੁੰਦਾ। ਮੈਂ ਤੇ ਸਾਰੀ ਜ਼ਿੰਦਗੀ ਇਹਨਾਂ ਚੀਜ਼ਾਂ ਦੀ ਵਿਚਾਰ ਕਰੀ ਬੈਠਾ, ਮੈਂ ਤੇ ਇਸ ਚੀਜ਼ ਦੀ ਵਿਚਾਰ ਕਰੀ ਜਾਂਦਾ ਵੀ ਕੀ ਕਰਾਂ ਮੈਂ ਏਦਾਂ। ਹੁਣ ਲੋੜ ਕਿਹੜੀ ਚੀਜ਼ ਦੀ ਹੈ? ਜਿਹੜੀ ਗੱਲ ਭਗਤ ਰਵਿਦਾਸ ਸਾਹਿਬ ਨੇ ਆਖੀ ਆ ਕਿ ਸੰਸਾ ਸਦ ਹਿਰਦੈ ਬਸੈ, ਸਹਿਮਿਆ ਫਿਰਦਾ ਮੈਂ, ਕੌਣ ਹਿਰੈ ਅਭਿਮਾਨ। ਮੈਨੂੰ ਤੇ ਉਹ ਤਰੀਕਾ ਦੱਸੋ ਭਾਈ, ਮੇਰੇ ਅੰਦਰ ਦਾ ਅਭਿਮਾਨ ਚਲੇ ਜਾਵੇ, ਹੰਕਾਰ ਚਲੇ ਜਾਵੇ। ਇਹ ਜ਼ਿਆਦੀਆਂ ਮਾੜੀਆਂ ਚੀਜ਼ਾਂ ਨੇ ਬੰਦੇ ਦੇ ਅੰਦਰ ਜਿਹਨਾਂ ਨੂੰ ਕੱਢਣ ਦੀ ਲੋੜ ਹੈ। ਅਗਲਾ ਬੋਲ ਹੈ, ਬਾਹਰ ਉਦਕ ਪਖਾਰੀਐ ਘਟ ਭੀਤਰ ਬਿਬਦ ਵਿਕਾਰ। ਅੱਛਾ, ਬਾਹਰੋਂ ਮੈਂ ਉਦਕ, ਉਦਕ ਕਿਹਨੂੰ ਕਹਿੰਦੇ ਨੇ ਜੀ? ਉਦਕ ਕਹਿੰਦੇ ਨੇ ਪਾਣੀ ਨੂੰ। ਆਖਿਆ ਬਾਹਰੋਂ ਮੈਂ ਉਦਕ ਦੇ ਵਿੱਚ ਇਸ਼ਨਾਨ ਕਰਦਾ ਫਿਰਦਾ, ਪਾਣੀ ਦੇ ਵਿੱਚ ਇਸ਼ਨਾਨ ਕਰਦਾ ਫਿਰਦਾ, ਤੇ ਅੰਦਰ ਕੀ ਹੈ? ਅੰਦਰ ਕਹਿੰਦੇ ਨੇ ਕਈ ਬਿਬਦ, ਬਿਬਦ ਦਾ ਅਰਥ ਹੁੰਦਾ ਕਈ ਵਿਧੀਆਂ ਜਿਹੜੀਆਂ ਨੇ, ਕਈ ਕਿਸਮਾਂ ਦੇ ਵਿਕਾਰ ਅੰਦਰ ਚੱਲ ਰਹੇ ਨੇ, ਅੰਦਰੋਂ ਨਹੀਂ ਆਪਣੇ ਆਪ ਨੂੰ ਧੋ ਰਿਹਾ ਮੈਂ। ਬਾਹਰ ਉਦਕ ਪਖਾਰੀਐ ਘਟ ਭੀਤਰ, ਘਟ ਭੀਤਰ ਮਤਲਬ ਅੰਦਰ, ਬਿਬਦ, ਬਿਬਦ ਦਾ ਮਤਲਬ ਹੁੰਦਾ ਕਈ ਵਿਧੀਆਂ ਦੇ, ਕਈ ਕਿਸਮਾਂ ਦੇ ਵਿਕਾਰ ਅੰਦਰ ਚੱਲ ਰਹੇ ਨੇ, ਤੇ ਬਾਹਰੋਂ ਮੈਂ ਜਲ ਦੇ ਨਾਲ ਇਸ਼ਨਾਨ ਕਰ ਰਿਹਾ। ਇਹ ਮੇਰੀ ਸਿਚੁਏਸ਼ਨ ਹੈ, ਕਿਉਂਕਿ ਪੁਜਾਰੀ ਨੇ ਕਿਹਾ ਸੀ ਵੀ ਨਹਾਈ ਜ਼ਰੂਰ ਜਾ ਕੇ, ਇਸ਼ਨਾਨ ਜ਼ਰੂਰ ਕਰੀ, ਉਸ ਤੋਂ ਬਿਨਾਂ ਨਹੀਂ ਉਪਾਰ ਉਤਾਰ ਆਉਣਾ। ਬਾਣੀ ਨੇ ਵੀ ਕਿਹਾ ਨਹਾਉਣ ਨੂੰ, ਆਖਿਆ ਅੰਤਰਗਤ ਤੀਰਥ ਮਲ ਨਹਾਓ, ਅਸੀਂ ਨਹਾਉਣਾ ਹੈ ਅੰਦਰ ਹੀ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਹਾਵਾਂ, ਅੰਦਰ ਹੀ ਨਹਾ ਲੈਣਾ ਆਪਾਂ। ਬਾਹਰੇ ਉਦਕ ਪਖਾਰੀਐ ਘਟ ਭੀਤਰ ਬਿਬਦ ਵਿਕਾਰ, ਸ਼ੁੱਧ ਕਵਨ ਪਰ ਹੋਏ ਬੋ। ਆਖਿਆ ਮੈਂ ਕਿਵੇਂ ਸ਼ੁੱਧ ਹੋ ਜਾਵਾਂਗਾ, ਕਿਹੜਾ ਤਰੀਕਾ ਹੈ ਜਿਹਦੇ ਨਾਲ ਮੈਂ ਸ਼ੁੱਧ ਹੋਵਾਂ? ਸ਼ੁੱਧ ਕਵਨ ਪਰ ਹੋਏ ਬੋ, ਸੁੱਚ ਕੁੰਚਰ ਬਿਦ ਵਿਵਹਾਰ। ਆਖਿਆ ਜਿਹੜੀ ਬਾਹਰ ਦੀ ਸੋਚ ਹੈ ਇਹ ਤੇ ਹਾਥੀ ਅਰਗੀ ਹੁੰਦੀ ਹੈ, ਜਿਵੇਂ ਹਾਥੀ ਨੂੰ ਨਵਾ ਦਿਓ ਤੇ ਉਹਨੇ ਫਿਰ ਆਪਣੀ ਸੁੰਡ ਦੇ ਵਿੱਚ ਚਿੱਕੜ ਭਰ ਕੇ ਤੇ ਉੱਤੇ ਸੁੱਟ ਲੈਣਾ। ਆ ਬਾਹਰ ਦੀ ਸੁੱਚ ਤੇ ਇੱਦਾਂ ਦੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਨਾ, ਨਾਨਕ ਨੇ ਫੁੱਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਦਾ ਇਸ਼ਨਾਨ ਵਿਅਰਥ ਹੀ ਹੁੰਦਾ, ਉਹਦਾ ਕੋਈ ਲਾਭ ਨਹੀਂ ਹੁੰਦਾ। ਬਾਬਾ ਜੀ ਅੱਗੇ ਕਹਿੰਦੇ ਨੇ, ਰਵ ਪ੍ਰਗਾਸ਼ ਰਜਨੀ ਜਥਾਗਤ ਜਾਣਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਸ਼ੁਏ ਕਣਕ ਹੋਤ ਨਹੀਂ ਬਾਰ। ਆਖਿਆ ਸਾਰਾ ਸੰਸਾਰ ਜਾਣਦਾ ਹੇ ਪੰਡਿਤ, ਜਦੋਂ ਸੂਰਜ ਚੜ੍ਹਦਾ ਤੇ ਹਨੇਰਾ ਦੂਰ ਹੋ ਜਾਂਦਾ, ਤੇ ਤਾਂਬੇ ਦੇ ਨਾਲ ਜੇ ਪਾਰਸ ਸ਼ੋਹ ਜਾਵੇ ਤੇ ਤਾਂਬਾ ਸੋਨਾ ਬਣ ਜਾਂਦਾ। ਬਾਬਾ ਜੀ ਕਹਿੰਦੇ ਨੇ ਇਸੇ ਤਰੀਕੇ ਨਾਲ ਜੇ ਬੰਦੇ ਨੂੰ ਗੁਰੂ ਮਿਲ ਜਾਵੇ ਨਾ, ਤੇ ਬੰਦਾ ਵੀ ਸੋਨੇ ਵਰਗਾ ਹੋ ਜਾਂਦਾ, ਉਹਦੇ ਅੰਦਰ ਦੀ ਅਗਿਆਨਤਾ ਦੂਰ ਹੋ ਜਾਂਦੀ। ਗੱਲ ਅੰਦਰ ਦੀ ਅਗਿਆਨਤਾ ਨੂੰ ਦੂਰ ਕਰਨ ਦੀ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਪਰਮ ਪਾਰਸ ਗੁਰ ਭੇਟੀ ਹੈ, ਸਭ ਤੋਂ ਉੱਤਮ ਪਾਰਸ ਗੁਰੂ ਹੈ, ਸਭ ਤੋਂ ਉੱਤਮ ਪਾਰਸ। ਪਰਮ ਪਾਰਸ ਗੁਰ ਭੇਟੀ ਹੈ ਪੂਰਬ ਲਿਖਤ ਲਲਾਟ, ਕਿਤੇ ਪੂਰਬਲੇ ਕਰਮ ਜਾਗ ਪੈਣ ਤੇ ਇਹ ਪਰਮ ਪਾਰਸ ਗੁਰੂ ਮਿਲ ਜਾਵੇ। ਉਨ ਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਤੇ ਮਹਾਰਾਜ ਕਹਿੰਦੇ ਨੇ ਫਿਰ ਕੀ ਹੁੰਦਾ ਹੈ ਭਾਈ? ਫਿਰ ਜਿਹੜਾ ਮਨ ਹੈ ਉਹਦੇ ਅੰਦਰ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ, ਤੇ ਉਹ ਅੰਤਰ ਆਤਮਾ ਹੀ ਰੱਬ ਨੂੰ ਮਿਲ ਪੈਂਦਾ। ਤੋ ਇਹ ਹੈ ਜੀਵਨ ਦੀ ਖੇਡ। ਤੋ ਜੀਵਨ ਦੇ ਵਿੱਚ ਇਹ ਵਿਚਾਰਨ ਵਾਲੀ ਗੱਲ ਨਹੀਂ ਹੈ ਵੀ ਤ੍ਰੇਤਾ ਚੰਗਾ ਹੈ, ਕਲਯੁਗ ਚੰਗਾ ਹੈ, ਸਤਯੁਗ ਚੰਗਾ ਹੈ, ਆਹ ਕਰਮ ਕਰੀਏ, ਉਹ ਕਰਮ ਕਰੀਏ। ਕਰਮ ਉਹ ਕਰੋ ਜਿਹਦੇ ਨਾਲ ਅੰਦਰ ਦਾ ਹੰਕਾਰ ਦੂਰ ਹੋਵੇ, ਅੰਦਰ ਦਾ ਲੋਭ ਦੂਰ ਹੋਵੇ, ਅੰਦਰ ਦੀ ਈਰਖਾ ਦੂਰ ਹੋਵੇ। ਜੇ ਤੇ ਤੁਸੀਂ ਇਹੋ ਜਿਹਾ ਕੋਈ ਕਰਮ ਕਰ ਰਹੇ ਹੋ ਤੇ ਸਮਝੋ ਸਾਧ ਸੰਗਤ ਇਹ ਧਰਮ ਦਾ ਕਰਮ ਹੈ, ਤੇ ਜੇ ਇਹੋ ਜਿਹਾ ਕੋਈ ਕਰਮ ਨਹੀਂ ਤੇ ਬਾਕੀ ਸਿਰਫ ਕਰਮ ਕਾਂਡ ਹੈ। ਤੋ ਬਾਬਾ ਜੀ ਨੇ ਅੱਗੇ ਅਖੀਰ ਤੇ ਆਖਿਆ, ਭੁਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ, ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ, ਅਨਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਭਰਮ ਫਾਸ, ਪ੍ਰੇਮ ਭਗਤ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ। ਬਾਬਾ ਰਵਿਦਾਸ ਸਾਹਿਬ ਜੀ ਇਸ ਪਾਵਨ ਬਚਨ ਦੇ ਵਿੱਚ ਇਹ ਗੱਲ ਕਹਿੰਦੇ ਨੇ ਵੀ ਭਾਈ ਅੰਦਰ ਪ੍ਰੇਮਾ ਭਗਤੀ ਪੈਦਾ ਹੋਣੀ ਚਾਹੀਦੀ ਹੈ। ਕਰਮ ਕਾਂਡਾਂ ਦੇ ਜ਼ਰੀਏ ਪ੍ਰੇਮਾ ਭਗਤੀ ਪੈਦਾ ਨਹੀਂ ਹੋ ਸਕਦੀ। ਮਨ ਵਿਕਾਰਾਂ ਵੱਲੋਂ ਜਿਹੜਾ ਹੈ ਉਹ ਰੋਕਣ ਦੇ ਜਿੰਨੇ ਮਰਜ਼ੀ ਯਤਨ ਕੀਤੇ ਜਾਣ ਉਹ ਨਹੀਂ ਰੋਕ ਸਕਦਾ। ਤੋ ਬਾਬਾ ਜੀ ਨੇ ਇੱਥੇ ਜਿਹੜੀ ਯੁੱਗਾਂ ਦੀ ਇੱਕ ਮਿੱਥ ਚੱਲੀ ਆਉਂਦੀ ਸੀ ਉਹਨੂੰ ਵੀ ਨਕਾਰਿਆ, ਤੇ ਨਾਲ ਉਹਨਾਂ ਨੇ ਜੀਵਨ ਦਾ ਪਰਪਸ ਜਿਹੜਾ ਇਹ ਦੱਸਿਆ ਵੀ ਮੈਂ ਆਪਣੇ ਅੰਦਰ ਦੀਆਂ ਬੁਰਾਈਆਂ, ਆਪਣੇ ਅੰਦਰ ਦੀ ਹਉਮੈ ਤੇ ਹੰਕਾਰ ਨੂੰ ਦੂਰ ਕਰਨਾ ਹੈ। ਉਹ ਜਿਹੜਾ ਮੇਰਾ ਆਵਾਗਮਣ ਹੈ ਪਾਰ ਕੈਸੇ ਪਾਏ ਬੋਰੇ, ਉਹ ਰਾਹ ਮੈਨੂੰ ਕੋਈ ਸਮਝਾ ਦੇਵੇ ਤੋ ਗੁਰੂ ਕਿਰਪਾ ਕਰੇ। ਇਹ ਸੀ ਰਵਿਦਾਸ ਜੀ ਦੇ ਪਾਵਨ ਸ਼ਬਦ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕਥਾ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਪਰ ਕੇਲਾ ਹੀ ਪ੍ਰਾਪਤ ਕਰਿਆ ਕਰੋ ਜੀ। ਭਲਕੇ ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰਾ ਦੀ ਸੰਗਤ ਵੱਲੋਂ ਅਤੇ ਸੇਵਕ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਗੁਰਬਾਣੀ ਸੰਥਿਆ ਦੀ ਕਲਾਸ ਹਰ ਸੋਮਵਾਰ ਤੋਂ ਵੀਰਵਾਰ ਸ਼ਾਮ 7 to 8 ਤੱਕ ਲੱਗਦੀ ਹੈ। ਜਿਨ੍ਹਾਂ ਨੇ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਅਟੈਂਡ ਕਰਨੀ ਹੋਵੇ ਉਹ ਜ਼ਰੂਰ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਹੋਣਗੇ। ਜਿਨ੍ਹਾਂ ਬਿਲਾਕੀਆਂ ਨੇ ਖੰਡੇ ਬਾਟੇ ਦੀ ਪੌਲ ਛਕਣੀ ਹੋਵੇ ਉਹ ਵੀ ਆਪਣਾ ਨਾਮ ਅਤੇ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਪਰਮਿੰਦਰ ਸਿੰਘ ਜੀ ਹੰਬੜਾਂ ਲੁਧਿਆਣਾ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन का लोचै सबको।

ਸਤਸੰਗ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦੇਖੀਆਂ ਬਖਸ਼ਣੀਆਂ, ਆਪ ਸੰਗਤ ਅਤੇ ਗੁਰਸਾਹਿਬ ਜੀ ਬਖਸ਼ਣਯੋਗ ਹੋ ਫੁੱਲਾਂ ਨਾਲ ਚਿਤਾਰੀਆਂ ਜੀ। ਆਓ ਬਹੁਤ ਹੀ ਸਤਿਕਾਰਯੋਗ ਢਾਡੀ ਜਿੱਥਾ ਆਪਣੇ ਕੋਲ ਪਹੁੰਚਿਆ ਜੀ, ਉਹਨਾਂ ਪਾਸੋਂ ਗੁਰਮਤਿ ਵਿਚਾਰਾਂ, ਇਤਿਹਾਸਿਕ ਵਿਚਾਰਾਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਸਹਿਬਾ ਕਿਆ ਨਾਹੀਂ ਕਰ ਤੇਰਾ ਸੱਚੇ ਸਹਿਬਾ ਕਿਆ ਨਾਹੀਂ ਕਰ ਤੇਰਾ ਕਰਤਨ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਜਿੱਥੇ ਸੰਗਤਾਂ ਔਰ ਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਸਮਾਧੀਆਂ ਲਾ ਕੇ ਬੈਠੇ ਹੋ ਆਓ ਗੁਰੂ ਦਾਤਾ ਨੇ ਰਹਿਮਤ ਕੀਤੀ ਹੈ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਆ ਦਾਤਾ ਜੀ ਕਹਿੰਦੇ ਜੇ ਤੇਰੀ ਨਦਰ ਹੋਵੇ ਤੇਰੀ ਰਹਿਮਤ ਹੋਵੇ ਪਰ ਦਾਤਾ ਨੂੰ ਆਪਣੀ ਨਦਰ ਨਾਲ ਨਿਹਾਲ ਕਰ ਦਿੰਦਾ ਕਿਉਂਕਿ ਜੇ ਤੇ ਨਦਰੀ ਹੋਵੇ ਜੇ ਤੇ ਰਹਿਮਤ ਹੋਵੇ ਤੇ ਗੁਰੂ ਕੇ ਪਿਆਰੇ ਉੱਪਰ ਭਾਗਾਂ ਦੇ ਨਾਲ ਉਹ ਸਤ ਸੰਗਤ ਕਰਦਾ ਇਸ ਕਰਕੇ ਦਾਤਾ ਜੀ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ ਕਈ ਵਾਰੀ ਗੁਰਦੁਆਰੇ ਦੇ ਮੋਹਰਤੀ ਹੋ ਕੇ ਗੱਡੀ ਘੁੰਮਾ ਕੇ ਲੈ ਜਾਂਦਾ ਕਈ ਵਾਰੀ ਗੁਰਦੁਆਰੇ ਵੀ ਆਉਂਦਾ ਪਰ ਗੁਰੂ ਕੇ ਦਰਸ਼ਨ ਨਸੀਬ ਨਹੀਂ ਜੇ ਹੁੰਦੇ ਕਈ ਵਾਰੀ ਗੁਰਦੁਆਰੇ ਵੀ ਆ ਕੇ ਲੰਗਰ ਵੀ ਛੱਕੇ ਚਲਾ ਜਾਂਦਾ ਪਰ ਉਹਦੇ ਕੋਲ 2 ਮਿੰਟ ਨਹੀਂ ਹੁੰਦੇ ਕਿ ਮੈਂ ਸੰਗਤ ਸਾਧ ਔਰ ਸਤ ਸੰਗਤ 'ਚ ਬੈਠ ਸਕਾਂ ਤੇ ਮੇਰੇ ਦਾਤਾ ਜੀ ਕਹਿੰਦੇ ਭਾਗ ਚੰਗੇ ਹੋਣ ਨਾ ਤਾਂਹੀਓ ਬੰਦੇ ਦਾ ਚੌਕੜਾ ਲੱਗਦਾ ਭਾਗ ਚੰਗੇ ਹੋਵਣ ਤਾਂਹੀਓ ਕੁਝ ਸਮਾਂ ਆਪਣੇ ਗੁਰੂ ਦੇ ਨਾਲ ਗੱਲਾਂ ਆ ਕੇ ਕਰਦਾ ਬਿਨ ਭਾਗਾਂ ਸਤ ਸੰਗ ਨਾ ਲੱਭੇ ਬਿਨ ਸੰਗਤ ਮੇਲ ਭਰੀਜੇ ਜੀ ਉਹ ਗੁਰਦੁਆਰਿਓ ਨਿਕਲਿਆ ਤੇ ਚੁਗਲੀ ਨਿੰਦਿਆ 'ਚ ਫਸ ਗਿਆ ਗੁਰਦੁਆਰਿਓ ਨਿਕਲਿਆ ਆਪਣੇ ਕੰਮਾਂ ਕਾਰਾਂ 'ਚ ਫਸ ਗਿਆ ਗੁਰੂ ਘਰੋਂ ਨਿਕਲਿਆ ਪਰਿਵਾਰ ਦਾ ਫਿਕਰ ਲੱਗਿਆ ਪਰ ਮੇਰੇ ਦਾਤਾ ਜੀ ਕਹਿੰਦੇ ਜਦੋਂ ਗੁਰੂ ਘਰੇ ਆਉਂਦਾ ਉਹਨਾਂ ਨਾ ਉਦੋਂ ਤੇਰੇ ਚਿਹਰੇ 'ਤੇ ਖੁਸ਼ੀ ਜ਼ਰੂਰ ਚਾਹੀਦੀ ਆ ਤੂੰ ਖੁਸ਼ ਹੋਣਾ ਚਾਹੀਦਾ ਕਿਉਂ ਕਿਉਂਕਿ ਗੁਰੂ ਤੇਰੇ ਸਾਹਮਣੇ ਬੈਠਾ ਹੋਵੇ ਨਾ ਤਨ ਮਨ ਹੋਏ ਨਿਹਾਲ ਜਾਂ ਗੁਰੂ ਦੇਖਾਂ ਸਾਹਮਣੇ ਤੇਰਾ ਤਨ ਤੇ ਮਨ ਨਿਹਾਲ ਹੋਣਾ ਚਾਹੀਦਾ ਖੁਸ਼ ਹੋਣਾ ਚਾਹੀਦਾ ਕਿ ਜਦੋਂ ਗੁਰੂ ਸਾਹਮਣੇ ਬੈਠਾ ਹੋਵੇ ਸਿੱਖਾਂ ਤੇਰੀਆਂ ਗੱਲਾਂ ਸੋ ਗੁਰੂ ਸ਼ਬਦ ਦੇ ਨਾਲ ਚੱਲਦੀਆਂ ਹੋਵਣਾ ਦਰਸ਼ਨ ਪਰਸੀ ਹੈ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਿੱਖ ਮਨ ਵਿੱਚ ਅਰਦਾਸ ਕਰਦਾ ਦਰਸ਼ਨ ਦੇਖ ਜੀਮਾ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਾਤਾ ਮੇਰਾ ਜਿਹੜਾ ਜਨਮ ਹੈ ਨਾ ਇਹ ਸੰਪੂਰਨ ਹੋ ਜਾਵੇ ਕਿਉਂਕਿ ਜਿਹੜਾ ਦੁਨੀਆਂ ਤੇ ਜਨਮ ਮਨੁੱਖਾਂ ਮਿਲਿਆ 84 ਲੱਖ ਮੇਰੇ ਦਾਤਾ ਜੀ ਕਹਿੰਦੇ ਜੀ ਜੰਤੂ ਨਹੀਂ ਪਰ 84 ਲੱਖ ਵਿੱਚੋਂ ਮਨੁੱਖ ਨੂੰ ਵਡਿਆਈਆਂ ਕਿਉਂ ਮਿਲੀਆਂ ਇਸ ਦੇਹੀ ਕੋ ਸਿਮਰੇ ਦੇਵ ਆ ਦੇਵੀ ਦੇਵਤਾ ਵੀ ਕਹਿੰਦੇ ਨੇ ਕਿ ਦਾਤਾ ਸਾਨੂੰ ਮਨੁੱਖਾ ਜਨਮ ਦੇ ਅਸੀਂ ਦੁਨੀਆਂ ਤੇ ਜਾ ਕੇ ਤੈਨੂੰ ਯਾਦ ਕਰੀਏ ਤੇਰੀ ਬੰਦਗੀ ਕਰਕੇ ਆਈਏ 84 ਲੱਖ ਜੂਨ ਹੀ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਮੇਰੇ ਦਾਤਾ ਜੀ ਕਹਿੰਦੇ ਜਿਹੜੀਆਂ ਮਨੁੱਖ ਨੂੰ ਵਡਿਆਈਆਂ ਦਿੱਤੀਆਂ ਨੇ ਨਾ ਕਿਉਂਕਿ ਮਨੁੱਖ ਦਾ ਜਿਹੜਾ ਔਰ ਸਿਰ ਦਾ ਕੰਪਿਊਟਰ ਹੈ ਇਹ ਗੁਰੂ ਕੇ ਪਿਆਰੇ ਦੁਨੀਆਂ ਦੇ ਹਰ ਔਰ ਜੀਵ ਜੰਤੂ ਤੇ ਭਾਰੂ ਹੋ ਜਾਂਦਾ ਹੈ ਅੱਜ ਬੰਦੇ ਨੇ ਇਹੋ ਜਿਹੇ ਆਟੋਮੈਟਿਕ ਹਥਿਆਰ ਤਿਆਰ ਕਰ ਲਏ ਨੇ ਆਪਣੇ ਹੱਥਾਂ ਦੇ ਨਾਲ ਇੱਕ ਬਟਨ ਦੱਬਣ ਦੇ ਨਾਲ ਲੱਖਾਂ ਲੋਕਾਂ ਦੀ ਜਾਨ ਜਾ ਸਕਦੀ ਆ ਕਿਉਂਕਿ ਮਨੁੱਖ ਦਾ ਜਿਹੜਾ ਸਿਰ ਦਾ ਕੰਪਿਊਟਰ ਹੈ ਨਾ ਔਰ ਪਰਮਾਤਮਾ ਨੇ ਮਨੁੱਖ ਨੂੰ ਬੜੀਆਂ ਵਡਿਆਈਆਂ ਦਿੱਤੀਆਂ ਨੇ ਆਓ ਗੁਰੂ ਕੇ ਪਿਆਰਿਓ ਆਪਾਂ ਭਾਗਾਂ ਵਾਲੇ ਨਾ ਕਿ ਕੁਝ ਪਲ ਕੁਝ ਘੜੀਆਂ ਕਿਉਂਕਿ ਗੁਰੂ ਦਾਤਾ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਕਿ ਅਸੀਂ ਗੁਰੂ ਇਤਿਹਾਸ ਦੇ ਪੰਨੇ ਆਪ ਜੀ ਨਾਲ ਸਾਂਝੇ ਕਰ ਸਕੀਏ ਔਰ ਆਪ ਜੀ ਨੂੰ ਬਲ ਦਿੱਤਾ ਕੁਝ ਸਮੇਂ ਤੁਸੀਂ ਚੌਂਕੜੇ ਮਾਰ ਸਕੋ ਗੁਰੂ ਜੀ ਦੇ ਕੋਲੇ ਆਏ ਹੋ ਸਾਡੀਆਂ ਭੈਣਾਂ ਮਾਤਾਵਾਂ ਸਾਡੀਆਂ ਬੱਚੀਆਂ ਬੈਠੀਆਂ ਨੇ ਔਰ ਗੁਰਮੁਖ ਪਿਆਰੇ ਵੀਰ ਬਜ਼ੁਰਗ ਬੈਠੇ ਨੇ ਆਓ ਇੱਕ ਵਾਰ ਆਪਣੀ ਰਸਨਾ ਨੂੰ ਕਰੀਏ ਪੁੱਤਰ ਤੇ ਰਮ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਣੀਆਂ ਸੁਰਤੀਆਂ ਔਰ ਦਰਬਾਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੀਏ ਕਿਉਂਕਿ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ ਇੱਕ ਜਗ੍ਹਾ ਦਾਤਾ ਜੀ ਨੇ ਲਿਖਿਆ ਕਿ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ
ਦਾਤਾ ਦੁਨੀਆਂ ਤੇ ਬੜੇ ਥਾਂ ਨਹੀਂ, ਪਰ ਤੇਰੇ ਦਰ ਵਰਗਾ ਸਥਾਨ ਕਿਤੇ ਨਹੀਂ ਮਿਲਦਾ। ਇੱਥੇ ਸਰਦਾਰ ਮੋਹਨ ਸਿੰਘ ਜੀ ਲਿਖਦੇ ਨੇ, ਕਹਿੰਦੇ ਸਿੱਖਾ ਜਦੋਂ ਹਰਿਮੰਦਰ ਸਾਹਿਬ ਜਾਂਦਾ ਉਹਨਾਂ ਨਾਲ, ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਪੈਰ ਧਰਦਾ, ਜਿਹੜੇ ਉੱਤੇ ਪੱਥਰ ਦੀਆਂ ਸਿੱਲਾਂ ਲੱਗੀਆਂ ਨੇ ਨਾ ਸਿੱਲਾਂ, ਔਰ ਉਹਦੇ 'ਤੇ ਪੈਰ ਧਰਨ ਲੱਗਿਆ, ਇੱਕ ਗੱਲ ਸੋਚਿਆ ਕਰ, ਇੱਕ ਇੱਕ ਪੱਥਰ ਦੀ ਸਿੱਲ ਦੇ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਲੱਗੇ ਹੋਏ ਨੇ। ਜਦ ਤੂੰ ਪੈਰ ਪ੍ਰਕਰਮਾ 'ਚ ਧਰਦਾ ਦਰਬਾਰ ਸਾਹਿਬ ਜਾ ਕੇ ਨਾ, ਇਹ ਗੱਲ ਯਾਦ ਰੱਖੀ ਕਿ ਉਸ ਪ੍ਰਕਰਮਾ ਦੇ ਵਿੱਚ ਇਹਦੀ ਪੁੱਤਰਤਾ ਵਾਸਤੇ ਹਜ਼ਾਰਾਂ ਸਿੱਖਾਂ ਨੇ ਇੱਕ ਇੱਕ ਸਿੱਲ ਦੇ ਥੱਲੇ ਸਿਰ ਲਾਏ ਨੇ। ਇਹ ਉਹ ਥਾਂ ਏ, ਕਹਿੰਦੇ ਸੱਜੇ ਵੱਲ ਵੇਖੋਗੇ ਪ੍ਰਕਰਮਾ 'ਚ ਉਤਰਦਿਆਂ ਸਾਰ ਤੁਹਾਨੂੰ ਬਾਬੇ ਬੁੱਢੇ ਦੀ ਬੇਰ ਦਿਸੇਗੀ ਨਾ। ਬਾਬੇ ਬੁੱਢੇ ਦੀ ਬੇਰ ਤਿੰਨ ਬੇਰੀਆਂ ਨੇ, ਦਰਬਾਰ ਸਾਹਿਬ ਜਾਓ, ਤਿੰਨ ਬੇਰੀਆਂ ਨੇ। ਇੱਕ ਬਾਬੇ ਬੁੱਢੇ ਦੀ ਬੇਰ ਆ, ਜਦੋਂ ਸੱਜੇ ਹੱਥ ਵੇਖੋਗੇ, ਇੱਥੇ ਸਿੱਖਿਆ ਕੀ ਮਿਲਦੀ ਆ ਕਿ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਮਾ, ਕਿ ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਉਪਮਾ ਕੀਤੀ ਤੇ ਦਾਤਾ ਜੀ ਨੇ ਉਹਨਾਂ ਦੀ ਪੂਜਾ ਕਰਾ ਦਿੱਤੀ। ਕਿਉਂਕਿ ਬਾਬਾ ਬੁੱਢਾ ਜੀ ਦੀ ਵਰਸੀ ਹੈ ਨਾ, ਕੱਲ੍ਹ ਨੂੰ ਕੁਝ ਵਿਚਾਰਾਂ ਕਰਾਂਗੇ। ਹੁਣ ਅੱਗੇ ਚੱਲੋਗੇ ਕਿ ਦੁੱਖ ਭੰਜਣੀ ਹੈ ਸਾਡੀ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਇੱਥੇ ਖਾਲਸ ਇੱਕ ਥੜਾ ਸਾਹਿਬ, ਇਸ ਥੜੇ ਤੇ ਬਹਿ ਕੇ ਗੁਰੂ ਰਾਮਦਾਸ ਜੀ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਨੇ। ਔਰ ਕਿਹੋ ਜਿਹਾ ਮਾਹੌਲ ਹੋਵੇਗਾ ਕਿ ਗੁਰੂ ਰਾਮਦਾਸ ਜੀ ਵੇਖਦੇ ਹੋਣਗੇ ਬਾਬਾ ਬੁੱਢਾ ਜੀ ਇਹ ਸਰੋਵਰ ਦੇ ਵਿੱਚੋਂ ਗਾਰਾ ਚੱਕਦੇ ਨੇ, ਟੋਕਰੀ ਭਰਦੇ ਨੇ, ਕੱਪੜੇ ਲਿਬੜੇ ਹੁੰਦੇ ਨੇ, ਤੇ ਜਦੋਂ ਛੱਡ ਕੇ ਆਉਂਦੇ ਨੇ ਨਾ, ਉਸ ਬੇਰੀ ਦੇ ਥੱਲੇ ਸਾਹਮਣੇ ਆਰਾਮ ਕਰਦੇ ਹੋਣਗੇ। ਹੁਣ ਜਦੋਂ ਸੱਜੇ ਹੱਥ ਵੇਖੋਗੇ ਜਿਹੜਾ ਲੰਗਰ ਹਾਲੇ ਨਾ, ਇਹ ਰਾਮਗੜੀਆ ਬੁੰਗਾ, ਭਾਈ ਜੱਸਾ ਸਿੰਘ ਜੀ ਰਾਮਗੜੀਆ ਦੀ ਰਾਖੀ ਕਰਦੇ ਰਹਿ। ਹੁਣ ਉੱਥੇ ਇੱਕ ਸੈੱਲ ਪਈ ਹੋਈ ਆ, ਸੈੱਲ ਉੱਤੇ ਜਾ ਕੇ ਵੇਖਿਓ, ਉਹ ਸੈੱਲ ਨੂੰ ਦਿੱਲੀ ਦੀ ਧਰਤੀ ਤੋਂ ਚੱਕ ਕੇ ਲੈ ਕੇ ਆਉਂਦਾ। ਉਹ ਤੁਹਾਡਾ ਇਤਿਹਾਸ ਏ, ਜਦੋਂ ਦਿੱਲੀ ਦੀ ਧਰਤੀ ਉੱਤੇ ਸਿੱਖਾਂ ਨੇ ਔਰ ਸਿੱਖ ਰਾਜ ਦੇ ਝੰਡੇ ਚਲਾਏ ਤੇ ਆਉਣ ਲੱਗੇ ਕੀ ਲੈ ਕੇ ਆਏ, ਕਹਿਣ ਲੱਗੇ ਜਿੱਥੇ ਔਰੰਗਜ਼ੇਬ ਬਾਦਸ਼ਾਹ ਨੇ ਖੜੇ ਹੋ ਕੇ ਹੁਕਮ ਕੀਤਾ ਸੀ ਨਾ, ਤਖ਼ਤੇ ਤੋਂ ਉਸਦੇ ਨਾਦਰ ਸ਼ਾਹ ਚੱਕ ਕੇ ਲੈ ਗਿਆ। ਪਰ ਜਿਹੜੀ ਸਿੱਲ ਸੀ, ਜੇ ਸਿੱਲ ਤੇ ਖਲੋ ਕੇ ਇਹਨੇ ਹੁਕਮ ਕੀਤਾ ਸੀ ਗੁਰੂ ਤੇਗ ਬਹਾਦਰ ਦਾ ਔਰ ਸੀਸ ਕਲਮ ਕਰਦੇ ਹੋ, ਉਹ ਸਿੱਲ ਨੂੰ ਪੁੱਟ ਕੇ ਲੈ ਜਾਂਦਾ। ਉਹ ਅਜੇ ਤੱਕ ਸਿੱਲ ਮੌਜੂਦ ਹੈ, ਆਪਾਂ ਦਰਸ਼ਨ ਨਹੀਂ ਕਰਦੇ, ਮਾਫ਼ ਕਰਨਾ, ਸਾਨੂੰ ਕਾਹਲੀ ਹੁੰਦੀ ਆ। ਦਰਬਾਰ ਸਾਹਿਬ ਚਲੇ ਜਾਓ, ਪ੍ਰਕਰਮਾ ਜਾ ਕੇ ਕਹਿੰਦੇ ਲੈਣ 'ਚ ਲੱਗ ਜਾਓ, 3 ਘੰਟੇ ਲੱਗਣੇ ਨੇ। ਐਨੀ ਕਾਹਲੀ, ਅਸੀਂ ਇਤਿਹਾਸ ਨਹੀਂ ਵੇਖਦੇ, ਅਸੀਂ ਅਜਾਇਬ ਘਰ ਨਹੀਂ ਕਦੇ ਵੇਖਿਆ ਹੋਣਾ ਕਿ ਅਜਾਇਬ ਘਰ ਵਿੱਚ ਸਾਡਾ ਕਿੱਡਾ ਵੱਡਾ ਲਿਟਰੇਚਰ ਪਿਆ ਹੋਇਆ, ਕਿੱਡਾ ਵੱਡਾ ਇਤਿਹਾਸ ਲੁਕਿਆ ਪਿਆ। ਹੁਣ ਅੱਗੇ ਵਧੋਗੇ, ਪ੍ਰਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਉਹ ਸ਼ਹੀਦੀ ਸਥਾਨ, ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਹੋ ਨਾ। ਹੁਣ ਬਾਬਾ ਦੀਪ ਸਿੰਘ ਦਾ ਸ਼ਹੀਦੀ ਸਥਾਨ ਕੀ ਦੱਸਦਾ ਹੈ ਕਿ ਗੁਰੂ ਕੇ ਸਿੱਖੋ ਤੁਸੀਂ ਆ ਰਹੇ ਹੋ, ਪਰ ਇਸ ਦਰ ਦੀ ਪ੍ਰਕਰਮਾ ਦੇ ਵਾਸਤੇ ਔਰ ਸੀਸ ਦਿੱਤੇ ਵੀ ਜਾ ਸਕਦੇ ਨਹੀਂ। ਇਸ ਦਰਬਾਰ ਸਾਹਿਬ ਦੀ ਪੁੱਤਰਤਾ ਦੇ ਵਾਸਤੇ ਸਿਰ ਦਿੱਤੇ ਜਾ ਸਕਦੇ ਨਹੀਂ। ਹੁਣ ਅੱਗੇ ਜਾਓਗੇ ਤੇ ਗੁਰੂ ਕੇ ਪਰ ਇੱਕ ਹੋਰ ਬੇਰੀ, ਇਹਨੂੰ ਕਹਿੰਦੇ ਲਾਂਚੀ ਬੇਰੀ। ਕਿਤੇ ਲਾਂਚੀ ਬੇਰੀ ਦੇ ਥੱਲੇ ਇੱਕ ਬੋਰਡ ਲਿਖਿਆ ਵੇਖਿਓ, ਉੱਥੇ ਕੀ ਲਿਖਿਆ ਕਿ 1724 ਈਸਵੀ ਨੂੰ ਔਰ ਗੁਰੂ ਕੇ ਦੋ ਯੋਧੇ ਦੋ ਲੜ ਲਏ ਵੀਰ ਬਹਾਦਰ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ, ਇਹ ਬੀਕਾਨੇਰ ਦੀ ਧਰਤੀ ਤੋਂ ਆਏ। ਕਿਉਂ ਆਏ? ਕਿਉਂਕਿ ਮਸਾਊਦੀਨ ਮੱਸਾ ਰੰਗੜ ਇਹ ਦਰਬਾਰ ਸਾਹਿਬ 'ਚ ਹੁੱਕਾ

ਤੇ। ਇਹ ਛੇਵੇਂ ਪਾਤਸ਼ਾਹ ਨੇ ਆਖਿਆ ਸੀ ਧਰਮ ਤੇ ਰਾਜਨੀਤੀ। ਅੱਜ ਗੁਰਦੁਆਰੇ 'ਚ ਸੋਚਦੇ ਕਹਿੰਦੇ ਰਾਜਨੀਤੀ ਨਾ ਕਰਿਓ ਜੀ, ਕੌਣ ਹੈ ਹਟਾਉਣ ਵਾਲਾ? ਅਗਰ ਛੇਵੇਂ ਪਾਤਸ਼ਾਹ ਤੋਂ ਕੋਈ ਵੱਡਾ ਪੈਗੰਬਰ ਆ ਜਾਵੇ ਉਹੀ ਇਹ ਚੀਜ਼ਾਂ ਬਦਲ ਸਕਦਾ ਸੀ, ਥੋੜ੍ਹਾ ਬਦਲ ਸਕਦੇ ਹਾਂ। ਕਿਉਂਕਿ ਛੇਵੇਂ ਪਾਤਸ਼ਾਹ ਕਹਿੰਦੇ ਸਿੱਖਾ ਤੇਰੀ ਮੀਰੀ ਤੇ ਪੀਰੀ, ਤੇਰਾ ਧਰਮ ਤੇ ਤੇਰੀ ਰਾਜਨੀਤੀ ਮੈਂ ਇਕੱਠੇ ਕਰ ਚੱਲਿਆ। ਪਰ ਇੱਕ ਗੱਲ ਯਾਦ ਰੱਖੀ ਕਿ ਜਿਹੜੀ ਧਰਮ ਹੈ ਉੱਥੇ ਉਹਨੂੰ ਹਮੇਸ਼ਾ ਰਾਜਨੀਤੀ ਦੇ ਉੱਤੇ ਡੰਡਾ ਬਣਾ ਕੇ ਰੱਖਣਾ। ਧਰਮ ਦਾ ਧਰਮ ਉੱਤੇ ਹੋਣਾ ਚਾਹੀਦਾ, ਰਾਜਨੀਤੀ ਥੱਲੇ ਹੋਣੀ ਚਾਹੀਦੀ ਹੈ। ਹੁਣ ਛੇਵੇਂ ਪਾਤਸ਼ਾਹ ਦਾ ਲੱਗਾ ਦਰਬਾਰ ਆ, ਕਹਿੰਦੇ ਨੇ ਖਾਲਸਾ ਇੱਕ ਨੌਜਵਾਨ ਜੱਥਾ ਲੈ ਕੇ ਆਇਆ। ਕਹਿੰਦੇ ਨੇ ਜਦੋਂ ਜੱਥਾ ਲੈ ਕੇ ਆਇਆ ਤੁਹਾਡੇ ਵਰਗੇ ਗੁਰੂ ਪਿਆਰੇ ਬੈਠੇ ਨੇ ਤੇ ਇਹਦਾ ਚਿਹਰਾ ਬੜਾ ਉਤਰਿਆ ਹੋਇਆ। ਛੇਵੇਂ ਪਾਤਸ਼ਾਹ ਦੇ ਕੋਲ ਕੋਈ ਕੁਝ ਮੰਗਦਾ, ਕੁਝ ਕੁਝ ਮੰਗਦਾ, ਦਾਤਾ ਹੀ ਨਾ, ਕਿਉਂਕਿ ਕੋਈ ਖਾਲਸਾ ਹੀ ਮਨ ਦੀ ਭਾਵਨਾ ਲੈ ਕੇ ਆਵੇ। ਮੇਰੇ ਦਾਤਾ ਜੀ ਕਹਿੰਦੇ ਜੋ ਮੰਗ ਹੈ ਜਿਹੜਾ ਮੰਗਣਾ ਮੰਗ ਲਓ, ਜੋ ਮੰਗੇ ਠਾਕਰੀ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਕਹਿੰਦੇ ਨੇ ਉਸ ਨੌਜਵਾਨ ਦਾ ਚਿਹਰਾ ਉਤਰਿਆ ਹੋਇਆ। ਛੇਵੇਂ ਪਾਤਸ਼ਾਹ ਨੇ ਆਵਾਜ਼ ਮਾਰੀ, ਕਹਿੰਦੇ ਪੁੱਤਰਾ ਕੀ ਹੋਇਆ, ਤੇਰਾ ਚਿਹਰਾ ਕਿਉਂ ਉਤਰਿਆ ਹੋਇਆ, ਤੇਰਾ ਚਿਹਰਾ ਦਾਸ ਕਿਉਂ ਹੈ? ਕਹਿਣ ਲੱਗਾ ਦਾਤਾ ਕੀ ਦੱਸਾਂ, ਅੱਖਾਂ 'ਚ ਅੱਥਰੂ ਚਾਹੁੰਦੇ ਨੇ ਜਦੋਂ ਇਹ ਆਪਣੀ ਹੁਣ ਦਿਲ ਦੀ ਕਹਾਣੀ ਦੱਸਣ ਲੱਗਾ। ਆਪਾਂ ਪਿੰਡਾਂ 'ਚੋਂ ਆਏ ਨਾ, ਪਿੰਡਾਂ 'ਚ ਕਿਸੇ ਦਾ ਸਰੀਰ ਕਮਜ਼ੋਰ ਜਿਹਾ ਹੋਵੇ ਨਾ, ਲੋਕੀ ਕਹਿੰਦੇ ਭਲਵਾਨ ਤੁਰਿਆ ਹੁੰਦਾ, ਟਿਚਰਾਂ ਕਰਦੇ ਨੇ ਨਾ। ਕੋਈ ਬੰਦਾ ਗਰੀਬ ਹੋਵੇ, ਦਿਹਾੜੀਆਂ ਕਰਦਾ ਹੋਵੇ, ਕਹਿੰਦਾ ਉਹ ਸੇਠ ਤੁਰਿਆ ਹੁੰਦਾ। ਆਮ ਤੌਰ 'ਤੇ ਕਈ ਲੋਕਾਂ ਨੂੰ ਟਿਚਰ ਕਰਨ ਦੀ ਆਦਤ ਹੁੰਦੀ ਆ। ਕਹਿੰਦੇ ਨੇ ਮਾਪਿਆਂ ਨੇ ਨਾਮ ਰੱਖਿਆ ਤਾਂ ਔਰ ਨਾਮ ਰੱਖਿਆ ਕਰੋੜੀ ਮਾਲਾ, ਤੇ ਗੁਰੂ ਕੇ ਪਿਆਰੇ ਹੁਣ ਕਰੋੜੀ ਮਾਲ ਨਾ ਹੀ। ਹੁਣ ਬੇਚਾਰਾ ਗਰੀਬ ਵਾਲਾ ਸੀ, ਨਾਮ ਕਰੋੜੀ ਮਾਲ ਰੱਖ ਦਿੱਤਾ, ਪਰ ਘਰੇ ਮਾਇਆ ਨਹੀਂ, ਘਰੇ ਗਰੀਬੀ ਏ। ਲੋਕੀ ਟਿਚਰਾਂ ਕਰਦੇ ਨੇ, ਕਹਿੰਦੇ ਸੇਠ ਆ ਕਰੋੜੀ ਮਾਲਾ, ਲੋਕੀ ਕਹਿਣ ਲੱਗ ਪਏ ਸੇਠ ਆ। ਕਹਿੰਦੇ ਛੇਵੇਂ ਪਾਤਸ਼ਾਹ ਨੂੰ ਰੋ ਰੋ ਕੇ ਕਹਿਣ ਲੱਗਾ ਦਾਤਾ, ਜਦੋਂ ਮੈਂ ਪਿੰਡ ਵਿੱਚ ਵਿਚਰਦਾ ਲੋਕੀ ਮੈਨੂੰ ਟਿਚਰਾਂ ਕਰਦੇ ਨਹੀਂ, ਕਹਿੰਦੇ ਉਹ ਵੇਖੋ ਸੇਠ ਕਰੋੜੀ ਮਾਲ ਤੁਰਿਆ ਹੁੰਦਾ, ਉਹ ਵੇਖੋ ਦਾਤਾ ਮੈਂ ਕਰੋੜੀ ਮਾਲ ਕਰੋੜਾਂ ਦਾ ਮਾਲਕ ਥੋੜੂ ਆ। ਹੁਣ ਮਾਪਿਆਂ ਨੇ ਮੇਰਾ ਨਾਮ ਰੱਖ ਦਿੱਤਾ ਤੇ ਲੋਕੀ ਮੈਨੂੰ ਸੇਠ ਕਰੋੜੀ ਮਾਲ ਕਹਿ ਕੇ ਟਿਚਰਾਂ ਕਰੀ ਜਾਂਦੇ ਨੇ। ਗੁਰਦੇਵ ਹੱਸ ਪਿਆ ਛੇਵੇਂ ਪਾਤਸ਼ਾਹ, ਉਹ ਕਹਿੰਦਾ ਤੈਨੂੰ ਕਰੋੜਾਂ ਦਾ ਮਾਲਕ ਬਣਾ ਦਈਏ। ਕਹਿੰਦਾ ਦਾਤਾ ਬਣ ਜਾਊ ਮੈਂ ਕਰੋੜਾਂ ਦਾ ਮਾਲਕ? ਕਹਿਣ ਲੱਗੇ ਤੈਨੂੰ ਲੋ ਸੇਠ ਕਰੋੜੀ ਮਾਲ ਕਹਿੰਦਾ ਨੇ, ਜਾ ਕੇ ਵਪਾਰ ਆਰੰਭ ਕਰਦੇ ਘੋੜਿਆਂ ਦਾ, ਜਾ ਵਪਾਰ ਸ਼ੁਰੂ ਕਰਦੇ ਤੇ ਤੈਨੂੰ ਤੂੰ ਕਰੋੜਾਂ ਪਤੀ ਹੋਵੇਂਗਾ, ਕਰੋੜਾਂ ਪਤੀ। ਕਹਿਣ ਲੱਗਾ ਦਾਤਾ ਸੱਚ ਏ? ਗੁਰਦੇਵ ਕਹਿੰਦੇ ਜਾ ਅੱਜ ਤੋਂ ਬਾਅਦ ਤੈਨੂੰ ਵਾਅਦਾ ਰਿਹਾ। ਤੇ ਕਹਿੰਦੇ ਨੇ ਕਰੋੜੀ ਮਾਲ ਕਹਿਣ ਲੱਗਾ ਦਾਤਾ ਮੇਰਾ ਵੀ ਵਾਅਦਾ ਰਿਹਾ, ਮੈਂ ਗੋਲਕ ਲਾ ਲਊ ਔਰ ਮੈਂ ਕਪੀਪਾ ਲਾ ਲਊ, ਦਸਵਾਂ ਹਿੱਸਾ ਤੇਰੇ ਵਾਸਤੇ ਕੱਢੀ ਜਾਣਾ। ਅੱਜ ਸਿੱਖ ਦਸਵੰਧ ਥੋੜੋ ਕਰਦਾ, ਮਾਫ ਕਰਿਓ, ਕਿਉਂਕਿ ਗੁਰੂ ਘਰੇ ਵੀ ਪੈਸੇ ਟੁੱਟੇ ਆ ਕੇ ਵੇਖਦੇ ਨਾ ਕਿ ਟੁੱਟੇ ਪੈਸੇ ਕਿੰਨੇ ਕੁ ਅਸੀਂ ਗੁਰੂ ਘਰੇ ਜਾ ਕੇ ਚੜਾਉਣੇ ਨੇ। ਹੁਣ ਕਹਿੰਦੇ ਨੇ ਸੇਠ ਕਰੋੜੀ ਮਾਲ ਕੇ ਪੀਪਾ ਲਾ ਰਿਹਾ। ਕਹਿੰਦੇ ਨੇ ਗੁਰੂ ਕੇ ਪਿਆਰੇ ਹੁਣ ਜਦੋਂ ਵਪਾਰ ਆਰੰਭ ਕੀਤਾ ਵਪਾਰ ਵੱਧਦਾ ਹੀ ਗਿਆ, ਇੰਨਾ ਵਪਾਰ ਵੱਧ ਗਿਆ ਕਈ ਸਾਲਾਂ ਵਾਧਾ। ਇਹ ਛੇਵੇਂ ਪਾਤਸ਼ਾਹ ਦੇ ਬਚਨ ਸੱਚ ਹੋ ਗਏ, ਲੋਕੀ ਸੇਠ ਕਰੋੜੀ ਮਾਲ ਕਹਿੰਦੇ ਕਰੋੜਾਂ ਪਤੀ ਉਹ ਬਣ ਗਿਆ, ਪਰ ਗੁਰੂ ਨਾਲ ਪਿਆਰ ਨਹੀਂ ਟੁੱਟਿਆ। ਕਹਿੰਦੇ ਨੇ ਉਹਨਾਂ ਦਿਨਾਂ ਦੀ ਅੰਦਰ ਛੇਵੇਂ ਪਾਤਸ਼ਾਹ ਦੇ ਇੱਕ ਹੁਕਮਨਾਮਾ ਪਹੁੰਚਿਆ ਕਾਬਲ ਦੀ ਧਰਤੀ ਉੱਤੇ। ਦੋ ਮਸੰਦ ਸੀ, ਇੱਕ ਤਾਰਾ ਚੰਦ, ਇੱਕ ਭਾਈ ਬਖਤ ਮਲ, ਇਹ ਕਾਬਲ ਦੀ ਧਰਤੀ ਉੱਤੇ ਹੁਕਮਨਾਮੇ ਵੰਡਦੇ ਨੇ। ਉਸ ਹੁਕਮਨਾਮੇ 'ਚ ਕੀ ਲਿਖਿਆ ਕਿ ਗੁਰਦੇਵ ਕਹਿੰਦੇ ਜਿਹਨੇ ਸਿੱਖਾਂ ਨੇ ਦਸਵੰਧ ਕੱਢਿਆ ਹੋਇਆ ਨਾ, ਉਹ ਮਾਇਆ ਨਾ ਲੈ ਕੇ ਆਇਓ। ਕਹਿਣ ਲੱਗੇ ਕੀ ਲੈ ਕੇ ਜਾਣਾ? ਕਹਿੰਦੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਜਾਂ ਘੋੜੇ ਲਿਆਓ ਜਾਂ ਸਾਤਰ ਲਿਆਓ, ਤੇ ਜਾਂ ਉਹ ਮਾਂ ਭਾਗਾਂ ਵਾਲੀ ਹੋਵੇਗੀ ਜਿਹੜੀ ਆਪਣੀ ਆਤਮਾ ਦਾ ਗੁੱਸਾ ਆਪਣਾ ਪੁੱਤਰ ਔਰ ਕੌਮ ਨੂੰ ਭੇਟਾ ਕਰੇਗੀ। ਕਹਿੰਦੇ ਨੇ ਸੇਠ ਕਰੋੜੀ ਮਾਲ ਘਰਵਾਲੀ ਨੂੰ ਕਹਿਣ ਲੱਗਾ, ਆਪਾਂ ਪੀਪਿਆਂ ਦੇ ਵਿੱਚ ਪੈਸੇ ਪਾਏ ਹੋਏ ਨੇ, ਪੀਪੇ ਭਰੇ ਹੋਏ ਨੇ, ਆਪਾਂ ਗਿਣਤੀ ਨਾ ਕਰ ਲਈਏ। ਪਰ ਇਤਿਹਾਸ ਕਹਿੰਦਾ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਕਹਿੰਦੇ ਜਦੋਂ ਮਾਇਆ ਕਹਿਣ ਲੱਗੇ, ਮਾਇਆ ਨਿਕਲੇ 2.5 ਲੱਖ ਰੁਪਈਆ ਦਸਵੰਧ ਦਾ। ਗੁਰੂ ਕੇ ਪਿਆਰਿਓ ਵੇਖੋ ਕਿੰਨੀ ਬਰਕਤ ਪੈ ਗਈ ਨਾ। ਕਹਿੰਦਾ ਸੀ ਮੈਂ ਗਰੀਬ ਬਹੁਤ ਹਾਂ,

ਦੇਵ ਨੇ ਆਖਿਆ ਘੋੜੇ ਭੇਟਾ ਕਰੋ, ਤਲਵਾਰਾਂ ਭੇਟਾ ਕਰੋ, ਜਵਾਨੀ ਭੇਟਾ ਕਰੋ। ਤੇ ਸਿੱਖ ਕਹਿੰਦਾ ਠੀਕ ਹੈ, ਆਪਾਂ ਮਾਇਆ ਥੋੜ੍ਹੋਂ ਲੈ ਕੇ ਜਾਣੀ ਆ, ਆਪਾਂ ਕੁਝ ਨਾ ਕੁਝ ਇਹੋ ਜਿਹੀਆਂ ਚੀਜ਼ਾਂ ਲਿਆਈਏ। ਅੱਜ ਵੀ ਜਦੋਂ ਸਟੇਜ 'ਤੇ ਬੁਲਾਰੇ ਕਹਿੰਦੇ ਨੇ ਰੁਮਾਲੇ ਨਾ ਲਿਆਓ, ਇਹਦੀ ਤਾਂ ਮਾਇਆ ਭੇਟਾ ਕਰਦੇ ਹੋ, ਕੋਈ ਹੋਰ ਚੀਜ਼ ਲੈ ਆਓ। ਪਰ ਗੁਰੂ ਕੇ ਪਿਆਰਿਓ, ਪਰ ਸਾਡੇ ਮਨ ਵਿੱਚ ਇੱਕ ਜਿੱਦ ਪਈ ਹੁੰਦੀ ਆ। ਹੁਣ ਜਿਹੜੇ ਰੁਮਾਲੇ ਨੇ ਇਹ ਅੱਗੇ ਜਾ ਕੇ ਰੁਲਦੇ ਬੜੇ ਨੇ, ਮਾਫ਼ ਕਰਨਾ ਠੀਕ ਹੈ, ਕਿਉਂਕਿ ਮੇਰੇ ਦਾਤਾ ਜੀ ਕਹਿੰਦੇ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਆਪਾਂ ਆਪਣੀ ਪਤ ਵਾਸਤੇ ਆਮ ਤੌਰ 'ਤੇ ਰੁਮਾਲਾ ਸਾਹਿਬ ਲੈ ਕੇ ਆਉਂਦੇ ਨਾ, ਪਰ ਮੇਰੇ ਦਾਤਾ ਜੀ ਕਹਿੰਦੇ ਤੇਰੀ ਪਤ ਢਕੇਗਾ, ਉਹਨੂੰ ਫਿਕਰ ਹੈ ਤੇਰਾ। ਕਹਿੰਦੇ ਨੇ ਦਾਰੀ ਅਸਲ, ਹੁਣ ਇਹ ਸੋਚਦੇ ਮਾਇਆ ਦਾ ਕੀ ਲੈ ਕੇ ਚੱਲੀਏ। ਕਹਿਣ ਲੱਗਾ ਜਿਹੜੇ ਘੋੜੇ ਸਭ ਤੋਂ ਮਹਿੰਗੇ ਆ, ਜਿਹੜੇ ਦੁਨੀਆਂ ਦੇ ਉੱਚੋ ਔਰ ਨੰਬਰ ਵਨ ਤੇ ਮਿੱਥੇ ਜਾਂਦੇ, ਮੈਂ ਘੋੜੇ ਲੈ ਕੇ ਜਾਵਾਂਗਾ। ਵਪਾਰੀ ਕੋਲ ਜਾ ਕੇ ਕਹਿੰਦਾ ਕਿ ਸਭ ਤੋਂ ਵਧੀਆ ਘੋੜੇ ਨਸ਼ਲ ਦੇ ਘੋੜੇ ਇਹ ਮੈਨੂੰ ਚਾਹੀਦੇ ਨੇ। ਕਹਿਣ ਲੱਗਾ ਮੁੱਲ ਭਰ ਦੇਗਾ, ਸਭ ਤੋਂ ਵਧੀਆ ਘੋੜੇ ਵੇਖਣੇ ਲੈ ਕੇ ਚੱਲਦਾ। ਕਹਿੰਦਾ ਕਿੰਨਾ ਮੁੱਲ ਏ? ਕਹਿੰਦਾ ਕਿ ਜੋੜੀ ਆ ਇਕੱਠੀ ਪਲੀ ਹੋਈ ਉਹਦਾ ਔਰ ਮੁੱਲ 2.5 ਲੱਖ ਰੁਪਈਆ ਦੇ ਸਕੇਗਾ। ਕਹਿੰਦਾ ਫਿਰ ਕੀ ਹੋਇਆ? ਅਗਰ ਛੇਵੇਂ ਗੁਰੂ ਦੀ ਵਰਕਤ ਏ, ਕਹਿੰਦੇ 67 ਕਰੋੜੀ ਮਲ ਨੇ 2 ਘੋੜੇ ਖਰੀਦ ਲੈ 2.5 ਲੱਖ ਦੇ। ਇਤਿਹਾਸ ਵਿੱਚ ਇਹ ਵੀ ਲਿਖਿਆ ਕਿ ਉਹਨੇ 2.5 ਲੱਖ ਦੀਆਂ ਕਾਠੀਆਂ ਵੀ ਬਣਾ ਲਈਆਂ, ਕਿਉਂਕਿ ਕਰੋੜਾਪਤੀ ਬਣ ਗਿਆ, ਮਾਇਆ ਦਾ ਘਾਟਾ ਕੋਈ ਨਹੀਂ। ਕਹਿੰਦੇ ਅੱਜ ਕਾਬਲ ਦੀ ਧਰਤੀ ਤੋਂ ਸੰਗਤਾਂ ਤੁਰੀਆਂ, ਹਰ ਇੱਕ ਨੇ ਆਪਣਾ ਆਪਣਾ ਦਸਵੰਧ ਲਿਆ, ਹਰ ਇੱਕ ਨੇ ਆਪੋ ਆਪਣੀ ਔਰ ਜੋ ਵੀ ਦਸਵੰਧ ਕੱਢਿਆ ਲੈ ਕੇ ਤੁਰ ਪਏ। ਤੇ ਗੁਰੂ ਕੇ ਪਿਆਰੇ ਜਦੋਂ ਕਾਬਲ ਤੋਂ ਲਾਹੌਰ ਆਏ ਸੀ ਨਾ, ਤੇ ਲਾਹੌਰ ਅੱਗੇ ਨਾਕਾ ਲੱਗਾ ਹੋਇਆ ਪੁਲਿਸ ਦਾ, ਆਮ ਆਪਾਂ ਵੇਖਦੇ ਪੰਜਾਬ 'ਚ ਲੱਗੇ ਹੁੰਦੇ ਨੇ ਨਾ, ਇੱਥੇ ਤਾਂ ਕੋਈ ਨਹੀਂ ਘੇਰਦਾ। ਕਹਿੰਦੇ ਪੁਲਿਸ ਦਾ ਨਾਕਾ ਲੱਗਾ, ਉਹ ਕਹਿੰਦਾ ਗੁਰੂ ਦੇ ਸਿੱਖੋ ਠਹਿਰ ਜਾਓ। ਕਹਿੰਦੇ ਕੀ ਹੋਇਆ? ਕਹਿੰਦੇ ਬਾਦਸ਼ਾਹ ਨੇ ਇੱਥੋਂ ਲੰਘਣਾ। ਤੇ ਕਹਿੰਦੇ ਸਿੱਖ ਕਹਿਣ ਲੱਗੇ ਕੋਈ ਗੱਲ ਨਹੀਂ, ਸਾਡਾ ਤੇ ਸੱਚਾ ਪਾਤਸ਼ਾਹ ਆ, ਅਸੀਂ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਜਾਣਾ, ਕੋਈ ਗੱਲ ਨਹੀਂ, ਇੱਥੇ ਕੀਰਤਨ ਕਰ ਲੈਣੀ ਆ। ਕਹਿੰਦੇ ਕੀਰਤਨ ਚੱਲਦਾ ਰਿਹਾ। ਅੱਗੇ ਲੋਕ ਜਦੋਂ ਪਿੰਡਾਂ 'ਚ ਤੁਰਦੇ ਹੁੰਦੇ ਸੀ, ਜਿੱਥੇ ਰਾਤ ਪੈ ਜਾਣੀ ਨਾ, ਉੱਥੇ ਕੀਰਤਨ ਚਾਲੂ ਹੋ ਜਾਣਾ ਅਤੇ ਨਾਲੇ ਢੋਲਕੀਆਂ ਵੱਜਣੀਆਂ, ਛੈਣੇ ਵੱਜਣੇ, ਕੀਰਤਨ ਹੋਣਾ, ਸ਼ਬਦ ਗੁਰਬਾਣੀ ਦੇ ਗਾਉਣੇ। ਕਹਿੰਦੇ ਨੇ ਕੀਰਤਨ ਚੱਲਦਾ ਰਿਹਾ, ਉੱਧਰੋਂ ਬਾਦਸ਼ਾਹ ਚਲਾ ਗਿਆ। ਹੁਣ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ, ਤਾਂ ਸਿਪਾਹੀ ਉੱਧਰ ਨੂੰ ਆ ਗਏ, ਕਹਿਣ ਲੱਗੇ ਵੇਖੀਏ ਸਿੱਖ ਕੀ ਲੈ ਕੇ ਆਏ ਨੇ। ਜਦੋਂ ਵੇਖੇ ਘੋੜੇ, ਇਹਨਾਂ ਦਾ ਮਨ ਬੇਈਮਾਨ ਹੋ ਗਿਆ, ਕਿਉਂਕਿ ਸਰਕਾਰੀ ਵਰਦੀ ਪਾਈ ਹੋਈ ਆ, ਸਰਕਾਰੀ ਬੰਦੇ ਨੇ ਨਾ। ਕਹਿਣ ਲੱਗਾ ਸਿੱਖੋ ਘੋੜੇ ਵੇਚਣੇ ਨੇ? ਤੇ ਕਹਿੰਦੇ 67 ਕਰੋੜੀ ਮਲ ਕਹਿੰਦਾ ਨਹੀਂ ਵੇਚਣੀ, ਕਹਿੰਦਾ ਘੋੜੇ ਮੇਰੇ ਨਹੀਂ, ਇਹ ਸੱਚੇ ਪਾਤਸ਼ਾਹ ਦੇ ਨੇ। ਵੇਖੋ ਇੱਥੇ ਘੋੜੇ ਆਖਿਆ ਸੱਚੇ ਪਾਤਸ਼ਾਹ ਦੇ, ਉਹਨੇ ਮੈਂ ਥੋੜ੍ਹਾ ਆਖਿਆ ਮੇਰੇ ਨਹੀਂ। ਜਦੋਂ ਬੰਦੇ ਦੇ ਮਨ 'ਚ ਮੈਂ ਆ ਜਾਵੇ, ਹੰਕਾਰ ਆ ਜਾਂਦਾ, ਕਿਉਂਕਿ ਆਮ ਤੌਰ 'ਤੇ ਮਹਾਂਪੁਰਸ਼ ਕਹਿੰਦੇ ਨੇ ਕਿ ਮੈਂ ਕਹੀ ਤੇ ਮਰੀਏ, ਤੂੰ ਕਹੀ ਤੇ ਤਰੀਏ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਤੂੰ ਸਦਾ ਸਲਾਮਤ ਨਿਰੰਕਾਰ, ਇੱਥੇ ਤੂੰ ਦੀ ਆਵਾਜ਼ ਆ। ਕਹਿਣ ਲੱਗਾ ਕਿ 67 ਕਰੋੜੀ ਮਲ ਕਹਿੰਦਾ ਘੋੜੇ ਸੱਚੇ ਪਾਤਸ਼ਾਹ ਦੇ ਨੇ, ਮੈਂ ਵੇਚਾਂਗਾ ਨਹੀਂ। ਕਹਿਣ ਲੱਗਾ ਸਿੱਖੋ ਸੱਚਾ ਪਾਤਸ਼ਾਹ ਕੌਣ ਹੈ? ਕਹਿਣ ਲੱਗੇ ਸਾਡਾ ਮੀਰੀ ਪੀਰੀ ਦਾ ਮਾਲਕ ਹੈ ਛੇਵਾਂ ਗੁਰੂ। ਤੇ ਕਹਿੰਦੇ ਨੇ ਖਾਲਸਾ ਦੀ ਸਿਪਾਹੀ ਕਹਿਣ ਲੱਗੇ ਸਿੱਖਾਂ 'ਚ ਹੰਕਾਰ ਵੇਖੋ ਕਿ ਇਹਨਾਂ ਦਾ ਸੱਚਾ ਪਾਤਸ਼ਾਹ, ਲੱਗਦਾ ਸਾਡਾ ਫਿਰ ਝੂਠਾ ਪਾਤਸ਼ਾਹ ਹੀ ਹੋਵੇਗਾ ਨਾ। ਕਹਿੰਦੇ ਸਿੱਖਾਂ ਦਾ ਘੋੜਿਆ ਜ਼ਬਰਦਸਤੀ ਖੋਲਿਆ ਗਿਆ, ਬੜੇ ਤਾਲੇ ਲੈ 67 ਕਰੋੜੀ ਮਲਨੀ। ਕਹਿੰਦੇ ਬਿਲਕੁਲ ਨਹੀਂ, ਹੁਣ ਘੋੜੇ ਚੋਰੀ ਕਰਕੇ ਸਿਪਾਹੀ ਲੈ ਗਏ, ਪਰ 67 ਕਰੋੜੀ ਮਲ ਦਾ ਕੀ ਹਾਲ ਹੋਇਆ ਹੋਵੇਗਾ? ਜਿਹੜਾ ਦਸਵੰਧ ਕੱਢਿਆ ਸੀ, ਜਿਹਦੇ ਘੋੜੇ ਖਰੀਦੇ, ਤੇ ਗੁਰੂ ਕੇ ਪਿਆਰ, ਅੱਜ ਸਿਪਾਹੀਆਂ ਨੇ ਧੱਕੋਂ ਚੋਰੀ ਖੋਹ ਲੈ। ਹੁਣ ਕਹਿੰਦੇ ਨੇ ਜਦੋਂ ਸੰਗਤਾਂ ਅੰਮ੍ਰਿਤਸਰ ਦੀ ਧਰਤੀ 'ਤੇ ਆਈਆਂ, ਤੇ ਉਦੋਂ ਗੁਰਦੇਵ ਛੇਵੇਂ ਪਾਤਸ਼ਾਹ ਭਾਈ ਰੂਪੇ ਕੇ ਪਹੁੰਚੇ ਨੇ, ਭਾਈ ਰੂਪੇ ਕੇ, ਭਾਈ ਰੂਪ ਚੰਦ ਦੇ ਕੋਲ ਭਾਈ ਰੂਪੇ ਕੇ ਪਹੁੰਚੇ ਹੋਏ ਨੇ। ਕਹਿੰਦੇ ਨੇ ਸੰਗਤਾਂ ਕੁਝ ਸਮੇਂ ਇੱਥੇ ਰਹੀਆਂ, ਹੁਣ ਪਹੁੰਚ ਗਈਆਂ ਭਾਈ ਰੂਪੇ ਕੇ, ਪਰ ਇਹਨਾਂ ਦੇ ਚਿਹਰੇ ਉਤਰੇ ਹੋਏ ਨੇ, ਕਈਆਂ ਦੇ ਰੋ ਰੋ ਕੇ ਅੱਖਾਂ ਸੁੱਜੀਆਂ ਨੇ। ਭਾਈ ਜਿਹੜਾ 67 ਕਰੋੜੀ ਮਾਲੀ ਨਾ, ਇਹਦਾ ਬਹੁਤ ਬੁਰਾ ਹਾਲ ਆ। ਕਹਿੰਦੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਉਹ 67 ਕਰੋੜੀ ਮਲ ਕੀ ਹੋਇਆ?
ਜਿਸ ਦਿਨ ਤੂੰ ਪਹਿਲੇ ਦਿਨ ਆਇਆ ਸੀ ਉਸ ਦਿਨ ਵੀ ਰੋਂਦਾ ਸੀ, ਅੱਜ ਵੀ ਰੋਈ ਜਾਂਦਾ। ਗੱਲ ਕੀ ਏ, ਅੱਜ ਤੂੰ ਕਰੋੜਾਪਤੀ ਆ, ਤੇਰੇ ਕੋਲ ਮਾਇਆ ਦਾ ਘਾਟਾ ਕੋਈ ਨਹੀਂ। ਕਹਿਣ ਲੱਗਾ ਗੱਲ ਸੱਚੇ ਦਾਤਾ, ਕਿ ਤੇਰੀ ਕਿਰਪਾ ਦੇ ਨਾਲ ਮੈਂ ਕਰੋੜਾਪਤੀ ਤੇ ਬਣ ਗਿਆ। ਪਰ ਦਾਤਾ ਜਿਹੜਾ ਦਸਵੰਦ ਕੱਢਿਆ ਸੀ, ਮੈਂ ਉਹਦੇ ਘੋੜੇ ਖਰੀਦਿਆ ਸਨ, ਉਹ ਘੋੜੇ ਜਨਮ ਨੇ ਧੱਕੋ ਜੋਰੀ ਖੋਲਿਆ ਨੀ। ਅੱਜ ਰੋ ਰੋ ਕੇ ਕਹਿੰਦੇ ਨੇ ਕਾਬਲ ਦੀਆਂ ਸੰਗਤਾਂ ਨੇ 66 ਕਰੋੜੀ ਮੰਗਣੇ, ਤਾਂ ਛੇਵੇਂ ਪਾਤਸ਼ਾਹ ਨੂੰ ਜਿਵੇਂ ਰਾਤ ਚ ਭਾਣਾ ਵਾਪਰਿਆ ਉਹਦੇ ਹਾਲਾਤ ਹੈ ਇਹ ਦੱਸੇ ਨੇ।

ਭਾਈ ਗੁਰਦਾਸ ਜੀ ਲਿਖਦੇ ਨੇ, ਰਾਜੇ ਪਾਪਕ ਮਾਮਦੇ ਉਲਟੀ ਵਾੜ ਖੇਤ ਕੋ ਖਾਈ। ਹੁਣ ਆਮ ਤੌਰ 'ਤੇ ਆਪਾਂ ਜਦੋਂ ਪਿੰਡਾਂ 'ਚੋਂ ਸਾਰੇ ਆਉਂਦੇ ਹਾਂ, ਇੱਕ ਵਾੜ ਕੀਤੀ ਜਾਂਦੀ ਸੀ ਖੇਤਾਂ ਨੂੰ, ਅੱਜ ਵੀ ਵਾੜਾਂ ਕੀਤੀਆਂ ਜਾਂਦੀਆਂ ਨੇ ਨਾ, ਕਿਉਂਕਿ ਪਸ਼ੂ ਡੰਗਰ ਜਿਹੜਾ ਆਵਾਰਾ ਫਿਰਦਾ ਹੈ ਉਹ ਸਾਡੀਆਂ ਫਸਲਾਂ ਨੂੰ ਉਜਾੜੀ ਜਾਂਦਾ, ਕਿਉਂਕਿ ਆਮ ਤੌਰ 'ਤੇ ਵੇਖੀਦਾ ਕਿ ਅੱਜ ਜਦੋਂ ਜ਼ਿਮੀਂਦਾਰ ਦੇ ਖੇਤਾਂ ਵਿੱਚ ਬਲਦ ਛੱਡੇ ਹੋਏ, ਗਊਆਂ ਛੱਡੀਆਂ ਹੋਈਆਂ, ਔਰ ਜਦੋਂ ਖੇਤ ਦਾ ਉਜਾੜਾ ਕਰਦੇ ਨੇ ਨਾ, ਅਤੇ ਜਿਹੜਾ ਕਿਸਾਨ ਨੇ ਖਾਲਸਾ ਜੀ ਇੰਨੇ ਪੈਸੇ ਲਾ ਕੇ ਫਸਲ ਬੀਜੀ ਹੁੰਦੀ ਆ, ਅਤੇ ਉਹਦੇ ਅੱਖਾਂ 'ਚ ਅੱਥਰੂ ਚੋਂਦੇ ਨਹੀਂ। ਹੁਣ ਇਸੇ ਤਰ੍ਹਾਂ ਜਿਹੜੇ ਪਸ਼ੂ ਡੰਗਰ ਨੇ ਔਰ ਉਹਨਾਂ ਨੂੰ ਬਚਾਉਣ ਵਾਸਤੇ ਖੇਤਾਂ ਨੂੰ ਵਾੜ ਕੀਤੀ ਜਾਂਦੀ ਆ, ਅਤੇ ਜਿਹੜੇ ਰਾਜੇ ਹੁੰਦੇ ਨੇ ਨਾ, ਹਰ ਮੁਲਕ ਦੇ ਅੰਦਰ ਜਿੱਥੇ ਵੋਟਾਂ ਪੈਂਦੀਆਂ ਨੇ ਨਾ, ਔਰ ਵੋਟਾਂ ਤਾਂ ਪਾਉਂਦੇ ਹੋ ਕਿ ਸਾਡੀ ਇਹ ਵਾੜ ਆ, ਇਹ ਸਾਡੀ ਰੱਖਿਆ ਕਰਨਗੇ। ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਰੁਕੇ ਪਿਆਰਿਓ, ਜੇ ਵਾੜ ਖੇਤ ਨੂੰ ਖਾਣ ਲੱਗ ਪਵੇ ਤੇ ਖੇਤ ਦਾ ਰਾਖਾ ਕੌਣ ਹੋਵੇਗਾ? ਜੇ ਰਾਜੇ ਪਰਜਾ ਦੇ ਉੱਤੇ ਜ਼ੁਲਮ ਕਰਨਾ, ਤੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕਿ ਕੱਲ ਕਾਤੀ ਰਾਜੇ ਕਸਾਈ। ਵੇਖੋ, ਰਾਜੇ ਨੂੰ ਕਸਾਈ ਲਿਖਿਆ ਕਿ ਕਾਜੂ ਦੇ ਸਮੇਂ ਅੰਦਰ ਆ। ਔਰ ਗਿਆਨੀ ਸੰਸਾ ਦੀ ਮਸਕੀਨ ਕਥਾ ਕਰਦੇ ਸਨ, ਉਹ ਕਹਿੰਦੇ ਇੱਕ ਬੰਦਾ ਜ਼ੁਲਮ ਕਰ ਲਵੇ, ਕਦ ਜ਼ੁਲਮ ਹੋ ਜਾਵੇ ਤੇ ਜਾਂ ਇਰਾਦਾ ਕਤਲ 307 ਲੱਗਦੀ ਆ, ਔਰ ਜਾਂ ਜੰਗ ਅੰਦਰ ਕਤਲ ਹੋ ਗਿਆ, ਲੜਦਿਆਂ ਕਤਲ ਹੋ ਗਿਆ, 302 ਲੱਗ ਗਈ। ਸੱਤ ਪੀੜੀਆਂ ਡਿਸਟਰਬ ਹੁੰਦੀਆਂ ਨੇ ਨਾ 302 ਦੇ ਨਾਲ, ਮਾਫ ਕਰਿਓ, ਕਿਉਂਕਿ 302 ਜਿਹੜਾ ਕੇਸ ਹੈ ਕਈ ਪੀੜੀਆਂ ਡਿਸਟਰਬ ਹੁੰਦੀਆਂ ਨੇ। ਪਰ ਜੇ ਰਾਜਾ ਲੱਖਾਂ ਦਾ ਕਤਲੇਆਮ ਕਰ ਦੇਵੇ, ਉਹ ਕਾਤਲ ਨਹੀਂ ਫਿਰ ਵੀ ਬਣਦਾ? ਹੁਣ ਰਾਜੀਵ ਗਾਂਧੀ ਨੇ ਐਲਾਨ ਕੀਤਾ 1984 ਨੂੰ ਕਿ ਮੇਰੀ ਮਾਂ ਮਰੀ ਆ ਤੇ ਮਾਰੀ ਸਿੱਖਾਂ ਨੇ, ਤੇ ਸਿੱਖਾਂ ਦਾ ਕਤਲੇਆਮ ਕਰ ਦਿਓ। ਤੇ ਗੁਰੂ ਕੇ ਪਿਆਰਿਓ, 36 ਘੰਟਿਆਂ 'ਚ ਹਜ਼ਾਰਾਂ ਸਿੱਖ ਮਾਰ ਦਿੱਤਾ ਗਿਆ। ਔਰ ਦਿੱਲੀ ਦੀ ਧਰਤੀ ਦੇ ਜਿਹੜੀਆਂ ਸੜਕਾਂ 'ਤੇ ਤੁਸੀਂ ਫਿਰਦੇ ਹੋ, ਇਹ ਰਿਪੋਰਟ ਉਤਰਦੀ ਆ, ਇਹ ਸੋਚ ਲਿਆ ਕਰੋ, ਇਹਨਾਂ ਸੜਕਾਂ 'ਤੇ ਤੁਹਾਡੇ ਭਰਾਵਾਂ ਦੇ ਗਲਾਂ 'ਚ ਟੈਰ ਪਾਏ ਜਾ ਰਹੇ ਸੀ, ਇਹਨਾਂ ਸੜਕਾਂ 'ਤੇ ਸਾਡੀਆਂ ਭੈਣਾਂ ਨੂੰ ਬੇਪਤ ਕੀਤਾ ਜਾ ਰਿਹਾ ਸੀ, ਇੱਥੋਂ ਤੱਕ ਦੁੱਧ ਚੁੰਘਦੇ ਬੱਚੇ ਜਾਨਵਰਾਂ ਨੇ ਸਟੋਪਾਂ 'ਤੇ ਰਗ ਰੱਖ ਕੇ ਕਤਲ ਕੀਤੇ, ਕਿਉਂਕਿ ਪੇਟ ਵਿੱਚ ਸਾਡੀਆਂ ਮਾਮਾ ਦੇ ਬੱਚੇ ਕਤਲ ਕੀਤੇ ਗਏ। ਆ ਦਿੱਲੀ ਦੀ ਧਰਤੀ 'ਤੇ ਜਾਂ ਇੱਕ ਵਿਧਵਾ ਕਲੋਨੀ ਪੈਂਦੀ, ਵਿਧਵਾ ਕਲੋਨੀ, ਉਹ ਇਹ ਭਾਰਤ ਆਜ਼ਾਦ ਇੱਕ ਚਪੇੜ ਵੱਜੀ ਹੋਈ ਆ, ਮਾਫ ਕਰਿਓ, ਉਹ ਜਿਹੜੀ ਵਿਧਵਾ ਕਲੋਨੀ ਆ, ਉਹ ਵਿਧਵਾ ਕਲੋਨੀ ਉਹਨਾਂ ਸਿੱਖਾਂ ਦੇ ਮਾਮਾ ਨੇ, ਭੈਣਾਂ ਨੇ, ਜਿਹਨਾਂ ਦੇ ਪਤੀ ਭਰਾ ਜਾਨਵਰਾਂ ਨੇ ਗਲਾਂ 'ਚ ਟੈਰ ਪਾ ਪਾ ਕੇ ਮਾਰ ਦਿੱਤੇ, ਉਹ ਵਿਧਵਾ ਕਲੋਨੀ ਉਹਨਾਂ ਦੀ ਆ ਕਿ ਜਿਹਨਾਂ ਦੇ ਪਤੀ ਮਾਰਤੇ, ਭਰਾ ਮਾਰਤੇ, ਤਾਂ ਸਰਕਾਰ ਨੇ ਨੌਕਰੀਆਂ ਪਤਾ ਕਿਹੜੀਆਂ ਦਿੱਤੀਆਂ, ਲੱਖਾਂ ਕਰੋੜਾਂ ਦੀ ਸਾਡੀ ਪ੍ਰੋਪਰਟੀ ਲੁੱਟ ਲਈ, ਤੇ ਨੌਕਰੀਆਂ ਉਹ ਦਿੱਤੀਆਂ ਕਿ ਫਲਾਨੇ 'ਤੇ ਜਾ ਕੇ ਨੌਕਰੀ ਮਿਲ ਗਈ, ਜਾ ਕੇ ਪਾਣੀ ਦਾ ਗਲਾਸ ਫੜਾਓ, ਔਰ ਚੌਥੇ ਦਰਜੇ ਦੀ ਨੌਕਰੀ ਦਿੱਤੀ ਗਈ, ਝਾੜੂ ਫੇਰੋ ਜਾ ਕੇ ਦਫ਼ਤਰਾਂ ਦੇ ਵਿੱਚ। ਇਹ ਨੌਕਰੀਆਂ ਉਹਨਾਂ ਭੈਣਾਂ ਨੂੰ ਦਿੱਤੀਆਂ ਗਈਆਂ ਕਿ ਜਿਹਨਾਂ ਦੇ ਕਰੋੜਾਂ ਦੇ ਕਾਰੋਬਾਰ ਸੀ, ਤੇ ਜਿਹਨਾਂ ਦੇ ਪਰਿਵਾਰ ਜਾਲਮਾਂ ਨੇ ਕੋਹ ਕੋਹ ਕੇ ਮਾਰ ਦਿੱਤੇ। ਹੁਣ ਤਾਈਓ ਦੇ ਦਾਤਾ ਜੀ ਕਹਿੰਦੇ ਨੇ ਕੱਲ ਕਾਤੀ ਰਾਜੇ ਕਸਾਈ, ਕਾਜੂ ਦੇ ਸਮੇਂ ਅੰਦਰ ਰਾਜੇ ਕਸਾਈ ਬਣ ਗਏ, ਧਰਮ ਪੰਖ ਕਰ ਉੜੜਿਆ, ਤੇ ਧਰਮ ਨੂੰ ਪੰਖ ਲੱਗ ਗਏ, ਧਰਮ ਕਿਉਂਕਿ ਦਇਆ ਹੀ ਹੈ ਨਹੀਂ ਕਿਸੇ 'ਚ, ਧੌਲ ਧਰਮ ਦਇਆ ਕਾ ਪੂਤ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜੇ 'ਚ ਦਇਆ ਉਹ ਧਰਮ ਹੀ ਹੁੰਦਾ, ਤੇ ਜਿਸ ਬੰਦੇ 'ਚ ਦਇਆ ਹੈ ਨਹੀਂ ਉਹ ਧਰਮ ਹੀ ਕਹਦਾ, ਕਿਉਂਕਿ ਧਰਮ 'ਤੇ ਕਹਿੰਦਾ ਕਿ ਦਇਆ ਧਾਰਨ ਕਰ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਹਰਦਿਆਲ ਜਨੇਊ ਪਾਉਣ ਵਾਸਤੇ ਆਇਆ ਸੀ ਨਾ, ਤੇ ਉਮਰ ਕਿੰਨੀ ਗੁਰੂ ਨਾਨਕ ਦੇਵ ਜੀ ਦੀ? 9 ਸਾਲ ਦੀ। ਤੇ ਜਦੋਂ ਦਾਤੇ ਨੇ ਆਖਿਆ ਸੀ ਇਹਦੇ 'ਚ ਧਰਮ ਹੈਗਾ, ਇਹਦੇ 'ਚ ਦਇਆ ਹੈਗੀ, ਮੈਨੂੰ ਦੱਸ ਇਹਦੇ 'ਚ ਜੱਤ ਹੈਗਾ, ਸੱਤ ਹੈਗਾ, ਕਹਿਣ ਲੱਗਾ ਇਹੋ ਜਿਹੀਆਂ ਚੀਜ਼ਾਂ ਮੈਂ ਥੋੜ੍ਹਾ ਪਾਉਣਾ, ਇਹ 'ਤੇ ਆਟੇ ਦਾ ਵੱਟਿਆ ਹੋਇਆ। ਮੇਰੇ ਦਾਤਾ ਜੀ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜੱਤ ਗੰਢੀ ਸੱਤ ਵਾਟਾ, ਇਹ ਜਨੇਊ ਜੀ ਕਾ ਹਈ ਦਾ ਪਾਂਡਾ ਘੱਤ। ਪਰ ਮੈਨੂੰ ਜਨੇਊ ਪਤਾ ਕਿਹੜਾ ਚਾਹੀਦਾ? ਜਿਹਦੇ 'ਚ ਦਇਆ ਹੋਵੇ, ਧਰਮ ਹੋਵੇ, ਸੱਚ ਹੋਵੇ, ਜੱਤ ਹੋਵੇ, ਇੱਕ ਹੈਗਾ ਬਣਿਆ ਤੇ ਮੈਨੂੰ ਲਿਆ ਤੇ ਮੈਂ ਪਾ ਲੈਣਾ। ਤੇ ਪੰਡਿਤ ਨੂੰ ਨੀਂਦ ਆਈ ਹੋਵੇਗੀ ਉਸ ਰਾਤ? ਨਹੀਂ, ਬਿਲਕੁਲ ਨਹੀਂ ਆਈ ਹੋਵੇਗੀ, ਉਹ ਸੁੱਤਾ ਥੋੜ੍ਹਾ ਹੋਣਾ।
ਕਹਿੰਦੇ 9 ਸਾਲ ਦਾ ਬਾਲਕ ਅੱਜ ਮੈਂ ਤਾਂ ਕਾਲੂ ਦਾ ਪੁੱਤ ਬਗਾਵਤ ਕਰਕੇ ਬਹਿ ਗਿਆ। ਉਹ ਕਹਿੰਦਾ ਮੈਂ ਨੀ ਜਨੇਊ ਪਾਉਣਾ, ਇਹ ਜਨੇਊ ਲੈ ਜਾ ਆਪਣੇ ਘਰੇ। ਤੇ ਗੁਰੂ ਕੇ ਪੈਰੇ ਸੁੱਤਾ ਥੜੋਵੇਗਾ ਉਸ ਰਾਤ ਪੰਡਿਤ ਦਿਆਲ। ਆਪਾਂ ਕਹਿੰਦੇ ਕਿ 5 ਸਦੀਆਂ ਦਾ ਵੈਰ ਕਿ ਸਿੱਖਾਂ ਦੇ ਗਲਾਂ 'ਚ ਟੈਰ ਪਾ ਕੇ ਲਿਆ ਗਿਆ, ਗੱਲ ਸੱਚੀ। ਪਾਕਿਸਤਾਨ ਦਾ ਇੱਕ ਕਵੀ ਹੋਇਆ, ਉਹਨੇ ਇੱਕ ਕਿਤਾਬ ਲਿਖੀ ਸੀ 1984 ਨੂੰ, ਜਦੋਂ ਤੁਹਾਡਾ ਕਾਲ ਤਖ਼ਤ ਢਾਇਆ ਗਿਆ, ਜਦੋਂ ਹਰਿਮੰਦਰ ਸਾਹਿਬ ਸਾਡੇ ਬੱਚੇ ਸਾਡੀਆਂ ਭੈਣਾਂ, ਕਿਉਂਕਿ ਜਿਹੜੇ ਦਰਬਾਰ ਸਾਹਿਬ ਦਰਸ਼ਨ ਕਰਨ ਆਏ ਸੀ ਨਾ, ਕੋਹ ਕੋਹ ਕੇ ਮਾਰੇ, ਉਹਨੇ ਕਿਤਾਬ ਲਿਖੀ ਸੀ 5 ਸਦੀਆਂ ਦਾ ਵੈਰ ਲੈ ਲਿਆ। ਉਹ ਕਹਿੰਦਾ ਇਹ ਉਦੋਂ ਤੋਂ ਚੱਲਿਆ ਜਦੋਂ ਬਾਬੇ ਨਾਨਕ ਨੇ ਕਹਿ ਦਿੱਤਾ ਸੀ ਕਿ ਪੰਡਿਤ ਹਰਦਿਆਲ ਨੂੰ ਕਿ ਅਸੀਂ ਜਨੇਊ ਨਹੀਂ ਪਾਉਣਾ, ਇਹ ਜਨੇਊ ਨਹੀਂ ਪਾਉਣਾ, ਇੱਕ ਬਗਾਵਤ ਹੈ। ਡਾਕਟਰ ਇਕਬਾਲ ਨੇ ਲਿਖਿਆ, ਕਹਿੰਦਾ ਫਿਰ ਉੱਠੀ ਸੁਦਾਏ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਬਲ ਨੇ ਜਗਾਇਆ ਖਾਬ ਸੇ। ਕਿ ਜਦੋਂ ਭਾਰਤ ਸੁੱਤਾ ਪਿਆ ਸੀ ਨਾ, ਇੱਕ ਮਰਦ ਉੱਠਿਆ ਪੰਜਾਬ ਦੀ ਧਰਤੀ ਤੇ, ਗੁਰੂ ਨਾਨਕ ਦੇਵ ਆ, ਇਹਨੇ ਝੰਝੂਣਿਆ, ਇਹਨੇ ਹਲੂਣਾ ਦਿੱਤਾ, ਇਹਨੇ ਸੁੱਤਿਆਂ ਨੂੰ ਜਗਾਇਆ। ਤੇ ਮੇਰੇ ਦਾਤਾ ਜੀ ਕਹਿੰਦੇ ਨੇ ਦਾਰੀ ਅਸਲ ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੜੜਿਆ, ਕੂੜੀ ਮਾਪਸ ਸੱਚ ਚੰਦਰਮਾ, ਜੀਸੈ ਨਾਹੀ ਕਹਿ ਚੜਿਆ, ਹੋ ਭਾਲਬ ਕੁੰਨੀ ਹੋਈ ਅੰਧੇਰੇ ਰਾਹੋਂ ਨਾ ਕੋਈ। ਜਨਤਾ ਹਨੇਰੇ 'ਚ ਪੈ ਕੇ ਡਾਂਗਾ ਮਾਰੀ ਜਾਂਦੀ ਆਸ ਵਿੱਚ। ਪਰ ਗੁਰੂ ਕੇ ਪਿਆਰਿਓ, ਹੁਣ ਜਦੋਂ ਘੋੜੇ ਖੋਏਗਾ ਤੇ ਬਾਦਸ਼ਾਹ ਦੇ ਕੋਲ ਲੈ ਕੇ ਛਪਾਈ ਗਏ ਨਾ, ਬਾਦਸ਼ਾਹ ਨੇ ਉਹਨੂੰ ਉਹਦੀਆਂ ਸਿਫਤਾਂ ਕੀਤੀਆਂ, ਸਿਫਤਾਂ ਹੁਣ ਇੱਕ ਮਾੜੇ ਕੰਮ ਦੀਆਂ ਸਿਫਤਾਂ ਹੋ ਰਹੀਆਂ ਨੇ, ਤੇ ਬਾਦਸ਼ਾਹ ਨੇ ਐਂ ਥੋੜ੍ਹਾ ਹੋ ਸਕਦਾ। ਬਾਦਸ਼ਾਹ ਸਿੱਖਾਂ ਦੇ ਘੋੜੇ ਖੋਹ ਕੇ ਲਿਆਂਦਿਆਂ ਨੂੰ ਸਹੀ ਆਖ ਰਿਹਾ। ਉਹ ਕਹਿੰਦਾ ਸਾਧਨ ਨੇ ਕੀ ਕਰਨੇ ਘੋੜੇ, ਚੰਗਾ ਹੋਇਆ ਤੁਸੀਂ ਲੈ ਆਈ, ਪਰ ਸੋ ਘੋੜੇ ਹੈ ਬਹੁਤ ਸੋਹਣੀ। ਹੁਣ ਜਦੋਂ ਆਪਾਂ ਬੁੱਕਾਂ ਪੜ੍ਹੀਏ ਨਾ, ਸਾਡੇ ਵਿਦਵਾਨ ਵੀਰ ਬੈਠੇ ਨੇ, ਕਿਉਂਕਿ ਬੁੱਕਾਂ ਦੇ ਅੰਦਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ, ਕਹਿੰਦਾ ਦਾਰੀ ਅਸਲ ਇਹ ਜਿਹੜੇ ਘੋੜੇ ਨੇ ਨਾ, ਬਹੁਤ ਵਧੀਆ ਨਸਲ ਦੇ ਸਨ। ਅੱਜ ਤੱਕ ਵਿਦਵਾਨਾਂ ਨੇ 7 ਘੋੜਿਆਂ ਦਾ ਜ਼ਿਕਰ ਕੀਤਾ। ਕਹਿੰਦੇ ਜਿਹੜਾ ਪਹਿਲਾ ਘੋੜਾ ਸੀ ਗੌਤਮ ਬੁੱਧ ਦੇ ਕੋਲ, ਇਹਦਾ ਨਾਂ ਸੀ ਕੱਤਕ, ਬਹੁਤ ਵਧੀਆ ਘੋੜਾ ਸੀ ਗੌਤਮ ਬੁੱਧ ਦੇ ਕੋਲ, ਉਹਨੂੰ ਪਹਿਲਾ ਨੰਬਰ ਦਿੱਤਾ ਗਿਆ। ਔਰ ਦੂਜਾ ਘੋੜਾ ਸੀ ਰਾਣੀ ਪ੍ਰਤਾਪ ਦੇ ਕੋਲ, ਇੱਕ ਵਾਰ ਬਾਦਸ਼ਾਹ ਦੀ ਇਹਨਾਂ ਨੇ ਜੰਗ ਕੀਤੇ ਨੀ। ਕਹਿੰਦੇ ਦਾਰੀ ਅਸਲ ਜਿਹਾ ਦੂਜਾ ਘੋੜਾ ਹੈ, ਇਹਦਾ ਨਾਂ ਸੀ ਚੇਤਕ, ਇਹਨੂੰ ਦੂਜਾ ਨੰਬਰ ਦਿੱਤਾ ਗਿਆ। ਤੇ ਜਿਹੜੇ 6ਵੇਂ ਪਾਤਸ਼ਾਹ ਦੇ ਕੋਲ 2 ਘੋੜੇ ਆ ਰਹੇ ਨੇ, ਦਿਲਵਾਗ ਤੇ ਗੁਲਵਾਗ, ਇਹਨੂੰ ਤੀਜਾ ਤੇ ਚੌਥਾ ਨੰਬਰ ਦਿੱਤਾ ਗਿਆ। ਇਹ ਘੋੜਿਆਂ 'ਚ ਜਿਹੜੇ 7 ਨੇ ਨਾ, ਉਹ 'ਚ ਨਸਲ ਦੇ, ਔਰ ਉਹਨਾਂ ਦੇ ਵਿੱਚੋਂ ਇਹਨੇ 7 ਦਾ ਜ਼ਿਕਰ ਹੈ, ਤੀਜਾ ਤੇ ਚੌਥਾ ਘੋੜਾ ਦਿਲਵਾਗ ਤੇ ਗੁਲਵਾਗ। ਹੁਣ ਜਿਹੜਾ 5ਵਾਂ ਘੋੜਾ ਹੈ, ਜਿਹਦਾ ਨਾਮ ਰੱਖਿਆ ਸੀ ਦਾਤੇ ਨੇ ਨੀਲਾ, ਇਹ ਗੁਰੂ ਕਲਗੀ ਵਾਲੇ ਪਾਤਸ਼ਾਹ ਦਾ 5ਵਾਂ ਘੋੜਾ, ਇਹਨੂੰ 5ਵਾਂ ਨੰਬਰ ਹੈ। ਹੁਣ ਜਿਹੜਾ 6ਵਾਂ ਘੋੜਾ ਹੈ, ਇੱਥੇ ਵਿਦਵਾਨਾਂ ਦੇ 2 ਮਤ ਨੇ। ਕਈ ਤੇ ਕਹਿੰਦੇ ਨੇ ਜਿਹੜੇ ਮਿਰਜ਼ੇ ਦੀ ਘੋੜੀ ਬੱਕੀ ਸੀ ਨਾ, ਔਰ ਉਹ ਬਹੁਤ ਵਧੀਆ ਨਸਲ ਦੀ ਸੀ, ਪਰ ਕਈਆਂ ਨੇ ਆਖਿਆ ਨਹੀਂ, ਹਜ਼ਰਤ ਮੁਹੰਮਦ ਦਾ ਜਿਹੜਾ ਦੋਤਾ ਹੋਇਆ ਨਾ ਹਸੈਨ, ਤੇ ਬੀਬੀ ਫਾਤਮਾ ਦਾ ਪੁੱਤਰ, ਪਰ ਜਿਹੜਾ ਉਹਦੇ ਕੋਲ ਘੋੜਾ ਸੀ ਉਹਨੂੰ 6ਵਾਂ ਨੰਬਰ ਦੇ ਰਹੇ ਨੇ, ਤਾਂ 7ਵਾਂ ਨੰਬਰ ਦਿੱਤਾ ਘੋੜੀ ਦੇਸਾਂ ਨੂੰ। ਇਹ ਘੋੜੀ ਦੇਸਾ ਕਿਹੜੀ ਹੈ? ਬਾਬਾ ਬੁੱਢਾ ਸਿੰਘ ਜੀ, ਇਹਦਾ ਨਾਂ ਸੀ ਬੁੱਢਾ ਮੱਲ, ਇਹ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ, ਇਹਨੇ ਗੁਰੂ ਕਲਗੀ ਵਾਲੇ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ। ਪਰ ਜਿਹੜੀ ਇਹਦੇ ਕੋਲ ਘੋੜੀ ਆ, ਇਹਦਾ ਨਾਮ ਸੀ ਦੇਸਾ। ਜਦੋਂ ਅਬਦਾਲੀ ਨੇ ਅਟੈਕ ਕੀਤਾ ਸੀ ਨਾ, ਇਹਨੇ ਗੁਰੂ ਕੇ ਪਿਆਰੇ 16 ਵੇਰ ਕਹਿੰਦੇ ਜੇਲਮ ਨੂੰ ਪਾਰ ਕੀਤਾ, 16 ਵੇਰ, 16 ਵੇਰ। ਘੋੜਾ ਇੱਕ ਵਾਰ ਦਰਿਆ ਪਾਰ ਕਰ ਜਾਵੇ ਹੰਭ ਜਾਂਦਾ ਹੈ। ਕਹਿੰਦੇ ਜਿਹੜੀ ਘੋੜੀ ਦੇਸਾਂ ਬਾਬਾ ਬੁੱਢਾ ਸਿੰਘ ਕੋਲ ਆ, ਉਹਨੇ 16 ਵੇਰ ਜੇਲਮ ਨੂੰ ਪਾਰ ਕੀਤਾ, ਉਹਨੂੰ 7ਵਾਂ ਨੰਬਰ ਦਿੱਤਾ ਗਿਆ। ਇਹ ਵਿਦਵਾਨਾਂ ਦੇ ਮਤ ਨਹੀਂ। ਕਹਿੰਦੇ ਨੇ ਗੁਰੂ ਕੇ ਪਿਆਰੇ ਜਦੋਂ ਕਰਾਉਂਦੇ ਨੇ ਨਾ, ਕਹਿਣ ਲੱਗੇ 6ਵੇਂ ਪਾਤਸ਼ਾਹ ਨੂੰ ਮੀਰੀ ਪੀਰੀ ਦੇ ਮਾਲਕਾ, ਉਹ ਘੋੜੇ ਬਹੁਤ ਵਧੀਆ ਸੀ ਦਾਤਾ ਦਾਰੀ ਅਸਲ, 60 ਕਰੋੜੀ ਮਨ ਨੇ ਥਾਂ ਥਾਂ ਤੇ ਜਾ ਕੇ ਉਹ 2.5 ਲੱਖ ਦਾ ਖਰੀਦਿਆ ਨੀ। ਗੁਰਦੇਵ ਕਹਿਣ ਲੱਗੇ 60 ਕਰੋੜੀ ਮਲ ਰੋ ਨਾ, ਜਦੋਂ ਤੂੰ ਆਖਿਆ ਸੀ ਸਿਪਾਹੀਆਂ ਨੂੰ ਘੋੜੇ ਮੇਰੇ ਨਹੀਂ ਸੱਚੇ ਪਾਤਸ਼ਾਹ ਦੇ ਨੇ, ਅਗਰ ਉੱਥੇ ਕਹਿ ਦਿੰਦਾ ਘੋੜੇ ਮੇਰੇ ਨੇ, ਹੋ ਸਕਦਾ ਤੇਰੀ ਮਾਂ ਤੇ ਨਾ ਪਹੁੰਚਦੀ, ਸਾਡੇ ਕੋਲ ਪਹੁੰਚ ਗਈ ਆ। ਕਹਿਣ ਲੱਗਾ ਦਾਤਾ ਨਹੀਂ, ਇਹ ਗੁਰੂ ਨਾਨਕ ਦੇਵ ਦੇ ਘਰ ਦੀ ਮਾਨਤਾ, ਇਹ ਗੁਰੂ ਨਾਨਕ ਦੇਵ ਦੇ ਘਰ ਦੀ ਮਾਨਤਾ, ਤਾਂ ਗੁਰੂ ਨਾਨਕ ਦੇਵ ਜੀ ਦੇ ਘਰੇ ਪਹੁੰਚਣੀ ਚਾਹੀਦੀ ਆ। ਤੇ ਕਹਿੰਦੇ ਨੇ ਸਿੱਖ ਹੁਣ ਤਲਵਾਰਾਂ ਦੀਆਂ ਮੁੱਠਾਂ 'ਤੇ ਹੱਥ ਪਾਈ ਜਾਂਦੇ ਨੇ। ਕਹਿਣ ਲੱਗੇ ਦਾਤਾ ਇੱਕ ਵਾਰ ਆਗਿਆ ਦੇ, ਅਸੀਂ ਲਾਹੌਰ ਚਲੇ ਜਾਈਏ। ਹੁਣ ਆ 3.5 ਫੁੱਟੀਆਂ, ਕਹਿਣ ਲੱਗੇ
ਦਾਤਾ ਜਗਾਲ ਲੱਗਦਾ ਜਾ ਰਿਹਾ, ਇਹਨੂੰ ਕਿਤੇ ਵਰਤ ਲਈਏ। ਕਹਿੰਦੇ ਨੌਜਵਾਨ ਤੇ ਡੋਲੇ ਫੜਕਦੇ ਨੇ ਤੇ ਛੇਵੇਂ ਪਾਤਸ਼ਾਹ ਕਹਿੰਦੇ ਜੰਗ ਨਹੀਂ ਕਰਨਾ ਦੋ ਘੋੜਿਆਂ ਬਦਲੇ, ਅਸੀਂ ਜੰਗ ਥੋੜੋ ਕਰਨਾ। ਲੋਕੀ ਕੀ ਕਹਿਣਗੇ ਕਿ ਦੋ ਘੋੜਿਆਂ ਬਦਲੇ ਸਿੱਖਾਂ ਦਾ ਗੁਰੂ ਜੰਗ ਕਰਦਾ ਫਿਰਦਾ? ਕਿਉਂਕਿ ਜਿਹੜਾ ਜੰਗ ਹੁੰਦਾ ਨਾ ਇਹਦੇ ਵਿੱਚ ਖਾਲਸਾ ਜੀ ਕਦੇ ਸ਼ਾਂਤੀ ਨਹੀਂ ਆਉਂਦੀ, ਮਾਫ ਕਰਿਓ, ਜੰਗ ਦੇ ਅੰਦਰ ਕਈ ਘਰਾਂ 'ਚ ਬਹਿਣ ਪੈਂਦੇ ਨੇ, ਜੰਗ ਦੇ ਅੰਦਰ ਭੈਣਾਂ ਦੇ ਵੀਰ ਮਾਮਾ ਦੇ ਪੁੱਤਰ ਔਰ ਕੁਰਬਾਨੀਆਂ ਕਰਦੇ ਨੇ। ਪਰ ਮੇਰੇ ਦਾਤਾ ਜੀ ਕਹਿੰਦੇ ਨਹੀਂ, ਦੋ ਘੋੜਿਆਂ ਬਦਲੇ ਜੰਗ ਥੋੜੋ ਕਰਨਾ। ਪਰ ਇੱਕ ਸਿੱਖ ਉੱਠੇ, ਅਸੀਂ ਇੱਕ ਸਿੱਖ ਦੀ ਰੋਟੀ ਲਾਵਾਂਗੀ। ਆਹ ਦੇਖੋ ਛੇਵੇਂ ਪਾਤਸ਼ਾਹ ਹੁਣ ਮੀਰੀ ਪੀਰੀ ਦੇ ਮਾਲਕ ਸਾਹਮਣੇ ਬੈਠੇ ਸਿੱਖਾਂ ਦੇ ਨਾਲ ਕੁਝ ਗੱਲਾਂ ਕਰਨ ਲੱਗੇ ਨੇ। ਇੱਕ ਸਿੱਖ ਉੱਠੋ ਜਿਹੜਾ ਲਾਹੌਰ ਦੀ ਧਰਤੀ ਤੋਂ ਘੋੜੇ ਲੈ ਕੇ ਆਵੇ, ਉਹ ਸਮੇਂ ਦਾ ਜ਼ਿਕਰ ਬੇਨਤੀ ਕਿਉਂ ਕੀਤੀ ਜਾ ਰਹੀ ਹੈ?

ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆ। ਅੱਜ ਸੰਗਤਾਂ ਜਿਹੜੀਆਂ ਕਾਬਲ ਦੀਆਂ ਬੈਠੀਆਂ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗਿਆ, ਗੁਰੂ ਕੇ ਪਿਆਰਿਓ, ਅਸੀਂ ਦੋ ਘੋੜਿਆਂ ਬਦਲੇ ਜੰਗ ਨਹੀਂ ਕਰਨਾ, ਦੋ ਜਾਨਵਰਾਂ ਵਾਸਤੇ ਜੰਗ ਥੋੜੋ ਕਰਨਾ, ਇਹ ਤੇ ਸਾਡਾ ਇੱਕ ਇਕੱਲਾ ਸਿੱਖ ਵੀ ਕਰ ਸਕਦਾ। ਸੰਗਤਾਂ ਸੋਚਣ ਚ ਪੈ ਗਈਆਂ, ਹੈ ਉਹ ਲਾਹੌਰ ਦੀ ਧਰਤੀ ਉੱਤੇ ਜਿੱਥੇ ਬਾਦਸ਼ਾਹ ਬੈਠਾ ਹੋਵੇਗਾ, ਜਿਹਨੂੰ ਚਾਰ ਸਪਹਿਰੇ ਹਜ਼ਾਰਾਂ ਸਿਪਾਹੀਆਂ ਦੇ ਪਹਿਰੇ ਲੱਗੇ ਹੋਣਗੇ, ਕੋਈ ਇਕੱਲਾ ਸਿੱਖ ਜਾ ਸਕਦਾ? ਮੇਰੇ ਦਾਤਾ ਜੀ ਕਹਿੰਦੇ ਕੋਈ ਸਿੱਖ ਉੱਠੇ, ਅਖਰ ਛਾਲ ਮਾਰ ਕੇ ਬਾਬਾ ਬਿਧੀ ਚੰਦ ਕਿਵੇਂ ਉੱਠਿਆ, ਤੇ ਬਾਬਾ ਬਿਧੀ ਚੰਦ ਦਾ ਪਿਛੋਕੜ ਕੀ ਏ, ਉਹਦਾ ਜੀਵਨ ਕਿਵੇਂ ਪਾਰਟੀ ਮਰ ਗਿਆ, ਉਹ ਕਿਵੇਂ ਚੋਰੀਆਂ ਡਾਕੇ ਮਰਦਾ ਸੀ। ਕੱਲ ਨੂੰ ਕੁਝ ਵਿਚਾਰ ਇੱਥੋਂ ਕਰਕੇ ਅੱਗੇ ਤੁਰਾਂਗੇ। ਸਾਰੀਆਂ ਸੰਗਤਾਂ ਵੱਲੋਂ ਅਰਦਾਸੀ ਆਏ, ਗੁਰੂ ਦਾਤਾ ਕਿਰਪਾ ਕਰੇ, ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਨੇ, ਕਿਉਂਕਿ ਅੰਮ੍ਰਿਤ ਵੇਲੇ ਤੋਂ ਕਥਾ ਕੀਰਤਨ ਗੁਰਮਤ ਵਿਚਾਰਾਂ ਚੱਲਦੀਆਂ ਨੇ। ਪਰ ਮੇਰੇ ਦਾਤਾ ਜੀ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਗੁਰੂ ਦਾਤਾ ਕਿਰਪਾ ਕਰੇ, ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੇ। ਆਓ ਅੱਜ ਦੀ ਇੰਨੀ ਸੇਵਾ ਕਰੋ ਪ੍ਰਵਾਨ, ਇੱਕ ਵਾਰ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਕੀਰਤਨ ਗੁਰੂ ਸ਼ਬਦ ਦੀਆਂ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਤੇ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਦੇਸਾਂ ਪ੍ਰਦੇਸਾਂ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਸਤਨਾਮ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਘਰ ਹੱਥ

हर दर्शन को मेरा मन बहुत तपत है, ज्यों त्रिखावंत बिन नीर।

ਮੇਰੇ ਮਨ ਅੰਤਰ ਕੀ ਪੀਰ, ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ ਰਹਾਉ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ, ਜਨ ਨਾਨਕ ਕੀ ਹਰਿਆਸ ਪੁਜਾਵੋ,

ਹਰ ਦਰਸ਼ਨ ਸ਼ਾਂਤ ਸਰੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਵਡਭਾਗੀ ਹੋ, ਹਰ ਰੋਜ਼ ਸਾਜਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਕਥਾ ਕੀਰਤਨ ਢਾਡੀ ਵਾਰਾਂ ਇਤਿਹਾਸ ਦੇ ਨਾਲ ਸਾਂਝ ਬਣਾਉਂਦੇ ਹੋ। ਸਤਿਗੁਰੂ ਸਭਨਾ ਪਰਿਵਾਰਾਂ ਉੱਤੇ ਮਿਹਰ ਭਰਿਆ ਹੱਥ ਰੱਖਣ। ਪੜ੍ਹੀ ਸੁਣੀ ਬਾਣੀ ਜਿਹੜੀ ਹੈ ਉਹ ਸਾਡੇ ਜੀਵਨ ਦਾ ਆਸਰਾ ਬਣੇ ਜੀ। ਤੋ ਇੱਥੇ ਹੀ ਦੁਪਹਿਰ ਦੇ ਦੀਵਾਨਾਂ ਦੀ ਸਮਾਪਤੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ। ਇੱਕ ਬੇਨਤੀ ਹੈ ਕਿ 13 ਤਰੀਕ ਨੂੰ, 13 ਸਪਤੰਬਰ ਨੂੰ ਖੰਡੇ ਬਾਟੇ ਕੀ ਪੌਲ ਛਕਾਈ ਜਾਣੀ ਹੈ। ਤੋ ਜਿਸ ਮਾਈ ਭਾਈ ਨੇ ਖੰਡੇ ਬਾਟੇ ਕੀ ਪੌੜ ਛਕਣੀ ਹੈ ਉਹ 13 ਸਪਤੰਬਰ ਨੂੰ ਜਿਹੜਾ ਹੈ ਕੇਸੀ ਇਸ਼ਨਾਨ ਕਰਕੇ ਜਿਹੜਾ ਹੈ ਉਹ ਸਵੇਰੇ 8:30 ਵਜੇ ਇੱਥੇ ਪਹੁੰਚੇ। ਇਹਦੇ ਨਾਲ ਹੀ ਬੇਨਤੀ ਹੈ ਕਿ 20 ਸਪਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਲਈ ਟੱਕ ਲੱਗ ਰਿਹਾ ਹੈ। ਤੋ ਆਪ ਜੀ ਨੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਜਿਹੜਾ ਹੈ ਉਹ ਇੱਥੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਨਾਲ ਵੀ ਸਾਂਝ ਬਣਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵੈਣ ਸਿੱਧੀ ਕਿਰਨ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜੇ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਰਾ ਗੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਨਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਗਏ ਵਡਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰਸਗਨ ਆਏ ਤ੍ਰਿਗ ਜੀਵੈ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸਨ ਜੇ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਹੈ ਉਦਮ ਜਾ ਆਰਾ ਜੀਉ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਹਰਿਆ ਰਹਾਓ ਜਨਨ ਪਿਤਾ ਲੋ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾ ਵੇ ਸਹਿ ਕੋਸਾਂ ਤੇ ਪਾਸੇ ਬਹਰੇ ਸਰਿਆ ਤਿਨ ਕਮਣ ਖਲਾਵੈ ਕਮਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭਨ ਦਾਮ ਦਾ ਸਸਦਾਨ ਠਾਕੁਰ ਕਰ ਤਲ ਤਲਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਆ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰ